ਦਾਨ ਕਰਨਾ ਧਰਮ ਵੀ ਸ਼ਾਮਿਲ ਹੈ, ਪਰ ਇਹ ਨਹੀਂ ਜਾਣ ਸਕਿਆ ਕਿ ਦਾਨ ਕਰਨਾ ਕੀ ਹੈ ਤੇ ਕਿਵੇਂ ਕਰਨਾ ਹੈ, ਕਿੱਥੇ ਕਰਨਾ ਹੈ। ਗੁਰੂ ਕੋਲੋਂ ਜੇ ਪੁੱਛ ਲੈਂਦਾ ਤੇ ਖੌਰੇ ਔਕੜਾਂ ਵਿੱਚ ਨਾ ਪੈਂਦਾ, ਆਪ ਵੱਲੋਂ ਸਮਝ ਲਿਆ ਦਾਨ ਕਰਨਾ ਧਰਮ ਹੈ, ਮੇਰੇ ਦਰਵਾਜ਼ੇ ਤੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ, ਨਹੀਂ ਤੇ ਲੋਕ ਆਖਣਗੇ ਹਰੀ ਚੰਦ ਦੇ ਦਰਵਾਜ਼ੇ ਤੋਂ ਕੋਈ ਖਾਲੀ ਚਲਾ ਗਿਆ। ਦਾਨ ਕਰ ਰਿਹਾ ਪਰ ਹੋਣ ਨਾਲ ਖਲੋਸੀ, ਨਤੀਜਾ ਕੀ ਹੋਇਆ?

ਮੈਨੂੰ ਪਤਾ ਧਰਮ ਦਾ, ਮੈਨੂੰ ਪਤਾ ਗੁਰਮਤਿ ਕੀ ਹੁੰਦੀ ਹੈ, ਮੈਨੂੰ ਪਤਾ ਸਿੱਖੀ ਕੀ ਹੁੰਦੀ ਹੈ। ਸਾਡੇ ਸਾਹਮਣੇ ਐਸੇ ਸਵਾਲ ਰੋਜ਼ ਆਉਂਦੇ ਨੇ। ਗੁਰੂ ਕਹਿੰਦੇ ਨੇ ਭਲਿਆ ਮੈਨੂੰ ਪਤਾ ਛੱਡ ਦੇ, ਗੁਰੂ ਕੋਲੋਂ ਪੁੱਛ ਲੈ

ਜੇ ਗੁਰ ਸ਼ਬਦ ਨਾ ਜਾਣਿਆ ਜਨਮੇ ਜੇ ਗੁਰ ਸ਼ਬਦ ਨਾ ਜਾਣਿਆ ਕਿਉਂ ਸੁਖ ਪਾਵੇ ਕਿਉਂ ਸੁਖ ਪਾਵੇ ਪਰਮ ਭੁਲਾ।

ਸੰਗਤ ਵਾਸਤੇ। ਧਰਮ ਦੀ ਦੁਨੀਆਂ ਵਿੱਚ ਵੀ ਜਦੋਂ ਤੂੰ ਪੈਰ ਰੱਖੇ ਗੁਰੂ ਕੋਲੋਂ ਪੁੱਛ ਕੇ ਰੱਖੇ, ਲਓ ਆਹ ਇੱਕ ਮਸਲਾ ਹੈ, ਨਹੀਂ ਤਾਂ ਕੀ ਹੋਏਗਾ। ਬਾਣੀ ਵਿੱਚ ਗੁਰੂ ਨੇ ਆਖ ਦਿੱਤਾ, ਧਰਮੀ ਧਰਮ ਕਰੇ ਗਵਾਵੇ, ਪਰ ਪੁਸਤਕ ਸੰਧਿਆ ਬਾਦਨ ਫਿਰ ਪੂਜ ਬਗਲ ਸਮਾਧਨ। ਆਖਰ ਇਹ ਕੰਮ ਵੀ ਤਾਂ ਧਰਮ ਦੀ ਦੁਨੀਆਂ ਵਿੱਚ ਹੀ ਸ਼ਾਮਿਲ ਨੇ ਜਿਹੜਾ ਕਰ ਰਹੇ। ਉੱਥੇ ਇਹੀ ਆਖਦੇ ਨੇ ਜਿਵੇਂ ਮੂਰਤੀ ਪੂਜਾ ਕਰ ਰਿਹਾ ਤੇ ਧਰਮੀ ਆ, ਤਾਂ ਹੀ ਕਰ ਰਿਹਾ। ਜੇ ਮੈਂ ਸਮਾਧੀਆਂ ਲਗਾ ਰਿਹਾ ਤਾਂ ਧਰਮੀ ਆ, ਤਾਂ ਹੀ ਲਗਾ ਰਿਹਾ। ਪਰ ਪੁਸਤਕ ਸੰਧਿਆ ਬਾਦਨ ਸਿਲ ਪੂਜਿਸ ਬਗਲ ਸਮਾਧਨ, ਮੁੱਖ ਝੂਠ ਬੇਲੁੱਖ ਨਹੀਂ ਸਾਰੇ, ਪੈਪਾਲ ਤੇ ਹਾਲ ਵਿਚਾਰ ਗਲ ਮਾਲਾ ਤਿਲਕ ਲਿਲਾਟ, ਸਾਰੇ ਧਰਮ ਦੇ ਚਿੰਨ੍ਹ ਬਣਾਈ ਬੈਠਾ। ਗਲਮਾਲ ਤਿਲਕ ਲਿਲਾਟਿੰਗ ਦੁਲ ਦਹੋਤੀ ਬਸਤਰ ਕਪਾਟਿੰਗ, ਜੇ ਜਾਣਿਸ ਬਰਮੰ ਕਰਮੰ, ਜਿਹਨੂੰ ਇਹ ਬ੍ਰਹਮ ਦੇ ਕਰਮ ਰੱਬ ਦੇ ਕੰਮ ਸਮਝਦਾ ਤਾਂ ਹੀ ਕਰੀ ਜਾਂਦਾ ਨਾ। ਆਸਤਕਾਂ ਦੀ ਉਹ ਨਿਸ਼ਾਨੀ, ਜੇ ਜਾਣਿਸ ਬਰਮੰ ਕਰਮੰ। ਗੁਰੂ ਕਹਿੰਦੇ ਨੇ ਹੈ ਕਿ ਸਭ ਫੋਕਟ ਨਿਸ਼ਚੋ ਕਰਮਨ, ਗੁਰੂ ਨਾਨਕ ਨਿਸ਼ਚੋ ਦਿਹਾਵੇ ਅੱਗੇ ਬਿਨ ਸਤਿਗੁਰ ਵਾਟ ਨਾ ਪਾਵੇ, ਕਿਉਂਕਿ ਪੁੱਛ ਕੇ ਨਹੀਂ ਚੱਲਦਾ। ਤਿਲਕ ਵੀ ਲਿਆਈ ਜਾਂਦਾ ਹੈ, ਮਾਲਾ ਵੀ ਗੱਲ ਪਾਈ, ਮੱਥੇ ਟਿੱਕੇ ਵੀ ਲਾਈ ਜਾਂਦਾ, ਬਰਮੰ ਕਰਮੰ ਸੰਕੇਤ ਕਰੀ ਜਾਂਦਾ। ਤਿੰਨ ਪਾਲਾਂ ਵਾਲਾ ਗਾਇਤਰੀ ਮੰਤਰ, ਤਿੰਨ ਲਾਈਨਾਂ ਵਾਲਾ ਦਿਨ ਰਾਤ ਤ੍ਰਿਪਾਲ, ਤਿੰਨੋਂ ਵਜੇ ਪੜ੍ਹੀ ਵੀ ਜਾਂਦਾ। ਕਹਿੰਦਾ ਮੈਂ ਧਰਮੀ ਹਾਂ, ਇਹ ਸਾਰੇ ਕਰਮ ਧਰਮ ਦੇ ਨੇ, ਪਰ ਬਿਨ ਸਤਿਗੁਰ ਵਾਟ ਨਾ ਪਾਵੇ, ਰਸਤਾ ਹੀ ਨਹੀਂ ਮਿਲ ਰਿਹਾ, ਉਲਝ ਗਿਆ, ਮੰਜ਼ਿਲ ਨਹੀਂ ਮਿਲ ਰਹੀ। ਵਾਟ ਕਹਿੰਦੇ ਨੇ ਰਸਤੇ ਨਹੀਂ, ਰਸਤੇ ਨਹੀਂ ਮਿਲ ਰਹੇ, ਵਾਟ ਮਿਲੀ ਨਹੀਂ ਰਹੀ, ਕੋਈ ਮੰਜ਼ਿਲ ਹੀ ਨਹੀਂ ਰਹੀ, ਨਿਥਾਵਾਂ ਹੋ ਗਿਆ, ਭਟਕ ਰਿਹਾ। ਹੁਣ ਧਰਮ ਦੀ ਦੁਨੀਆਂ ਵਿੱਚ ਵੀ ਭਟਕਣਾ ਹੋ ਗਿਆ, ਔਰ ਬਲਕਿ ਕਈ ਵਾਰ ਤੁਸੀਂ ਦੇਖਿਓ ਕਦੀ ਗਹਿਰਾਈ ਨਾਲ, ਅੱਜ ਦੇ ਜ਼ਮਾਨੇ ਅੰਦਰ ਧਰਮ ਦੀ ਦੁਨੀਆਂ ਅੰਦਰ ਭਟਕਣਾ ਜ਼ਿਆਦਾ ਹੈ, ਪਰੇਸ਼ਾਨੀਆਂ ਜ਼ਿਆਦਾ ਨੇ। ਜਿੱਥੇ ਬੈਠੀ ਦਾ ਧਰਮ ਦੀ ਦੁਨੀਆਂ ਵਿੱਚ ਖਾਸ ਰੱਖਣ ਵਾਲੇ ਲੋਕ ਸਵਾਲ ਜ਼ਿਆਦਾ ਕਰਦੇ ਨੇ, ਸਵਾਲ ਉੱਥੋਂ ਹੀ ਪੈਦਾ ਹੁੰਦਾ ਜਿੱਥੇ ਕੋਈ ਭਰਮ ਹੋਵੇ। ਲਾਈਨ ਲੱਗ ਜਾਂਦੀ ਸਵਾਲਾਂ ਵਾਲਿਆਂ ਦੀ, ਹਰ ਕੋਈ ਆਪਣੇ ਸਵਾਲ ਰੱਖੀ ਬੈਠਾ ਤੇ ਰੱਖੀ ਬੈਠਾ ਧਰਮ ਖੇਤਰ ਵਿੱਚ। ਇਹਨਾਂ ਨੂੰ ਧਰਮ ਦੀ ਦੁਨੀਆਂ ਵਿੱਚ ਕੰਫਿਊਜ਼ਨ ਜ਼ਿਆਦਾ ਹੈ, ਭਰਮ ਜ਼ਿਆਦਾ ਨੇ। ਉਹ ਕਿਉਂ ਨੇ? ਕਿਉਂਕਿ ਬਿਨ ਸਤਿਗੁਰ, ਜੇ ਕੋਈ ਗੁਰੂ ਕੋਲੋਂ ਪੁੱਛੇ ਤੇ ਫਿਰ ਭਲਾ ਭਰਮੀ ਰਹੇ? ਇਹ ਤਾਂ ਫੈਸਲਾ ਗੁਰੂ ਨੇ ਬਾਣੀ ਵਿੱਚ ਕਰ ਦਿੱਤਾ, ਮਾਏ ਮੁੰਡੋ ਤਿਸ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਜੇ ਗੁਰੂ ਭਰਮੀ ਨਹੀਂ ਗਵਾਏ ਤਾਂ ਉਹ ਲਾਂਦਾ ਗੁਰੂ ਨੂੰ, ਐਸਾ ਹੋ ਨਹੀਂ ਸਕਦਾ। ਗੁਰੂ ਤਾਂ ਭਰਮ ਮਿਟਾਉਂਦਾ, ਗੁਰੂ ਭਰਮੀ ਹੀ ਤਾਂ ਮਿਟਾਉਣ ਵਾਸਤੇ ਆਇਆ। ਇਸ ਲਈ ਸਿੱਖ ਦੇ ਹਿਰਦੇ ਵਿੱਚ ਭਰਮ ਨਹੀਂ ਹੋ ਸਕਦਾ, ਜੇ ਹੈ ਤਾਂ ਇਹਦਾ ਮਤਲਬ ਹੈ ਬਿਨ ਸਤਿਗੁਰ। ਗੁਰੂ ਨੇ ਇਹੋ ਖਿਆਲ ਦੇ ਦਿੱਤਾ, ਕਹਿੰਦੇ ਨੇ ਇਸ ਲਈ ਖਿਆਲ ਕਰੀ ਧਰਮ ਦੀ ਦੁਨੀਆਂ ਵਿੱਚ, ਧਰਮ ਦੇ ਖੇਤਰ ਵਿੱਚ ਕਦਮ ਰੱਖਣ ਤੋਂ ਪਹਿਲਾਂ ਗੁਰੂ ਕੋਲੋਂ ਪੁੱਛ ਲੈ, ਗੁਰੂ ਕੋਲੋਂ ਪੁੱਛ ਲੈ। ਮੈਂ ਇੱਕ ਵਾਰ ਗੁਰਬਾਣੀ ਦੀ ਇੱਕ ਤੁਕ ਸਾਂਝੀ ਕੀਤੀ ਸੀ, ਸਤਿਗੁਰ ਬਾਣੀ ਵਿੱਚ ਆਖੇ ਕਹਿਣ ਲੱਗੇ, ਜਾਲ ਮੋਹ ਕਾਸ ਮਸਤ ਕਰ, ਕਹਿਣ ਲੱਗੇ ਮੋਹ ਨੂੰ ਜਾਲ ਕੇ ਸਿਆਹੀ ਬਣਾ ਲੈ। ਐਡਾ ਵੱਡਾ ਧਰਮ ਕਰਮ, ਦੁਨੀਆਂ ਦਾ ਕੋਈ ਮਨੁੱਖ ਮੋਹ ਨੂੰ ਜਲਾ ਸਕਦਾ? ਮੋਹ ਤੇ ਹਰ ਵਕਤ ਨਾਲ ਬੈਠ, ਮੋਹ ਤੇ ਮਨੁੱਖ ਛੱਡ ਹੀ ਨਹੀਂ ਸਕਦਾ। ਪਰ ਕਿੱਡਾ ਮਹਾਨ ਹੈ ਜਿਹਨੇ ਮੋਹ ਨੂੰ ਜਲਾ ਕੇ ਸਿਆਹੀ ਬਣਾ ਲਈ। ਉਹ ਜਾਲ ਮੋਹ ਕਸ਼ ਮਸਤ ਕਰ, ਮਤ ਕਾਗਜ਼ ਕਰ ਸਾਰ, ਸ੍ਰੇਸ਼ਟ ਕਾਗਜ਼ ਹੈ ਮਤ, ਆ ਦੂਜੀਆਂ ਕਾਗਜ਼ਾਂ ਤੇ ਲਿਖਿਆ ਹੋਇਆ ਤੇਰੇ ਨਾਲ ਨਹੀਂ ਨਿਭਣਾ, ਜੇ ਨਿਭਣਾ ਉਹ ਹੈ ਜਿਹੜਾ ਤੇਰਾ ਮਤ ਦੇ ਕਾਗਜ਼ ਤੇ ਲਿਖਿਆ ਗਿਆ। ਸ਼ਬਦ ਦੇ ਗੁਟਕੇ ਇਸ ਲਈ ਨੇ ਤਾਂ ਕਿ ਤੂੰ ਉਹਨੂੰ ਪੜ੍ਹ ਕੇ ਮਤ ਦੇ ਕਾਗਜ਼ ਤੇ ਲਿਖ ਸਕੇ, ਕਿਤੇ ਇਹ ਨਾ ਹੋਵੇ ਸਾਰੀ ਜ਼ਿੰਦਗੀ ਗੁਟਕਿਆਂ ਵਿੱਚ ਹੀ ਲਿਖਿਆ ਰਹੇ, ਤੇਰੀ ਮਤ ਤੇ ਇੱਕ ਸ਼ਬਦ ਨਾ ਲਿਖਿਆ ਜਾਏ।
सब तो श्रेष्ठ जो है कागज ओ है मत जाल मोह का मत्स्य कार्य।

ਇੰਨਾ ਕੁਝ ਇਕੱਠਾ ਕਰ ਲਵੇ ਫਿਰ ਵੀ ਆਪਣੀ ਮਰਜ਼ੀ ਨਾਲ ਨਾ ਲਿਖੀ, ਬਸ ਕਿਤੇ ਲਿਖਿਆ ਬੇਅਸ ਚਲਾ ਜਾਏ। ਲਓ ਆਹ ਇੱਕ ਫੈਸਲਾ, ਸਿੱਖਿਆ ਦੀ ਕਿਉਂ ਲੋੜ ਹੈ, ਜੀਵਨ ਦਾ ਸਿੱਖਿਆ ਨਾਲ ਸਾਂਝ ਕੀ ਹੈ, ਸੰਬੰਧ ਕੀ, ਤਲਕ ਕੀ ਹੈ। ਕਹਿਣ ਲੱਗੇ ਜੇ ਇੰਨਾ ਕੁਝ ਸ੍ਰੇਸ਼ਟ ਇਕੱਠਾ ਕਰ ਲਏ ਫਿਰ ਵੀ ਆਪਣੀ ਮਰਜ਼ੀ ਨਾਲ ਨਾ ਲਿਖੀ, ਮਤ ਕਿਤੇ ਐਸਾ ਹੋਵੇ ਮਤ ਤੇ ਕੁਝ ਲਫ਼ਜ਼ ਗਲਤ ਲਿਖੇ ਜਾਣ। ਪਾਓ ਕਲਮ ਕਰ ਚਿੱਤ ਲਿਖਾਈ, ਫਿਰ ਗੁਰ ਪੁੱਛ

ਇੱਕੋ ਨਾਮ ਹੁਕਮ ਹੈ ਲਿਖ ਲੈ, ਪਰ ਗੁਰੂ ਕੋਲੋਂ ਪੁੱਛ ਕੇ ਆ ਹੈ ਸੰਬੰਧ ਗੁਰੂ ਦੀ ਸਿੱਖਿਆ ਨਾਲ। ਧਰਮ ਦੇ ਖੇਤਰ ਵਿੱਚ ਜੇ ਤੂੰ ਧਰਮੀ ਬਣਨਾ ਚਾਹੁੰਦਾ ਬਿਲਕੁਲ ਆਪੇ ਨਾਲ ਕਦਮ ਰੱਖੀ, ਮਤ ਆਪਣੇ ਆਪ ਹੀ ਧਰਮੀ ਬਣਿਆ ਫਿਰੇ। ਗੁਰੂ ਕੋਲੋਂ ਪੁੱਛ ਲੈ ਜੀ ਧਰਮ ਦੇ ਖੇਤਰ ਵਿੱਚ ਬੜਾ ਕਨਫਿਊਜ਼ਨ, ਤੁਸੀਂ ਦੱਸੋ ਕੀ ਕਰਾਂ। ਲੋ ਆ ਪਹਿਲਾ ਸਵਾਲ ਹੀ ਸੀ, ਹੇ ਗੁਰੂ ਧਰਮ ਦੀ ਦੁਨੀਆਂ ਵਿੱਚ ਕਈ ਵੱਖ ਵੱਖ ਕਰਮ ਨੇ ਤੇ ਲੋਕ ਕਰੀ ਜਾਂਦੇ ਨੇ ਤੇ ਧਰਮ ਦਾ ਕਰਮ ਸਮਝ ਕੇ ਕਰੀ ਜਾਂਦੇ, ਪਰ ਮੈਂ ਇਹ ਕਰਮ ਕਰਾਂ ਤੇ ਮੈਂ ਪਹਿਲਾਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ। ਲੋ ਇੱਥੋਂ ਇਹ ਸੁੱਖ ਸ਼ੁਰੂ ਹੋਈ। ਧਰਮ ਦੇ ਖੇਤਰ ਵਿੱਚ ਬੜੇ ਕਰਮ ਨੇ, ਯੋਗੀ ਵੀ ਆਪਣਾ ਕਰਮ ਕਰੀ ਜਾਂਦੇ ਨੇ, ਜਿਹੜੇ ਮੂਰਤੀਆਂ ਦੇ ਸਾਹਮਣੇ ਬੈਠ ਕੇ ਆਰਤੀਆਂ ਉਤਾਰੇ, ਦੀਵੇ ਜਗਾਉਂਦੇ ਤੇ ਫੂਲ ਮਾਲਾ ਪਹਿਨਾਉਂਦੇ ਨੇ, ਉਹ ਵੀ ਧਰਮ ਦੇ ਕਰਮ ਸਮਝ ਕੇ ਕਰੀ ਜਾਂਦੇ। ਜਿਹੜੇ ਨੰਗੇ ਪੈਰੀ ਅਠਾਠ ਤੀਰਥਾਂ ਦਾ ਇਸ਼ਨਾਨ ਕਰਦੇ ਨੇ ਤੇ ਇੱਕ ਵਾਰ ਕਿਸੇ ਤੀਰ ਇਸ਼ਨਾਨ ਕਰਨ ਨਾਲ ਸਮਝਦੇ ਨੇ ਪਿਛਲੀ ਮੈਲ ਉਤਰ ਗਈ, ਸਾਰੇ ਪਾਪ ਨਿਵਿਰ ਕਰ ਗਏ, ਬਸ ਕਿਸੇ ਜਲ ਵਿੱਚ ਇਸ਼ਨਾਨ ਕਰਨ ਨਾਲ ਪਵਿੱਤਰ ਹੋ ਜਾਈਦਾ ਹੈ, ਉਹ ਵੀ ਧਰਮ ਸਮਝ ਕੇ ਕਰੀ ਜਾਂਦੇ। ਤੇ ਮੈਂ ਇਹਨਾਂ ਖੇਤਰਾਂ ਵਿੱਚੋਂ ਇੱਕ ਕਰਮ ਦਾ ਪਹਿਲੇ ਤੁਹਾਡੇ ਕੋਲੋਂ ਜਵਾਬ ਮੰਗਣਾ ਚਾਹੁੰਦਾ, ਮੈਨੂੰ ਪਤਾ ਲੱਗ ਜਾਏ ਆਹ ਕਰਮ ਕੀ ਹੈ, ਤੇਰੀ ਅਗਵਾਈ ਲੈਣੀ। ਜਦੋਂ ਲੋਕਾਂ ਨੂੰ ਤੀਰਥਾਂ ਤੇ ਇਸ਼ਨਾਨ ਕਰਕੇ ਇਹ ਸ਼ਰਧਾ ਧਾਰਨ ਕਰਦਿਆਂ ਵੇਖਣਾ, ਬਸ ਅੱਜ ਪਵਿੱਤਰ ਹੋ ਗਿਆ, ਤਾਂ ਮੈਂ ਸਮਝਣਾ ਮੈਂ ਤੇਰੇ ਕੋਲੋਂ ਪੁੱਛਣਾ ਠੀਕ ਹੈ, ਫਿਰ ਮੈਂ ਨਹੀਂ ਕਰਾਂ। ਜੇ ਰੱਬ ਇਹਦੇ ਨਾਲ ਪ੍ਰਸੰਨ ਹੁੰਦਾ ਉਹ ਰੀਝਦਾ ਉਹਦੀ ਖੁਸ਼ੀ ਮਿਲਦੀ ਹੈ ਤੇ ਮੈਂ ਵੀ ਕਿਉਂ ਨਾ ਕਰਾਂ, ਤੇ ਜੇ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਤਾਂ ਮੈਂ ਕਿਉਂ ਕਰਾਂ, ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ। ਲੋ ਇੱਥੋਂ ਸਵਾਲ ਹੋਇਆ,

ਤੁਸੀਂ ਦੱਸੋ, ਕਿਉਂਕਿ ਮੈਂ ਪ੍ਰਭੂ ਨੂੰ ਨੇੜੇ ਹੋ ਕੇ ਨਹੀਂ ਜਾਣਦਾ, ਅਜੇ ਤੂੰ ਜਾਣਨਾ, ਤੇਰੇ ਰਾਹੀਂ ਮੈਂ ਨੇੜੇ ਹੋਣਾ ਚਾਹੁੰਦਾ। ਕਦੀ ਕਾਜ਼ੀ ਮੌਲਾਨਾ ਨੇ ਵੀ ਇਹ ਵੀ ਆਖਿਆ ਸੀ, ਹਜ਼ੂਰ ਤੁਸੀਂ ਦੱਸੋ ਖੁਦਾ ਦੇ ਘਰ ਦੀ ਕੀ ਗੱਲ ਹੈ, ਤੇਰੇ ਕੋਲੋਂ ਪੁੱਛਣਾ ਚਾਹੁੰਦਾ। ਅੱਜ ਸਿੱਖ ਪੁੱਛ ਰਿਹਾ ਹੈ, ਆਖਦਾ ਹੈ ਸਤਿਗੁਰੂ ਇਹ ਦੱਸੋ, ਧਰਮ ਦੇ ਖੇਤਰ ਵਿੱਚ ਤੀਰਥਾਂ 'ਤੇ ਨਹਾਉਣਾ ਵੀ ਤੁਰਿਆ ਹੋਇਆ, ਬੜੀ ਦੇਰ ਤੋਂ ਤੁਰਿਆ ਹੋਇਆ, ਪਰ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ,

0: ਜੇ ਉਹਨੂੰ ਨਾ ਪਾਉਂਦਾ ਹੋਵੇ ਤਾਂ ਜੇ ਮੇਰਾ ਇਸ਼ਨਾਨ ਕੀਤਾ ਉਹਨੂੰ ਚੰਗਾ ਨਾ ਉਹ ਨਾ ਰਿਝੇ ਤੇ ਮੈਂ ਨਹਾ ਕੇ ਕੀ ਕਰਨਾ ਤੀਰਥਾਂ ਤੇ ਮੈਂ ਤੇ ਉਹਨੂੰ ਪਾਉਣ ਲਈ ਤੇ ਸਭ ਕੁਝ ਕਰ ਰਿਹਾ ਜਿੰਨਾ ਧਰਮ ਕਰਮ ਹੈ ਉਹ ਰੱਬ ਨੂੰ ਰਿਝਾਉਣ ਲਈ ਹੈ ਉਹਨੂੰ ਪ੍ਰਸੰਨ ਕਰਨ ਲਈ ਹੈ ਤੇ ਜੇ ਉਹਨੇ ਹੀ ਮੇਰੇ ਇਸ ਕੰਮ ਤੇ ਪ੍ਰਸੰਨ ਨਹੀਂ ਹੋਣਾ ਮੈਂ ਕਰਕੇ ਕੀ ਲੈਣਾ ਬਖਸ਼ਿਸ਼ ਕਰੋ ਮੈਨੂੰ ਸਿੱਖਿਆ ਦਿਓ ਗੁਰੂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਕਹਿਣ ਲੱਗੇ
1: ਤੀਰਥ ਨਾਏ ਅਰ ਧਰਨੀ

0: तीर्थ के ये स्थान ते पंडित की ये स्थानियां तीर्थ से बैठा होया। गुरु कहते ने मैनू दोनों ही कबूल नहीं होए, तैनू की चाहिए? कहने लगे
1: तो स्थान बताओ मीता जन के हर हर कीर्तन मीता।
0: मैं ते उस हरी कीर्ति हरी का गुण हरी का नाम हरी का हुक्म जानने नाल संबंध रखना, मैनू की कि केड़े स्थान ते है ते केड़ा स्थानी है।
2: एक चीज साडे विच भी आ गई, कई बार हैरान होना,
0: ਉਹ ਹੀ ਅਖੰਡ ਪਾਠ ਪਰਿਕਰਮਾ ਵਿੱਚ ਕਰਾਉਣਾ ਹੋਵੇ ਤੇ ਅੱਜ ਹੋ ਸਕਦਾ, ਉਹ ਹੀ ਅਖੰਡ ਪਾਠ ਜੇ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਪਰਲੇ ਗੈਲਰੀ ਵਿੱਚ ਕਰਾਉਣਾ ਹੋਵੇ ਤੇ ਕਈ ਸਾਲ ਬਾਅਦ ਵਾਰੀ ਆਉਂਦੀ, ਪਰ ਸਿੱਖ ਲਾਈਨ ਲਾ ਕੇ ਖਲੋਤਾ ਵੀ ਅਖੰਡ ਪਾਠ ਉੱਥੇ ਕਰਾਉਣਾ ਹੈ, ਉੱਥੋਂ ਦਾ ਮਹਾਤਮ ਹੋ ਰਿਹਾ। ਇਹਦੀ ਅਜੀਬ ਗੱਲ ਹੈ, ਮਨੁੱਖ ਦਿਸਦਾ ਹੈ ਨਾ ਸੰਸਾਰ ਖੇਤਰ ਦਾ ਸੰਸਾਰੀ ਹੈ, ਇਸ ਲਈ ਰੱਬ ਨੂੰ ਧਰਮ ਨੂੰ ਵੀ ਸੰਸਾਰ ਖੇਤਰ ਦਾ ਸੰਸਾਰੀ ਬਣਾਉਣਾ ਚਾਹੁੰਦਾ, ਇਹ ਝੁਕਾ ਦਿੰਦਾ ਸੂਖਸ਼ਮ ਨੂੰ ਸਥੂ ਲੱਗੇ, ਹਾਲਾਂਕਿ ਰੱਬ ਸੂਖਸ਼ਮ ਹੈ, ਉਸ ਨੂੰ ਅੱਜ ਸਥੂ ਲੱਗੇ। ਆ ਲਾਈਟ ਜਿਹੜੀ ਇਹਨੇ ਆਪਣੀ ਹੱਥੀ ਘਿਓ ਦੀ ਜੋਤ ਜਗਾਈ, ਉਹ ਜੋਤ ਇਹਨੂੰ ਦਿਸਦੀ ਹੈ ਜਿਸਦੀ, ਤੇ ਜਿਹੜੀ ਗੁਰੂ ਨੇ ਸ਼ਬਦ ਦੀ ਜੋਤ ਜਗਾਈ ਹੈ, ਸ਼ਬਦ ਦੀਪ ਦਿਪਾਏ ਗੁਰ ਕਾ ਸ਼ਬਦ ਕਰ ਦੀਪ ਕਹੋ, ਜਿਹੜਾ ਹਿਰਦੇ ਦੇ ਅੰਦਰ ਗਿਆਨ ਕਰਦਾ ਹੈ, ਜੋਤ ਜਗਾਉਂਦਾ, ਚਾਨਣ ਕਰਦਾ, ਕਿਉਂਕਿ ਇਹਨੂੰ ਹਿਰਦਾ ਵੀ ਨਹੀਂ ਦਿਸਦਾ, ਸਰੀਰ ਹੀ ਦਿਸਦਾ,
2: ਨਜ਼ਰ ਨਹੀਂ ਆਵੇ ਤਿਸ ਚੋਂ, ਇਸ ਲਈ ਉਹਨੇ ਖੇਤਰ ਵਿੱਚ ਹੀ ਧਰਮ ਚੱਲ ਰਿਹਾ,
0: ਸਰੀਰ ਨੂੰ ਦਿਸਦਾ ਹਿਰਦਾ ਦਿਸਦਾ ਨਹੀਂ।
2: ਆ ਜੋਤ ਜਿਹੜੀ ਇਹਨੇ ਆਪਣੀ ਹੱਥੀ ਗਲਾਸ ਵਿੱਚ ਜਗਾਈ ਹੈ, ਉਹ ਇਹਨੂੰ ਦਿਸਦੀ ਹੈ, ਉਹਦੇ ਨਾਲ ਇਹਦਾ ਮੋਹ ਪੈ ਗਿਆ, ਉਹਨੂੰ ਇਹ ਮਹਾਨ ਸਮਝਣ ਲੱਗ ਪਿਆ। ਤੇ ਜਿਹੜੀ ਜੋਤ ਗੁਰੂ ਨੇ ਸ਼ਬਦ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਗਾਈ ਹੈ, ਸ਼ਬਦ ਜੋਤ ਜਗਾਏ ਵਾਜਾ ਵਾਪਸੀ, ਜਿਹੜੀ ਜੋਤ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੇ ਕਹਿ ਤੈ ਭਰਪੂਰ ਸ਼ਬਦ ਦੀਪਕ ਦਿਪਾਇਓ। ਜਿਹੜੀ ਸ਼ਬਦ ਦੀ ਜੋਤ ਹੈ, ਜਿਹੜੀ ਹਿਰਦੇ ਵਿੱਚ ਚਾਨਣ ਕਰਦੀ ਹੈ, ਉਹ ਇਹਨੂੰ ਦਿਸਦੀ ਨਹੀਂ, ਨਾ ਇਹਨੂੰ ਹਿਰਦਾ ਦਿਸਦਾ। ਇਸ ਲਈ ਇਹਦੀ ਨਿਗਾਹ ਵਿੱਚ ਇਸ ਜੋਤ ਦੀ ਮਹਾਨਤਾ ਨਹੀਂ, ਉਸ ਜੋਤ ਦੀ ਮਹਾਨਤਾ ਜਿਹੜੀ ਨੇ ਆਪ ਜਗਾਈ ਹੈ ਤੇ ਦਿਸ ਰਹੀ ਹੈ। ਇਹ ਲਾਗੂ ਕਰ ਦਿੰਦਾ ਆਪਣਾ ਨਿਯਮ, ਦੇਖਿਓ ਭਾਈ ਆਹ ਜੋਤ ਨਾ ਬੁੱਝ ਜਾਏ, ਜੇ ਇਹ ਬੁੱਝ ਗਈ ਤੇ ਮੈਂ ਸਮਝਾਂਗਾ ਸ਼ਬਦ ਦੀ ਜੋਤ ਹੀ ਬੁੱਝ ਗਈ, ਸ਼ਬਦ ਵਿੱਚ ਵਿਘਨ ਪੈ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਨਹੀਂ ਰਿਹਾ, ਖੰਡਨ ਹੋ ਗਿਆ, ਸ਼ਬਦ ਤੇ ਖੰਡਨ ਹੋ ਗਿਆ, ਸ਼ਬਦ ਤੇ ਖੰਡਨ ਹੋਇਆ ਨਹੀਂ, ਉਹਦੀ ਰੋਸ਼ਨੀ ਤਾਂ ਬਰਕਰਾਰ, ਉੱਥੇ ਰੋਸ਼ਨੀ ਇਹ ਵੀ ਹੈ ਐਸੀ ਹੈ, ਜਿਹਨੂੰ ਚੱਖੜਵਾਓ ਨਾ ਡੋਲੋਈ ਪਰਬਤ ਮੇਰਾ। ਇਸ ਜੋਤ ਨੂੰ ਤਾਂ ਕਿਸੇ ਵਾਓ ਦਾ ਡਰ ਵੀ ਨਹੀਂ, ਕਿਸੇ ਚੱਖੜ ਦਾ ਡਰ ਵੀ ਨਹੀਂ, ਮੈਂ ਗੱਲ ਕੀਤੀ ਸੀ, ਉਹ ਜੋਤ ਜਿਹਨੂੰ ਹਰ ਚੀਜ਼ ਦਾ ਡਰ ਹੈ, ਉਹ ਲੁੱਕ ਲੁੱਕ ਬਹਿੰਦੀ ਹੈ ਸ਼ੀਸ਼ੇ ਦੇ ਗਲਾਸ ਦੇ ਬਕਸੇ ਵਿੱਚ, ਕਿਤੇ ਹਵਾ ਦਾ ਬੁੱਲਾ ਤੇਜ਼ ਆ ਗਿਆ ਬੁੱਝ ਨਾ ਜਾਵਾਂ, ਤੁਹਾਨੂੰ ਸ਼ੀਸ਼ੇ ਦੇ ਗਲਾਸ ਦੇ ਛੋਟੇ ਛੋਟੇ ਬਕਸੇ ਬਣਾਉਣੇ ਪੈਂਦੇ ਨੇ, ਇਹਦੇ ਵਿੱਚ ਜੋਤ ਜਗਾਓ, ਕਿਤੇ ਹਵਾ ਦੇ ਬੁੱਲੇ ਨਾਲ ਬੁੱਝ ਨਾ ਜਾਏ, ਜਿਹੜੀ ਦਰ ਦਰ ਬਹਿੰਦੀ ਹੈ, ਛੁੱਪ ਛੁੱਪ ਬਹਿੰਦੀ ਹੈ, ਜਿਹਨੂੰ ਹਰ ਵੇਲੇ ਮੌਤ ਦੇ ਬੁੱਲੇ ਤੋਂ ਵੀ ਆਪਣੀ ਮੌਤ ਦਿਸਦੀ ਹੈ, ਹਵਾ ਦੇ ਬੁੱਲੇ ਤੋਂ ਵੀ, ਉਹ ਤੇ ਹੋ ਗਈ ਮਹਾਨ, ਤੇ ਉਹ ਉਹਦੇ ਅਧੀਨ ਹੋ ਗਈ, ਜਿਹੜੀ ਜੋਤ ਕਦੀ ਡੋਲਦੀ ਨਹੀਂ, ਕਦੀ ਬੁੱਝਦੀ ਨਹੀਂ। ਲੇਕਿਨ ਅਸੀਂ ਫੈਸਲਾ ਕਰ ਲਿਆ, ਨਹੀਂ ਉਹ ਜੋਤ ਮਹਾਂ, ਉਹ ਜਗਦੀ ਰਹਿਣੀ ਚਾਹੀਦੀ ਹੈ, ਤਾਂ ਹੀ ਇਹ ਜੋਤ ਹੈ, ਜੇ ਉਹ ਬੁੱਝ ਗਈ ਤੇ ਇਹ ਵੀ ਖੰਡਨ ਹੋ ਗਈ। ਖਿਆਲ ਕਰ ਲਓ ਉਹ ਸਾਰੇ ਭਰਮ ਕਰਮ ਜਿਹੜੇ ਸਨ ਸਾਡੇ ਵਿਚਾਰ ਹੈ, ਅਸੀਂ ਸਥਾਨ ਤੇ ਸਥਾਨੀਆਂ ਦੀ ਪੂਜਾ ਸ਼ੁਰੂ ਕਰ ਲਈ, ਸਾਡੇ ਵਿੱਚ ਵੀ ਹੈ, ਬਦਲਵੇਂ ਰੂਪ ਵਿੱਚ ਨਾਮ ਹੀ ਅਸੀਂ ਵੱਖਰੇ ਰੱਖੇ ਨੇ, ਨਾਮ ਹੀ ਵੱਖਰੇ, ਐਸ ਗੁਰਦੁਆਰੇ ਅਖੰਡ ਪਾਠ ਐਸ ਥਾਂ ਤੇ ਰਖਾਵਾਂਗੇ ਤਾਂ ਮਹਾਨ ਪੈ ਲਿਆ। ਜੇ ਤੈਨੂੰ ਗੁਰੂ ਨੇ ਸਾਧਨ ਦਿੱਤਾ ਤੂੰ ਘਰ ਅਖੰਡ ਪਾਠ ਰਖਾ, ਸਹਿਜ ਪਾਠ, ਬਲਕਿ ਸਹਿਜ ਪਾਠ ਰਖਾ, ਬੈਠ ਕੇ ਪਿਆਰ ਨਾਲ ਸੁਣ, ਗੱਲ ਵਿੱਚੋਂ ਗੱਲ ਚੱਲ ਪੈਂਦੀ ਹੈ, ਕਨੇਡਾ ਅਕੈਡਮੀ ਸ਼ੁਰੂ ਕੀਤੀ ਤਸਵੀਰ ਗੁਰਮਤਿ ਦੀ। ਉੱਥੇ ਇੱਕ ਨਿਯਮ ਬਣਾਇਆ ਕਿ ਇੱਥੇ ਜੇ ਕਿਸੇ ਨੇ ਰਖਾਣਾ ਹੋਵੇ ਤਾਂ ਕੇਵਲ ਸਹਿਜ ਪਾਠ ਰਖਾ ਸਕਦਾ, ਕਿਉਂਕਿ ਬਾਣੀ ਤਾਂ ਸਮਝਣ ਤੇ ਸੁਣਦਾ ਵਿਚਾਰ। ਤੇ ਨਾਲ ਇਹ ਨਿਯਮ ਬਣਾਇਆ ਕਿ ਜਿਹੜਾ ਇੱਥੇ ਸਹਿਜ ਪਾਠ ਰਖਾਏ ਉਹ ਪਹਿਲਾਂ ਆ ਕੇ ਇੱਕ ਫਾਰਮ ਭਰੇ ਤੇ ਇਹ ਲਿਖੇ ਕਿ ਮੈਂ ਰੋਜ਼ ਕਿੰਨੇ ਤੋਂ ਕਿੰਨੇ ਵਜੇ ਤੱਕ ਆਪ ਬੈਠ ਕੇ ਪਰਿਵਾਰ ਸਮੇਤ ਆ ਕੇ ਸੁਣਾਂਗਾ। ਓਨੇ ਟਾਈਮ ਵੀ ਹੀ ਪਾਠੀ ਨੇ ਪਾਠ ਕਰਨਾ ਹੈ ਤੇ ਭਾਵੇਂ 6 ਮਹੀਨੇ ਵਿੱਚ ਭੁੱਖ ਪਵੇ ਤਾਂ ਹੀ ਪਾਠ ਹੋਏਗਾ। ਲੇਕਿਨ ਇੱਕ ਖਿਆਲ ਕਰਿਓ, ਅਸੀਂ ਜੇ ਸਥਾਨ ਨਾਲ ਜੁੜ ਗਏ ਜਿੱਥੇ ਅਸੀਂ ਪਹੁੰਚ ਨਹੀਂ ਸਕਦੇ, ਆਪ ਬੈਠੇ ਹਾਂ ਪਰਦੇਸ, ਪੈਸੇ ਭੇਜਦੇ ਹੋ, ਪਰ ਅਖੰਡ ਪਾਠ ਫਲਾਣੇ ਗੁਰਦੁਆਰੇ ਹੋਣੇ ਚਾਹੀਦਾ, ਉੱਥੋਂ ਹੁਕਮਨਾਮਾ ਪਾਰਸਲ ਹੋ ਕੇ ਸਾਡੇ ਕੋਲ ਆ ਜਾਏਗਾ, ਪ੍ਰਸ਼ਾਦ ਹੋ ਜਾਏਗਾ, ਅਸੀਂ ਸਮਝਾ ਕੇ ਅਸੀਂ ਅਖੰਡ ਪਾਠ ਕਰਾ ਲਿਆ। ਬਦਲਵੇਂ ਰੂਪ ਵਿੱਚ ਉਹ ਹੀ ਭਰਮ ਸਾਡੇ ਵਿੱਚ ਵੀ ਆ ਗਏ। ਗੁਰੂ ਨੇ ਬੜਾ ਖੂਬਸੂਰਤ ਫੈਸਲਾ ਦਿੱਤਾ ਸੀ, ਕਹਿਣ ਲੱਗੇ

ਪਰ ਅਸੀਂ ਜਿਹੜੀ ਚੀਜ਼ ਸਾਨੂੰ ਦਿਸਦੀ ਦੇ ਉਹਦਾ ਸਤਿਕਾਰ ਉਹਦਾ ਪ੍ਰਭਾਵ ਹਿਰਦੇ ਵਿੱਚ ਕਬੂਲ ਨੇ, ਸ਼ਬਦ ਦਾ ਨਹੀਂ, ਸਿੱਖਿਆ ਦਾ ਨਹੀਂ। ਪਿਛਲੇ ਦਿਹਾੜਿਆਂ ਵਿੱਚ ਕੋਈ ਵਿਰੋਧ ਨਾ ਸਮਝੋ, ਪਿਛਲੇ ਦਿਹਾੜਿਆਂ ਵਿੱਚ ਨਿਊਯਾਰਕ ਇੱਕ ਸੈਮੀਨਾਰ ਸੀ, ਪਿਛਲੇ ਦਿਨ ਅਰਜ਼ੀ ਕੀਤੀ ਸੀ, ਉੱਥੇ ਗੱਲ ਚੱਲ ਪਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਰਬ ਮਨਾ ਰਿਹਾ ਸੀ, ਮੈਂ ਮਨ ਦੀ ਅੰਦਰ ਦੀ ਗੱਲ ਕਹਿਣ ਨੂੰ ਰੋਕ ਨਾ ਸਕਿਆ। ਮੈਂ ਕਿਹਾ ਸਾਹਿਬ ਸੰਗਤ ਮੈਂ ਪੁੱਛਣਾ ਚਾਹੁੰਦਾ, ਆਪਾਂ ਸ਼ਬਦ ਦਾ ਅਸਰ ਕਬੂਲਨੇ, ਗੁਰੂ ਸ਼ਬਦ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣੇ ਕਿ ਬੇਤਾਹੀ ਨੂੰ ਗੁਰੂ ਮੰਨਣੇ? ਸਾਡੇ 'ਤੇ ਅਸਰ ਪ੍ਰਭਾਵ ਕਹਿੰਦਾ ਸ਼ਬਦ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ, ਨਾ ਕਿ ਕਿਸੇ ਦੇਹ ਦਾ। ਮੈਨੂੰ ਤਾਂ ਇਹ ਦਿਸਦਾ ਵੀ ਅਸੀਂ ਦੇਹ ਦਾ ਅਸਰ ਜ਼ਿਆਦਾ ਕਬੂਲਨੇ ਸ਼ਬਦ ਨਾਲੋਂ। ਅਤੇ ਮੈਂ ਕਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਸਿੰਘ ਸਾਹਿਬ ਯਾਨੀ ਜੋਗਿੰਦਰ ਸਿੰਘ ਜੀ ਵਿਦਾਂਤ ਜੀ ਬੈਠੇ ਸਨ, ਮੈਂ ਕਿਹਾ ਸਿੰਘ ਉਹ ਇੱਕ ਗੱਲ ਸਮਝਿਓ, ਜਿਹੜਾ ਆਪਾਂ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਸ਼ਾਮ ਵਾਕ ਲੈਂਦੇ ਹਾਂ, ਉਹਨੂੰ ਕੀ ਆਖਦੇ ਹਾਂ? ਹੁਕਮਨਾਮਾ, ਹੁਕਮਨਾਮਾ ਹੀ ਆਖਦੇ ਹਾਂ ਸਵੇਰੇ ਸ਼ਾਮ। ਦਿਨ 'ਚ ਦੋ ਵਾਰ, ਤਿੰਨ ਵਾਰ, ਜਿੰਨੀ ਵਾਰ ਕੋਈ ਫੰਕਸ਼ਨ ਹੋਵੇ ਦੇਖਦੇ ਹਾਂ, ਹੁਕਮਨਾਮਾ ਲੈਂਦੇ ਹਾਂ, ਹੁਕਮਨਾਮਾ। ਅਤੇ ਮੈਂ ਆਖਿਆ ਸਿੰਘ ਸਾਹਿਬ ਬੈਠੇ ਨੇ, ਇਹ ਵੀ ਇੱਕ ਜਾਰੀ ਕਰਦੇ ਨੇ, ਉਹਨੂੰ ਕੀ ਆਖਦੇ ਹਾਂ? ਹੁਕਮਨਾਮਾ ਸਭ ਤੋਂ ਜਾਰੀ ਹੁੰਦਾ, ਉਹਨੂੰ ਅਸੀਂ ਕੀ ਆਖਦੇ ਹਾਂ? ਹੁਕਮਨਾਮਾ। ਦੋਨੋਂ ਹੀ ਹੁਕਮਨਾਮੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਨਾ ਕਰੋ ਜਾਂ ਨਾ ਕਰੋ, ਮੇਰਾ ਉਹ ਵਿਸ਼ਾ ਨਹੀਂ, ਮੇਰਾ ਵਿਸ਼ਾ ਕੁਝ ਹੋਰ ਹੈ। ਮੈਂ ਕਿਹਾ ਦੋਨੋਂ ਹੀ ਹੁਕਮਨਾਮੇ ਨੇ, ਪਰ ਮੈਂ ਕਿਹਾ ਜਦੋਂ ਇਹ ਹੁਕਮਨਾਮਾ ਜਾਰੀ ਕਰਦੇ ਨੇ, ਸਾਰੀ ਕੌਮ ਦੇ ਕੰਨ ਖੜੇ ਹੋ ਜਾਂਦੇ, ਦੇਖ ਲਿਖ ਕੇ ਘਰ ਘਰ ਪਹੁੰਚਾਏ ਜਾਂਦੇ, ਹਰ ਥਾਂ 'ਤੇ ਆਰਡਰ ਹੋ ਜਾਂਦਾ, ਹਰ ਤਰ੍ਹਾਂ ਦੀ ਤਤਪਰ ਹੋ ਜਾਂਦਾ, ਸੁਚੇਤ ਹੋ ਜਾਂਦਾ ਕਿ ਅਕਾਲ ਤਖਤ ਦੇ ਜਥੇਦਾਰ ਦਾ ਹੁਕਮਨਾਮਾ ਆਇਆ, ਇਸ ਲਈ ਇਹਨੂੰ ਮੰਨਣਾ ਹੀ ਪੈ, ਕਿਤੇ ਅਣਗਹਿਲੀ ਨਾ ਹੋ ਜਾਏ, ਹਰ ਕੋਈ ਜਾਂਦਾ। ਅਤੇ ਮੈਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਹਾੜੀ ਵਿੱਚ ਚਾਰ ਵਾਰ ਹੁਕਮਨਾਮਾ ਜਾਰੀ ਕਰਦਾ, ਇੱਥੋਂ ਦਰਵਾਜ਼ੋਂ ਨਿਕਲ, ਪਹਿਲਾਂ ਤਾਂ ਕੋਈ ਸੁਣਦਾ ਹੀ ਨਹੀਂ ਤਾਂ ਦਰਵਾਜ਼ੋਂ ਨਿਕਲਿਆ ਭੁੱਲ ਜਾਂਦਾ, ਕੌਣ ਮੰਨਦਾ? ਮੈਂ ਕਿਹਾ ਤੁਸੀਂ ਦੱਸੋ, ਕਹਿੰਦੇ ਅਸੀਂ ਦੋਨਾਂ ਨੂੰ ਹੁਕਮਨਾਮਾ, ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਜਾਰੀ ਕਰਦਾ, ਸਾਨੂੰ ਅਸਰ ਹੀ ਕੋਈ ਨਹੀਂ, ਦਿਹਾੜੀ ਵਿੱਚ ਚਾਰ ਚਾਰ ਵਾਰੀ ਕਰੀ ਜਾਂਦਾ, ਸੁਣਦਾ ਹੀ ਨਹੀਂ, ਕੋਈ ਧਿਆਨ ਹੀ ਨਹੀਂ ਦਿੰਦਾ, ਕੋਈ ਮੰਨਦਾ ਹੀ ਨਹੀਂ। ਅਕਾਲ ਤਖਤ ਦਾ ਜਥੇਦਾਰ ਹੁਕਮਨਾਮਾ ਜਾਰੀ ਕਰਦਾ, ਸਾਰੀ ਕੌਮ ਨੂੰ ਤੱਤ ਪਰ ਹੋ ਜਾਂਦੀ, ਫਰਕ ਕੀ? ਮੈਂ ਕਿਹਾ ਇਹ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਇੱਕ ਦੇਹ ਵਿੱਚੋਂ ਨਿਕਲਦਾ, ਮਨੁੱਖ ਦੇਹ ਦਾ ਅਸਰ ਜ਼ਿਆਦਾ ਕਬੂਲਦਾ, ਪ੍ਰਭਾਵ ਕਬੂਲਦਾ। ਸਾਹਮਣੇ ਮੈਂ ਤਾਂ ਫਿਰ ਬੇਨਤੀ ਇਹ ਕਰਨਾ ਇਹਨਾਂ ਕੋਲ ਹੀ ਕਰਨਾ, ਕਿਉਂਕਿ ਸਾਨੂੰ ਸੁਭਾਅ ਬਣ ਗਿਆ ਅਸੀਂ ਦੇਹ ਦਾ ਅਸਰ ਕਬੂਲਨੇ ਆ ਸ਼ਬਦ ਦਾ ਨਹੀਂ। ਇਸ ਲਈ ਭਾਈ ਸਿੰਘ ਸਾਹਿਬ ਇੱਕ ਰਹਿਮਤ ਕਰੋ, ਜਿੱਥੇ ਬਾਕੀ ਆਪਣੇ ਹੁਕਮਨਾਮੇ ਜਾਰੀ ਕਰਕੇ ਮਨਾ ਜਾਂਦੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਹੁਕਮ ਵੀ ਮਨਾ ਜਾਓ, ਤੁਸੀਂ ਮਨਾ ਲਓ, ਤੁਹਾਡਾ ਅਸਰ ਨਾ ਮੰਨ। ਤੁਸੀਂ ਖਿਆਲ ਕਰਿਓ, ਬਦਲਵੇਂ ਰੂਪ ਵਿੱਚ ਅਸੀਂ ਦੇਹ ਨੂੰ, ਸਥਾਨ ਨੂੰ ਤੇ ਸਥਾਨੀਆਂ ਨੂੰ ਮੰਨ ਰਹੇ, ਇਸ ਦਾ ਨਾਂ ਤੀਰਥ ਹੈ। ਇੱਕ ਨਿਸ਼ਚਿਤ ਕਰ ਲਿਆ ਕਿ ਇਸ ਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ, ਬੈਠਣ ਨਾਲ, ਖਲੋਣ ਨਾਲ ਪਵਿੱਤਰ ਹੋ ਜਾਈਦਾ। ਗੁਰੂ ਨੇ ਬਾਣੀ ਵਿੱਚ ਬਾਰ ਬਾਰ ਇੱਕ ਗੱਲ ਆਖੀ, ਕਹਿਣ ਲੱਗੇ ਕਿਸੇ ਤੀਰਥ ਤੇ ਇਸ਼ਨਾਨ ਕਰਨ ਨਾਲ ਤਨ ਤੇ ਸਾਫ਼ ਹੋ ਸਕਦਾ, ਉਸ ਦਿਨ ਵੀ ਲਵਾਈ ਸਫਾਈ ਹੋਰ ਚੀਜ਼ ਹੈ, ਪਵਿੱਤਰਤਾ ਹੋਰ ਚੀਜ਼ ਹੈ। ਮੈਂ ਇਹ ਨਹੀਂ ਕਹਿੰਦਾ ਮਾੜੇ ਕਰੋ, ਪਰ ਮਤ ਸਮਝਿਓ ਕਿ ਕਿਸੇ ਜਲ ਵਿੱਚ ਇਸ਼ਨਾਨ ਕਰਨ ਨਾਲ ਮਨ ਵੀ ਪਵਿੱਤਰ ਹੋ ਜਾਂਦਾ ਹੈ। ਮਨ ਪਵਿੱਤਰ ਹੁੰਦਾ ਗੁਰ ਦਰਿਆਓ ਸਦਾ ਜਲ ਨਿਰਮਲ, ਫੈਸਲੇ ਬਾਣੀ ਦੇ ਗੁਰੂ ਕਹਿੰਦੇ ਨੇ।

ਆਖਣ ਲੱਗੇ ਉਹ ਭਲਿਆ ਜਿਸ ਦਿਨ ਤੂੰ ਸ਼ਬਦ ਵਿੱਚ ਇਸ਼ਨਾਨ ਕਰ ਲਿਆ, ਗੁਰੂ ਦੇ ਗਿਆਨ ਵਿੱਚ ਇਸ਼ਨਾਨ ਕਰ ਲਿਆ, ਉਸ ਦਿਨ ਮਨ ਦੀ ਮੈਲ ਉਤਰੇਗੀ, ਪਵਿੱਤਰ ਉਦੋਂ ਹੋਵੇਗਾ। ਉਹਨੇ ਬਾਣੀ ਚ ਫੈਸਲਾ ਦਿੱਤਾ। ਕਹਿਣ ਲੱਗੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਣ, ਇੱਥੋਂ ਤੱਕ ਆਖ ਦਿੱਤਾ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨਾ ਤੇ ਕਊਆ ਹੰਸ ਹੋਇਆ। ਗੁਰੂ ਨੇ ਇੱਥੋਂ ਤੱਕ ਆਖ ਦਿੱਤਾ, ਬਾਣੀ ਵਿੱਚ ਸਪਸ਼ਟ ਕਰ ਦਿੱਤਾ, ਸਤਗੁਰ ਹੈ ਅੰਮ੍ਰਿਤਸਰ ਸਾਚਾ, ਸਤਗੁਰ ਹੈ ਅੰਮ੍ਰਿਤਸਰ ਸਾਚਾ, ਮਨ ਨਾਵ ਹੈ ਮੈਲ ਚੁਕਾਉਣਿਆ। ਬਲਕਿ ਅਸੀਂ ਤਾਂ ਗੁਰੂ ਨਾਲ ਵੀ ਤੀਰਥਾਂ ਦੇ ਸੰਬੰਧ ਜੋੜ ਦਿੱਤੇ, ਅਨੇਕਾਂ ਤਰ੍ਹਾਂ ਦੇ ਭਰਮਾਂ ਵਿੱਚ ਪੈ ਗਏ। ਬੜਾ ਆਸਾਨ ਤਰੀਕੇ ਲੱਭ ਲੈ ਵੀ ਇਸ ਸਥਾਨ ਦੇ ਦਰਵਾਜ਼ੇ ਚੋਂ ਕੋਈ ਲੰਘ ਜਾਏ ਮੁਕਤ ਹੋ ਜਾਂਦਾ, ਬਸ ਸਾਰੀ ਜ਼ਿੰਦਗੀ ਪਾਪ ਕਰੀ ਜਾਏ, ਗੁਨਾਹ ਕਰੀ ਜਾਏ, ਸ਼ਰਾਬਾਂ ਪੀ ਜਾਏ, ਨਿੰਦਾ ਚੁਗਲੀ ਕਰੀ ਜਾਏ, ਇੱਕ ਵਾਰ ਇੱਥੋਂ ਲੰਘ ਜਾਏ ਬਸ ਮੁਕਤ ਹੋ ਗਿਆ। ਕਰਮ ਬਦਲਨੇ ਪੈਣਗੇ, ਫੈਸਲੇ ਬਣਦੇ ਨੇ। ਇਸੇ ਲਈ ਅਗਲੀ ਤੋਂ ਕੋਈ ਚੱਕ ਦਿੱਤਾ, ਫੈਸਲਾ ਦਿੱਤਾ। ਕਹਿਣ ਲੱਗੇ ਜੇਤੀ ਸਿੱਖ ਉਪਾਈ ਦੇਖਾਂ, ਸਿੱਖ ਉਪਾਈ ਵੇਖਾਂ, ਵਿਨ ਕਰਮਾਂ ਕਹਿ ਮਿਲੇ ਲਈ। ਗੱਲ ਤੇ ਨਿਰਭਰ ਕਰਦੀ ਹੈ ਕਰਮ ਤੇ, ਤੈਨੂੰ ਉਹ ਮਿਲੇਗਾ ਉਸੇ ਕਿਸਮ ਦਾ ਮਿਲੇਗਾ ਜਿਹੜੇ ਤੇਰੇ ਕਰਮ ਨੇ। ਆਪਣ ਲਈ ਆ ਜੇ ਮਿਲੇ ਤਾਂ ਸਭ ਕੋ ਭਾਗਤ ਹੋਏ, ਕਰਮਾਂ ਉੱਪਰ ਨਿਬੜੇ, ਨਿਬੜਨਾ ਕਰਮ ਤੇ। ਕਿਸੇ ਤੀਰਥ ਇਸ਼ਨਾਨ ਤੇ ਕਰਕੇ ਆਉਣ ਨਾਲ ਜੇ ਤੇਰੇ ਕਰਮ ਨਹੀਂ ਬਦਲੇ ਤਾਂ ਵਿਸ਼ਵਾਸ ਕਰ ਉਸ ਤੀਰਥ ਇਸ਼ਨਾਨ ਦਾ ਕੋਈ ਫਾਇਦਾ ਨਹੀਂ। ਜੇ ਤੇਰੇ ਕਰਮ ਨਹੀਂ ਬਦਲੇ, ਜੇ ਤੂੰ ਉਹ ਹੀ ਗੁਨਾਹ ਕਰੀ ਜਾਂਦਾ, ਰੋਜ਼ ਇਸ਼ਨਾਨ ਕਰ ਆਉਣਾ ਤੀਰਥ ਤੇ ਇਸ਼ਨਾਨ ਕਰਨ ਤੋਂ ਬਾਅਦ ਸਾਰਾ ਦਿਨ ਉਹ ਗੁਨਾਹ ਕਰੀ ਜਾਂਦਾ, ਝੂਠ ਬੋਲੀ ਜਾਂਦਾ, ਫਰੇਬ ਕਰੀ ਜਾਂਦਾ, ਠੱਗੀਆਂ ਕਰੀ ਜਾਂਦਾ, ਬੇਈਮਾਨੀਆਂ ਕਰੀ ਜਾਂਦਾ, ਮਤ ਸਮਝ ਉਸ ਤੀਰਥ ਨੇ ਤੇਰੇ ਸਾਰੇ ਦਿਨ ਦੇ ਗੁਨਾਹ ਰੋਜ਼ ਦੀ ਰੋਜ਼ ਸਾਫ਼ ਕਰ ਦਿੰਦੇ ਨੇ, ਪਵਿੱਤਰ ਕਰ ਦਿੰਦੇ ਨੇ। ਬਿਲਕੁਲ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਵੇ। ਇਸ ਲਈ ਤੀਰਥਾਂ ਦਾ ਇਸ਼ਨਾਨ ਗੁਰੂ ਇਸੇ ਲਈ ਆਖ ਰਿਹਾ, ਕਹਿੰਦਾ ਭਲਿਆ ਅਸਲ ਤੀਰਥ ਹੈ ਹੀ ਗੁਰੂ ਗੁਰਦੇਵ ਤੀਰਥ। ਜੇ ਅੱਗੇ ਤੀਰਥ ਹੋਏ ਤਾਂ ਮਲ ਰਹੇ, ਖੱਪੜ ਨਹਾਤੇ ਸੁਗ ਵੀ ਮਲ ਲਾਏ। ਅੱਗੇ ਕਹਿੰਦੇ ਤੀਰਥ ਪੂਰਾ ਸਤਿਗੁਰੂ ਜੋ ਅਣ ਦਿਨ ਹਰਿ ਨਾਮ ਤੇ ਆਏ, ਤੀਰਥ ਪੂਰਾ ਸਤਿਗੁਰੂ। ਗੁਰੂ ਅਮਰਦਾਸ ਸਾਹਿਬ ਦੇ ਤੀਰਥਾਂ ਤੇ ਜਾਣ ਦੀ ਗੱਲ ਸਾਖੀਆਂ ਨੇ ਪਾ ਦਿੱਤੀ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਪਸ਼ਟ ਕਰ ਦਿੱਤੀ। ਕਹਿਣ ਲੱਗੇ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾਂ, ਗੁਰੂ ਤੇ ਨਾਲ ਸਿੱਖਾਂ ਨੂੰ ਲੈ ਕੇ ਰਾਹ ਤੁਰੇ ਗੁਰੂ ਅਮਰਦਾਸ ਸਾਹਿਬ। ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਹੈ, ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾਂ ਚੱਲੇ। ਹੋਇਆ ਕੀ, ਹਰ ਹਰ ਭਗਤ ਬਣੀ, ਹਰ ਹਰ ਭਗਤ ਬਣੀ ਖਿਣਖ ਨਿਮਖ ਵਿਖਾ, ਹਰ ਹਰ ਭਗਤ ਬਣੀ ਪ੍ਰਭ ਕੇਰੀ, ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ। ਇਹਦਾ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਗੁਰੂ ਤੀਰਥ ਤੇ ਗਿਆ, ਕੁਰਕਸ਼ੇਤਰ ਗਿਆ, ਪਰ ਇਸ ਲਈ ਨਹੀਂ ਕਿ ਕੁਰਕਸ਼ੇਤਰ ਦੇ ਇਸ਼ਨਾਨ ਨੂੰ ਕੋਈ ਮਹਾਨਤਾ ਦੇਣ ਗਿਆ ਸੀ, ਉਹ ਤੇ ਹਰੀ ਦਾ ਪ੍ਰਭੂ ਦਾ ਸਿਫਤ ਸਲਾਹ ਦਾ ਮੈਸੇਜ ਦੇਣ ਗਿਆ ਸੀ ਕਿ ਉੱਥੇ ਲੋਕ ਇਕੱਤਰ ਹੋਏ ਹੋਣੇ ਨੇ, ਮੈਨੂੰ ਇਕੱਠੇ ਕਰਨੇ, ਇੱਕ ਇੱਕ ਦੇ ਘਰ ਪੁੱਜਣਾ ਔਖਾ, ਜਿੱਥੇ ਇਕੱਠ ਹੋਵੇ ਉੱਥੇ ਗੱਲ ਛੇਤੀ ਪਹੁੰਚ ਜਾਂਦੀ। ਮਤਲਬ ਕਈ ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ। ਅੱਗੇ ਜਾ ਕੇ ਕਹਿੰਦੇ ਨੇ ਜਿਨੀ ਦਰਸ਼ ਸਤਿਗੁਰੂ ਗੁਰੂ ਕੀਆ ਹਰ ਆਪ ਤੇ ਆਪ ਹਰ ਮਿਲਾਇਆ। ਅਗਲੇ ਪਾਸੇ ਆਪਣੀ ਦਸਤਾਂ ਤੋਂ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਗੁਰੂ ਕਿਉਂ ਗਿਆ, ਤੀਰਥ ਉੱਦਮ ਸਤਿਗੁਰ ਕੀਆ,
ਤੀਰਥ ਤੇ ਜਾਣ ਦਾ ਉੱਦਮ ਸਤਿਗੁਰੂ ਨੇ ਕੀਤਾ, ਪਰ ਦੁਨੀਆਂ ਦੇ ਲੋਕ ਇਸ ਲਈ ਨਹੀਂ ਕਿ ਉਹ ਕਿਸੇ ਇਸ਼ਨਾਨ ਦੀ ਮਹਾਨਤਾ ਵਧਾਉਣਾ ਚਾਹੁੰਦਾ ਸੀ। ਤੀਰਥ ਉੱਦਮ ਸਤਿਗੁਰ ਕੀ ਆ, ਸਭ ਲੋਕ ਉਧਰਨ, ਅਰਥਾ ਤਾਂ ਕਿ ਜਿੰਨੇ ਲੋਕ ਇਕੱਠੇ ਹੋਏ ਹੋਣ ਉਹਨਾਂ ਨੂੰ ਰੱਬ ਦਾ ਸੰਦੇਸ਼ ਮਿਲ ਸਕੇ। ਗੁਰੂ ਦਾ ਉੱਥੇ ਜਾਣ ਦਾ ਮਕਸਦ ਇਹ ਸੀ। ਅਸੀਂ ਆਖਿਆ ਤੀਰਥਾਂ 'ਤੇ ਇਸ਼ਨਾਨ ਕਰਨ ਗੁਰੂ ਸਿੱਖ ਨੂੰ ਨਾਲ, ਸਿੱਖਾਂ ਨੂੰ ਨਾਲ ਲੈ ਕੇ ਤੁਰਦੇ ਆ। ਪ੍ਰਥਮ ਆਏ ਕੁਲ ਖੇਲ ਗੁਰੂ ਨੇ, ਜੇ ਕੁਰਕਸ਼ੇਤਰ ਗਿਆ, ਜੇ ਹਰਿਦੁਆਰ ਗਿਆ ਤਾਂ ਗੁਰੂ ਨਾਨਕ ਉੱਥੇ ਹਰਿਦੁਆਰ ਇਸ਼ਨਾਨ ਕਰਨ ਲਈ ਗੰਗਾ ਵਿੱਚ ਨਹੀਂ ਵੜਿਆ, ਇਸ ਲਈ ਵੜਿਆ ਕਿ ਇਹ ਜਿਹੜੇ ਗੰਗਾ ਵਿੱਚ ਇਸ਼ਨਾਨ ਕਰਦੇ ਪਾਣੀ ਸੂਰਜ ਨੂੰ ਪੈ ਦਿੰਦੇ ਨੇ, ਮੈਂ ਇਹਨਾਂ ਦਾ ਭੁਲੇਖਾ ਦੂਰ ਕਰ ਸਕਦਾ। ਖਲੋ ਕੇ ਦੂਜੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਸਾਥੀਓ, ਤੁਸੀਂ ਕਈ ਵਾਰ ਦੂਜੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜੇ ਉਹਨਾਂ ਪੁੱਛਿਆ ਬਾਬਾ ਇਹ ਕੀ ਪਿਆ ਕਰਨਾ, ਕਹਿਣ ਲੱਗੇ ਤੁਸੀਂ ਵੀ ਤਾਂ ਕੁਛ ਕਰ ਰਹੇ, ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ, ਮੈਂ ਆਪਣੀ ਖੇਤੀ ਨੂੰ, ਫਸਲ ਨੂੰ ਪਾਣੀ ਦੇ ਰਿਹਾ। ਤੇਰਾ ਪਾਣੀ ਤੇਰੀ ਫਸਲ ਤੱਕ ਕਿਵੇਂ ਜਾ ਸਕਦਾ ਜਿਵੇਂ ਤੁਹਾਡਾ ਪਾਣੀ ਸੂਰਜ ਤੱਕ ਜਾ ਸਕਦਾ। ਜੇ ਮੇਰਾ 300 ਮੀਲ 'ਤੇ ਨਹੀਂ ਜਾਂਦਾ, ਤੁਹਾਡਾ ਕਰੋੜਾਂ ਮੀਲਾਂ 'ਤੇ, ਲੱਖਾਂ ਮੀਲਾਂ 'ਤੇ ਕਿਵੇਂ ਚਲਾ ਜਾਂਦਾ? ਇੱਕ ਧਰਮ ਦੂਰ ਕਰਨਾ, ਜੀਵਨ ਦਾ ਸਮਾਂ ਕਰਮ ਕਾਂਡ ਵਿੱਚ ਨਾ ਗੁਆ। ਨੰਗੇ ਪੈਰੀ 8-8 ਤੀਰਥਾਂ 'ਤੇ ਫਿਰ ਫਿਰ ਕੇ ਇਸ਼ਨਾਨ ਕਰ ਕਰਕੇ ਮਤ ਸਮਝੇ ਮਨ ਦੀ ਮੈਲ ਉਤਰ ਜਾਂਦੀ ਹੈ, ਅਤੇ ਜਿੰਨੀ ਦੇਰ ਮਨ ਦੀ ਮੈਲ ਨਾ ਉਤਰੇ ਰੱਬ ਦੇ ਨੇੜੇ ਨਹੀਂ ਹੋਏਗਾ। ਉਹ ਨਿਰਮਲ ਹੈ, ਉਹ ਸੁੱਚਾ ਹੈ, ਇਸ ਲਈ ਜਿੰਨੀ ਦੇਰ ਜੀਓ ਬਾਹਰੋਂ ਨਿਰਮਲ ਨਹੀਂ ਹੁੰਦਾ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਨਜਾਰੇ, ਕਹੇ ਨਾਨਕ ਜਿਨ ਮਨ ਨਿਰਮਲ। ਆ ਰੱਬ ਦੇ ਨੇੜੇ ਕਹੋ ਕਿਹਦਾ ਸਪੱਸ਼ਟ ਕਹਿਣ ਲੱਗੇ, ਇਸ਼ਨਾਨ ਦਾ ਮਤਲਬ ਹੈ ਤਨ ਦੀ ਸਫਾਈ, ਤੇ ਸ਼ਬਦ ਨਾਲ ਜੁੜਨ ਦਾ ਮਤਲਬ ਹੈ ਮਨ ਦੀ ਸਫਾਈ। ਇਸ ਲਈ ਕਰ ਇਸ਼ਨਾਨ ਸਫਾਈ ਵਾਸਤੇ, ਸਿਮਰ ਪ੍ਰਭ ਆਪਣਾ ਮਨ ਦੀ ਮੈਲ ਲਾਉਣ ਲਈ, ਤਾਂ ਕਿ ਮਨ ਤਨ ਪਹੇ ਅਰੋਗਾ, ਅਰੋਗ ਹੋ ਜਾਏ। ਤੇ ਗੁਰੂ ਆਖਦੇ ਨੇ ਭਲਿਆ, ਮੈਂ ਤੈਨੂੰ ਇਹੋ ਗੱਲ ਸਮਝਾਉਣਾ ਚਾਹੁੰਦਾ, ਤੂੰ ਪੁੱਛਿਆ ਨਾ ਕਿ ਤੀਰਥ ਨਹਾਵਾਂ ਜੇ ਤੁਸ ਭਾਵਾਂ, ਵਿਣ ਬਹਾਣੇ ਕੇ ਨਾਏ ਕਰੀ, ਜੇ ਤੀ ਸਿਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ। ਕਹਿਣ ਲੱਗੇ ਕਰਮਾਂ ਤੋਂ ਬਿਨਾਂ ਫੈਸਲਾ ਨਹੀਂ ਹੁੰਦਾ, ਕੁਛ ਨਹੀਂ ਮਿਲਦਾ। ਹੁਣ ਮਸਲਾ ਇਹ ਹੈ ਜੀ, ਫਿਰ ਮੈਂ ਕਰਮ ਕਿਹੜੇ ਕਰਾਂ ਕਿ ਮੈਨੂੰ ਮਿਲ ਜਾਏ, ਵਿਣ ਕਰਮਾਂ ਕੇ ਮਿਲੇ ਲਈ। ਤੇ ਜੇ ਕਰਮਾਂ 'ਤੇ ਹੀ ਸਭ ਕੁਛ ਹੈ, ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਗਤ ਹੋਏ, ਕਰਮਾਂ ਉੱਪਰ ਨਿਪੜੇ ਜੇ ਲੋਚੇ ਸਭ ਕੋਏ। ਜੇ ਨਿਰਭਰ ਕਰਮਾਂ 'ਤੇ ਹੈ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਦਾ ਮਸਲਾ ਹੈ, ਤਾਂ ਫਿਰ ਮੈਨੂੰ ਦੱਸੋ ਮੈਂ ਕਰਮ ਕੀ ਕਰਾਂ। ਲਓ ਇੱਥੇ ਆ ਗਿਆ ਜਵਾਬ, ਲੈ ਹੁਣ ਤੈਨੂੰ ਸਿੱਖਿਆ ਦੀ ਲੋੜ ਹੈ। ਦੇਖ ਮਤ ਵਿੱਚ ਕਰਮ ਰੂਪੀ ਗੁਣਾ ਰੂਪੀ ਹੀਰੇ ਲਾਲ ਜਵਾਹਰ ਇਕੱਠੇ ਹੋ ਜਾਂਦੇ ਨੇ, ਜੇ ਗੁਰੂ ਦੀ ਸਿੱਖਿਆ ਤੋਂ ਕਰਮ ਸਿੱਖੀਏ। ਗੁਰੂ ਦੀ ਸਿੱਖਿਆ ਕੀ? ਕਰਮ ਹੀ ਤਾਂ ਸਿਖਾਉਂਦੀ ਹੈ, ਕਰਮ ਹੀ ਤਾਂ ਬਦਲਦੀ ਹੈ ਆਕਾਰ ਅਨਾ ਕਰ। ਇੱਕ ਗੱਲ ਕਰਿਓ, ਮਨ ਕੀ ਇਹ ਵਿਚਾਰਾਂ ਦਾ ਸੰਗ੍ਰਹਿ ਹੈ, ਵਿਚਾਰ ਤੋਂ ਵਿਹਾਰ ਪੈਦਾ ਹੁੰਦੇ ਨੇ, ਵਿਚਾਰ ਤੋਂ ਵਿਹਾਰ ਪੈਦਾ ਹੁੰਦੇ ਨੇ, ਤੇ ਮਤ ਕੀ ਹੈ? ਉਹਦੇ ਤੋਂ ਮਨ ਜਨਮ ਲੈਂਦਾ। ਇੱਕ ਗੱਲ ਪੁੱਠੀ ਹੋ ਗਈ, ਮਤ ਨੇ, ਗੁਰੂ ਦੀ ਮਤ ਨੇ ਮਨ ਨੂੰ ਜਨਮ ਦੇਣਾ ਸੀ, ਤੇ ਮਨ ਸੀ ਵਿਚਾਰਿਆਂ ਦਾ ਸੰਗ੍ਰਹਿ, ਉਸ ਵਿਚਾਰਾਂ ਨੇ ਵਿਹਾਰਾਂ ਨੂੰ ਜਨਮ ਦੇਣਾ ਸੀ, ਜਿਹਨੂੰ ਆਪਾਂ ਕਰਮ ਆਖਦੇ ਹਾਂ, ਉਹ ਸਨ ਸ਼ੁਭ ਕਰਮ। ਤੇ ਗੁਰੂ ਦੀ ਮਤ ਵਿੱਚੋਂ ਲੈਣਾ ਸੀ ਜਨਮ ਮਨ ਨੇ। ਬਾਣੀ ਵਿੱਚ ਇਸੇ ਲਈ ਇੱਕ ਥਾਂ ਲਫ਼ਜ਼ ਆ ਗਿਆ, ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਇਹ ਗੁਰੂ ਦੀ ਉੱਤਮ ਮਤ ਮੇਰੇ ਹਿਰਦੇ ਵਿੱਚ ਆ, ਤੇ ਮੈਂ ਕਰਾਂ ਕਿ ਗੁਰ ਕਾ ਸ਼ਬਦ ਬਣਾਵਾਂ ਇਹ ਮਨ, ਗੁਰੂ ਦੇ ਸ਼ਬਦ ਨਾਲ ਮੈਂ ਇਹ ਮਨ ਨੂੰ ਜਨਮ ਦੇ ਸਕਾਂ। ਉਹ ਤਾਂ ਹੋਵੇਗੀ ਜੇ ਉੱਤਮ ਮਤ ਤੋਂ ਆਏਗੀ, ਕਿਉਂਕਿ ਮਤ ਜਿਹੜੀ ਹੈ ਉਹ ਮਨ ਦੀ ਮਾਂ ਹੈ। ਜਿਉਂ ਜੀ ਮਤ ਹੁੰਦੀ ਹੈ, ਉਹ ਜਿਹਾ ਮਨੁੱਖ ਦਾ ਮਨ ਬਣਦਾ ਹੈ। ਕਿਸੇ ਥਾਂ ਤੋਂ ਮਾੜੀ ਮਤ ਆ ਜਾਏ, ਮਨ ਵੀ ਮਾੜਾ ਹੋ ਜਾਂਦਾ, ਵਿਚਾਰ ਹੀ ਮਾੜੇ ਹੋ ਜਾਂਦੇ,
ਜੇ ਕਿਸੇ ਚੰਗੇ ਦੀ ਸੋਭਤ ਵਿੱਚ ਬਹਿ ਜਾਏ, ਚੰਗੀ ਸੰਗਤ ਵਿੱਚ ਆ ਜਾਏ, ਮਤ ਚੰਗੀ ਆ ਜਾਏ, ਮਨ ਵੀ ਚੰਗਾ ਹੋ ਜਾਂਦਾ, ਵਿਚਾਰ ਚੰਗੇ ਹੁੰਦੇ ਨੇ, ਕਿਉਂਕਿ ਮਤ ਜਿਹੜੀ ਹੈ ਉਹ ਮਨ ਦੀ ਮਾਂ ਹੈ। ਚਾਹੀਦਾ ਤਾਂ ਇਹ ਸੀ ਨਾ ਚੰਗੀ ਮਤ ਵਿੱਚੋਂ ਮਨ ਜਨਮ ਲੈਣ ਦਾ, ਪਰ ਗੱਲ ਉਲਟ ਹੋ ਗਈ। ਲੂਣ ਬਾਣੀ ਵਿੱਚ ਕੁਲਾਂ ਬਦਲ ਦਿੱਤਾ, ਕਹਿਣ ਲੱਗੇ ਪਹਿਲਾਂ ਪੂਤ ਪਿੱਛੇ ਦੀ ਮਾਈ, ਸਾਰਾ ਕੁਝ ਉਲਟ ਹੋ ਗਿਆ। ਮਨ ਪਹਿਲਾਂ ਜਨਮ ਲੈ ਬੈਠਾ, ਮਤ ਬਾਅਦ ਵਿੱਚ ਆਈ। ਹੁਣ ਨਤੀਜਾ ਇਹ ਹੈ ਕਿ ਅੱਗੇ ਤਾਂ ਹੋਣਾ ਸੀ ਨਾ ਮਤ ਦੀ ਗੋਦ ਵਿੱਚ ਮਨ ਖੇਡਦਾ, ਹੁਣ ਮਨ ਦੀ ਗੋਦ ਵਿੱਚ ਮਤ ਖੇਡ ਰਹੀ। ਪਹਿਲਾਂ ਪੂਤ ਪਿੱਛੇ ਦੀ ਮਾਈ, ਹੁਣ ਸਾਡੀ ਮਤ ਜਿਹੜੀ ਉਹ ਮਨ ਦੇ ਵਾਖੇ ਲੱਗਦੀ ਹੈ, ਮਨ ਦੀ ਗੋਦ ਵਿੱਚ ਖੇਡਦੀ। ਅਤੇ ਚਾਹੀਦਾ ਇਹ ਸੀ ਮਤ ਹੁੰਦੀ ਗੁਰੂ ਦੀ, ਉਹਦੇ ਵਿੱਚੋਂ ਮਨ ਜਨਮ ਲੈਂਦਾ ਅਤੇ ਉਹ ਖੇਡਦਾ ਮਤ, ਉਸ ਗੁਰੂ ਦੀ ਮਤ ਦੀ ਗੋਦ ਵਿੱਚ ਉਹਦੇ ਇੰਨੇ ਸ਼ੁੱਭ ਵਿਚਾਰ ਹੁੰਦੇ ਜਿਹੜੇ ਕਰਮ ਬਦਲ ਕੇ ਰੱਖ ਦਿੰਦੇ, ਵਿਚਾਰ ਵਿਹਾਰ ਬਣ ਜਾਂਦੇ। ਗੁਰੂ ਕਹਿਣ ਲੱਗੇ ਇਸ ਲਈ ਭਲਿਆ, ਜੇ ਤੂੰ ਆਪਣੇ ਕਰਮ ਬਦਲਨੇ ਨੇ ਤਾਂ ਫਿਰ ਤੇਰੇ ਕਰਮਾਂ ਵਿੱਚ ਗੁਣਾ ਰੂਪੀ ਹੀਰੇ ਲਾਲ ਜਵਾਹਰਾਤ ਕੀਮਤੀ ਵਿਚਾਰ ਜਿਹੜੇ ਨੇ ਉਹ ਆਉਣਗੇ ਗੁਰੂ ਦੀ ਸਿੱਖਿਆ ਨਾਲ। ਇਸ ਲਈ ਗੁਰੂ ਅੱਗੇ ਬੇਨਤੀ ਕਰ, ਗੁਰਾ ਇੱਕ ਦੇ ਆਖਰੀ ਸੁੱਖ ਵਿੱਚ ਇਹ ਅਰਦਾਸ ਹੈ। ਕਹਿਣ ਲੱਗੇ ਮਤ

0: ਆਓ, ਉਸ ਸਿੱਖਿਆ ਨਾਲ ਇੱਕ ਭਰਮ ਦੂਰ ਹੋਵੇਗਾ ਕਿ ਤੀਰਥ ਨਹੀਂ ਅੰਦਰ ਦੇ ਤੀਰਥ 'ਤੇ ਇਸ਼ਨਾਨ ਕਰ। ਉਸ ਸਿੱਖਿਆ ਵਿੱਚੋਂ ਕਰਮ ਬਦਲਣਗੇ ਜਿਨ੍ਹਾਂ 'ਤੇ ਨੇੜੇ ਜਾਂ ਦੂਰ ਮਨੁੱਖ ਦਾ ਹੋਣਾ ਨਿਰਭਰ ਹੈ, ਜਿਹਦੇ 'ਤੇ ਪ੍ਰਾਪਤੀ ਨਿਰਭਰ ਹੈ। ਇਸ ਲਈ ਸਾਰਾ ਦਾਰੋ ਮਦਾਰ ਹੈ ਗੁਰੂ ਤੇਰੀ ਸਿਹਾ 'ਤੇ ਹੈ, ਤਾਂ ਫਿਰ ਹੇ ਗੁਰੂ ਤੂੰ ਆਪਣੀ ਸਿੱਖਿਆ ਨਾਲ ਮੈਨੂੰ ਉਹ ਬੁਝਾ ਦੇ ਤਾਂ ਕਿ ਮੈਂ ਉਸ ਅਨੁਸਾਰ ਉਹਦੇ ਨਾਲ ਜੁੜਿਆ ਰਹਾਂ, ਇਹਨਾਂ ਸ਼ਬਦਾਂ ਨਾਲ ਕਿਮਾਂ ਦਾ ਜਾ ਚੇਖਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਹੈ ਰਹਾਉ ਦੇ ਪਦੇ ਦੀ ਪਹਿਲੀ ਪੰਕਤੀ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ। ਇਹ ਮਾਲਕ ਵਾਹਿਗੁਰੂ ਪਰਮਾਤਮਾ ਜੀ ਤੇਰੀ ਮੈਂ ਸਾਰ ਨਹੀਂ ਜਾਤੀ। ਹੁਣ ਸਾਰ ਕੀ ਹੈ? ਸਾਰ ਦਾ ਭਾਵ ਹੈ ਸੰਭਾਲ, ਸਾਰ ਦਾ ਭਾਵ ਹੈ ਸੋਝੀ। ਤੇ ਅਸੀਂ ਆਪਣੀ ਬੋਲੀ ਵਿੱਚ ਇਹ ਅੱਖਰ ਬਹੁਤ ਵਾਰੀ ਵਰਤਦੇ ਹਾਂ। ਸਾਡਾ ਕੋਈ ਬੜਾ ਪਿਆਰਾ ਹੋਵੇ ਨਾ ਮਿੱਤਰ ਦੋਸਤ, ਜੇ ਅਸੀਂ ਕਿਸੇ ਤਕਲੀਫ ਵਿੱਚ ਹੋਈਏ, ਚਿਰਾਂ ਬਾਅਦ ਕਿਤੇ ਉਹ ਮਿਲੇ ਤੇ ਅਸੀਂ ਇੱਕੋ ਗੱਲ ਕਹਿੰਦੇ ਹਾਂ ਵੀ ਤੂੰ ਮੇਰੀ ਕਿਹੜੀ ਸਾਰ ਲਈਏ। ਸਾਰ, ਹੁਣ ਸਾਰ ਦਾ ਭਾਵ ਹੈ ਖਬਰ ਲੈਣੀ, ਸਾਰ ਦਾ ਭਾਵ ਹੈ ਸੰਭਾਲ ਕਰਨੀ, ਸਾਰ ਦਾ ਭਾਵ ਹੈ ਸੋਝੀ ਲੈਣੀ। ਤੇ ਸਾਰ ਅੱਖਰ ਪ੍ਰਕਰਨ ਦੇ ਮੁਤਾਬਕ ਸਤਿਗੁਰਾਂ ਨੇ ਬਾਣੀ ਦੇ ਅੰਦਰ ਵਰਤਿਆ। ਇੱਥੇ ਸ਼ੇਖ ਫਰੀਦ ਜੀ, ਬਾਬਾ ਫਰੀਦ ਜੀ ਆਖਦੇ ਨੇ, ਰੱਬਾ ਮੈਂ ਤੇਰੀ ਸਾਰ ਨਹੀਂ ਲਈ, ਤੇਰੀ ਸਾਰ ਨਹੀਂ ਜਾਤੀ। ਹੁਣ ਸਾਰ ਤੁਹਾਡੀ ਰਸਨਾ ਤੇ ਚੜ੍ਹੇ ਹੋਏ ਬੋਲ ਨੇ। ਬਾਬਾ ਨਾਨਕ ਜੀ ਦਾ ਆਗਮਨ ਪੁਰਬ ਆਪਾਂ ਮਨਾਇਆ ਹੈ ਤੇ ਇਹ ਬਚਨ ਬਾਰ ਬਾਰ ਦੁਹਰਾਏ ਗਏ ਨੇ ਗੁਰੂ ਕੇ ਕੀਰਤਨੀਆਂ ਵੱਲੋਂ ਵੀ, ਗੁਰੂ ਕੇ ਪ੍ਰਚਾਰਕਾਂ ਵੱਲੋਂ ਵੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਕੋਲ ਗਿਆਨ ਵੀ ਨਹੀਂ, ਮੇਰੇ ਕੋਲ ਧਿਆਨ ਵੀ ਨਹੀਂ, ਤੇ ਮੈਂ ਤੇਰੀ ਸਾਰ ਵੀ ਨਹੀਂ ਜਾਣਦਾ। ਪਰ ਇਹ ਸਭ ਤੋਂ ਵੱਡੇ ਸਤਿਗੁਰੂ ਨਾਨਕ, ਤੂੰ ਆਪਣਾ ਬਿਰਧ ਜਾਣ ਕੇ ਮੇਰੀ ਕਲੇਸ਼ ਭਰੇ ਸਮਰੇ ਦੇ ਅੰਦਰ ਪੱਤ ਰੱਖੀ, ਮੇਰੀ ਇੱਜ਼ਤ ਰੱਖੀ। ਹੁਣ ਸਾਰ ਅੱਖਰ ਤਾਂ ਬੜਾ ਛੋਟਾ ਹੈ, ਪਰ ਇਹਨੂੰ ਖੋਲੀਏ ਭਾਵ ਅਰਥ ਬੜਾ ਵੱਡਾ ਹੈ। ਭਾਈ ਸਾਹਿਬ ਜੀ ਦੇ ਬਚਨ, ਗੁਰਬਾਣੀ ਤਿੰਨ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ, ਖਿਆਲ ਕਰਿਓ, ਲੰਗਰ ਪਕਾ ਕੇ ਜਲ ਦੀ ਸੇਵਾ ਕਰਕੇ ਤਰ੍ਹਾਂ ਤਰ੍ਹਾਂ ਪਦਾਰਥ ਲੋਕਾਂ ਨੂੰ ਸੰਗਤਾਂ ਨੂੰ ਛਕਾ ਕੇ ਬਾਕੀ ਸਿਵਾਵਾ ਕਰਕੇ ਜੇ ਗੁਰਪੁਰਬ ਮਨਾਉਂਦਿਆਂ ਪ੍ਰੇਮਾ ਭਗਤੀ ਨਹੀਂ ਆਈ ਤੇ ਸਾਰੇ ਬਾਕੀ ਦੇ ਕੀਤੇ ਹੋਏ ਕਰਮ ਜਿਹੜੇ ਨੇ ਨਾ ਉਹ ਇੱਕ ਕਰਮ ਬਣ ਕੇ ਰਹਿ ਜਾਣਗੇ, ਬਖਸ਼ਿਸ਼ ਦਾ ਰੂਪ ਧਾਰਨ ਨਹੀਂ ਕਰਨਗੇ। ਬਖਸ਼ਿਸ਼ ਦਾ ਰੂਪ ਕਦੋਂ ਧਾਰਨ ਕਰਨਗੇ? ਜਦੋਂ ਆਪਾਂ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ, ਸਿਧਾਂਤਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਵਾਂਗੇ। ਸਾਧ ਸੰਗਤ, ਬਾਕੀ ਸਾਰੇ ਕਰਮ ਕਰਨੇ ਵੀ ਬੜੇ ਜ਼ਰੂਰੀ ਨੇ, ਲੰਗਰ ਪਕਾਰੇ, ਸੰਗਤਾਂ ਦੀ ਸੇਵਾ ਕਰਨੀ, ਜੋੜਿਆਂ ਦੀ ਸੇਵਾ ਕਰਨੀ, ਪ੍ਰਭਾਤ ਫੇਰੀਆਂ ਕੱਢੀਆਂ, ਨਗਰ ਕੀਰਤਨ ਸਜਾਉਣੇ, ਇਹ ਸਾਰੇ ਆਪਣੀ ਆਪਣੀ ਜਗ੍ਹਾ ਤੇ ਮਹਾਨਤਾ ਰੱਖਦੇ ਨੇ। ਇਹ ਨਿੰਦਣ ਯੋਗ ਨੇ, ਸਲਾਹੁਣ ਯੋਗ ਕਰਮ ਨੇ, ਪਰ ਇਹ ਕਦੋਂ ਸਵੀਕਾਰ ਤੇ ਹੋਣਗੇ? ਜਦੋਂ ਆਪਾਂ ਬਾਬਾ ਨਾਨਕ ਜੀ ਦੇ ਸਿਧਾਂਤਾਂ ਦੀ ਤੇ ਉਹਨਾਂ ਵੱਲੋਂ ਦਿੱਤੇ ਹੋਏ ਉਪਦੇਸ਼ਾਂ ਦੀ ਸਾਰ ਲਵਾਂਗੇ। ਇੱਕ ਪੰਕਤੀ ਆਪਾਂ ਪੜ੍ਹ ਲਈਏ, ਜੇ ਤਾਂ ਸਾਡੇ ਅੰਦਰ ਉਹ ਪੰਕਤੀ ਦਾ ਭਾਵ ਅਰਥ ਵਸਿਆ ਹੋਇਆ ਤੇ ਸਮਝ ਲਓ ਅਸੀਂ ਮਾਲਕ ਦੀ ਸਾਰ ਜਾਣੀ ਹੈ, ਤੇ ਜੇ ਨਹੀਂ ਤੇ ਫਿਰ ਸਾਨੂੰ ਹਾਲੇ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਪੜ੍ਹਦੇ ਆਪਾਂ ਰੋਜ਼ ਆ, ਮੈਂ ਰਿਪੀਟ ਕਰਨੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਪੰਕਤੀ ਨੂੰ ਸਮਝ ਲਈਏ ਤੇ ਫਿਰ ਤਾਂ ਆਪਾਂ ਇਸ ਉੱਤੇ ਚੱਲ ਕੇ ਰੱਬ ਦੇ ਉਪਕਾਰਾਂ ਨੂੰ ਯਾਦ ਕਰਾਂਗੇ ਤੇ ਸਮਝ ਲਓ ਰੱਬ ਦੀ ਸਾਰ ਲੈ ਲਈ। ਤੇ ਜੇ ਇਹ ਪੰਕਤੀ ਦੇ ਅਰਥ ਸਾਡੇ ਅੰਦਰ ਨਹੀਂ ਵਸੇ ਤੇ ਫਿਰ ਸਮਝ ਲਓ ਅਸੀਂ ਵਾਹਿਗੁਰੂ ਦੀ ਸਾਰ ਜਿਹੜੀ ਹੈ ਨਾ ਉਹ ਨਹੀਂ ਲਈ, ਸਾਰ ਨਹੀਂ ਲਈ। ਫਿਰ ਤਾਂ ਸਾਡੀ ਹਾਲਤ ਹੈ ਦਾਤ ਪਿਆਰੀ ਵਿਸਰਿਆ ਦਾ ਤਾਰ। ਦਾਤਾ ਨਾਲ ਪਿਆਰ ਕਰਨਾ, ਕਿਉਂਕਿ ਦਾਤਾ ਦੇ ਵਿੱਚੋਂ ਹੀ ਦਾਤੇ ਦੇ ਦਰਸ਼ਨ ਹੋਣਗੇ। ਜਿਸ ਦਿਨ ਇਹ ਗੱਲ ਸਾਡੇ ਮਨ ਵਿੱਚ ਆ ਗਈ, ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ, ਉਸ ਦਿਨ ਸਮਝ ਲੈਣਾ ਰੱਬ ਦੀ ਸਾਰ ਅਸੀਂ ਲੈ ਲਈ। ਤੇ ਜੇ ਕੇਵਲ ਦਾਤਾ ਨਾਲ ਹੀ ਜੁੜ ਗਏ, ਦਾਤੇ ਨੂੰ ਯਾਦ ਨਹੀਂ ਕੀਤਾ, ਤੇ ਫਿਰ ਸਮਝ ਲਓ ਰੱਬ ਦੀ ਸਾਰ ਅਸੀਂ ਨਹੀਂ ਲਈ। ਰੱਬ ਦੇ ਪਰ ਉਪਕਾਰ ਅਸੀਂ ਚੇਤੇ ਨਹੀਂ ਕੀਤੇ। ਸਤਿਗੁਰਾਂ ਨੇ ਬਾਣੀ ਦੇ ਅੰਦਰ ਕਿਰਪਾ ਕੀਤੀ, ਮਕਾਨ ਪਰਿਵਾਰ ਕਰਾਮਾਤੀ ਸ਼ਕਤੀਆਂ ਰਾਜ ਭਾਗ, ਇਹ ਚਾਰ ਚੀਜ਼ਾਂ ਬੰਦੇ ਕੋਲ ਆ ਜਾਣ ਤੇ ਬੰਦੇ ਨੂੰ ਰੱਬ ਭੁੱਲਦਾ, ਫਿਰ ਰੱਬ ਦੀ ਸਾਰ ਨਹੀਂ, ਫਿਰ ਇਹਨਾਂ ਚੀਜ਼ਾਂ ਦੀ ਸਾਰ ਹੈ। ਪਰ ਕੀ ਅਸੀਂ ਮਕਾਨ ਮੰਗਣਾ ਨਹੀਂ, ਪਰਿਵਾਰ ਮੰਗਣਾ ਨਹੀਂ, ਕਰਾਮਾਤੀ ਸ਼ਕਤੀਆਂ ਅਸੀਂ ਮੰਗਣੀਆਂ ਨਹੀਂ, ਰਾਜ ਭਾਗ ਮੰਗਣਾ ਨਹੀਂ? ਨਹੀਂ ਮਹਾਰਾਜ, ਆਖਦੇ ਨੇ ਮਨੁੱਖ, ਇੱਥੇ ਸਿੱਖ ਦੀ ਗੱਲ ਨਹੀਂ, ਇੱਥੇ ਸਗਲੀ ਸ੍ਰਿਸ਼ਟੀ ਨੂੰ ਉਪਦੇਸ਼ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਸਿੱਖਾਂ, ਨਹੀਂ, ਜਿੱਥੇ ਸਿੱਖ ਨੂੰ ਸੰਬੋਧਨ ਕੀਤਾ ਹੈ ਉੱਥੇ ਸਿੱਖ ਹੀ ਕਵਾਂਗੇ, ਤੇ ਜਿੱਥੇ ਮਨੁੱਖ ਨੂੰ, ਭਾਵੇਂ ਉਹ ਕਿਸੇ ਫਿਰਕੇ ਨਾਲ ਸੰਬੰਧਿਤ ਹੈ, ਕਿਸੇ ਜਾਤ ਨਾਲ ਸੰਬੰਧਿਤ ਹੈ, ਫਿਰ ਉੱਥੇ ਅਸੀਂ ਇਹੋ ਹੀ ਕਵਾਂਗੇ, ਐ ਮਨੁੱਖ, ਐ 84 ਲੱਖ ਜੂਨ ਦੇ ਸਰਦਾਰ, ਚੇਤੇ ਰੱਖ, ਤੇਰੇ ਅੰਦਰੋਂ ਜੇ ਤਾਂ ਇਹ ਅਰਦਾਸ ਨਿਕਲਦੀ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਅੰਦਰੋਂ ਆਵਾਜ਼ ਨਿਕਲਦੀ ਹੈ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੁਣੇ ਜੜਾਓ, ਕਸਤੂਰ ਕੁੰਗੂ ਅਗਰ ਚੰਦਰ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਫਿਰ ਰੱਬ ਦੀ ਸਾਰ ਹੈ ਦਾਤਾਂ ਦੇ ਵਿੱਚੋਂ, ਦਾਤਾਰ ਦੇ ਦਰਸ਼ਨ ਕਰੀਏ। ਤੇ ਮਹਾਰਾਜ ਬਾਬਾ ਫਰੀਦ ਜੀ ਆਖਦੇ ਨੇ, ਐ ਮਾਲਕ, ਮੈਂ ਤੇਰੀ ਸਾਰ ਨਹੀਂ ਜਾਣੀ, ਤੇਰੀ ਸਾਰ ਨਹੀਂ ਜਾਤੀ, ਤੇਰੀ ਖਬਰ ਨਹੀਂ ਲਈ, तेरे नाल अपना संबंध नहीं जोड़िया।
1: जो बन खोए पाछा कुछ तानी,
0: हुण जवानी मेरे कोलों चली गई, खोए तो पाप चली गई, रह गया पछतावा। क्यों? तेरी मैं सारी नहीं लई, जवानी लंघ गई। तर नापो यों ही गयो, लियो जरा तन जीत। कहु नानक पज हर मना, औद जात है दीप। एक विद्वान ने बड़ी सुंदर गल कही, वो आखदा है, ए मौला तेरी दुनिया फानी देखी, हर चीज जहां की आनी जानी देखी, जो आके न जाए वो बड़े पा देखा, जो जाके न आए वो जवानी देखी। आज बंदा बुढ़ेपे नू चैलेंज करता है, बुढ़ेपे नू चैलेंज करता है, अपने तरीकिया नाल, अपने ढंगा नाल बुढ़ेपे नू लुकाना चाहता है। पर गुरु नानक पातशाह जी आखते ने, बंदिया तू एक ढंग वरत के, एक जुगती वरत के बुढ़ेपे नू लुकाने दा यतन करेगा, बुढ़ेपा होर वेश धारण करके आ जाएगा, उन्हें आना ही आना है। कबूल कर कि मैं बुढ़ा हो गया, क्योंकि जे जरवाना पर हरे जर वेस्ट करें दी आईया, जर वेस्ट करें दी आईया। तू बुढ़ेपे नू अपने तो दूर सुटना चाहना, पर चेते रख बुढ़ेपे ने रूप बदल बदल के तेरे उत्ते आना है। मौलाना रूम ने एक बड़ी सिख्यादायक गाथा का वर्णन किया है। वो कहते ने, एक बजुर्ग मरीज किसी हकीम दे कोल चला गया, जाके आखन लगा, हकीम जी अखां ते अगे धुंधलापन आंदा है। मरीज नू हकीम कहन लगा बुढ़ेपे करके, लत्तां कंबदियां ने बुढ़ेपे करके, कमर दर्द है बुढ़ेपे करके, हर गल का इलाज बुढ़ेपा। आखिरकार बुजुर्ग मरीज जरा सी ना दुखी हो गया, तो कहन लगा किन्ने मूर्ख ने तेनू हकीम बनाया। गुस्से बिच आ गया ते बजुर्गा ने एक गल, बजुर्ग ने एक गल कही हकीम ने, कहन लगा बजुर्गो जेड़ा गुस्सा भी आया है ना, ये भी बुढ़ेपे करके आया है। फिर ध्यान देवियो, सतगुरु जी कृपा करते ने बाणी दे अंदर, जब लग जोत काया में बरतें आपा पशु न बुझे। क्योंकि बाणी दे अंदर सतगुरां ने सानू प्रेरणा की थी, कबीर

0: ਤਪ ਤਪ ਦੁਖੀ ਹੋ ਹੋ ਕੇ, ਤਪ ਤਪ ਤੋਂ ਭਾਵ ਦੁਖੀ ਹੋ ਹੋ ਕੇ, ਲੋਹੇ ਲੋਹੇ ਤੜਪ ਤੜਪ ਕੇ, ਲੋਹੇ ਲੋਹੇ ਤੋਂ ਭਾਵ ਤੜਪ ਤੜਪ ਕੇ। ਅਗਲੀ ਪੰਕਤੀ ਹੈ ਹਾਥ ਮਰੋਰੂ, ਹਾਥ ਮਰੋਰੂ ਤੋਂ ਭਾਵ ਮੈਂ ਪਛਤਾਉਂਦੀ ਹਾਂ, ਰੱਬਾ ਤੇਰੀ ਸਾਰਨੀ ਲਈ ਜਵਾਨੀ ਲੰਘ ਗਈ, ਹੁਣ ਮੈਂ ਦੁਖੀ ਹੋ ਹੋ ਕੇ ਤੜਫ ਤੜਫ ਕੇ ਹੱਥ ਮਲਦੀ ਹਾਂ, ਭਾਵ ਪਛਤਾਉਂਦੀ ਹਾਂ। ਹੱਥ ਮਲਣ ਤੋਂ ਭਾਵ ਪਛਤਾਵਾ ਕਰਨਾ, ਹੁਣ ਮੈਂ ਪਛਤਾਉਂਦੀ ਹਾਂ। ਬਾਵਲ ਹੋਈ ਸੋ ਸੋਹ ਲੋਰੂ, ਬਾਵਲ ਇਹ ਬਾਣੀ ਦੇ ਅੰਦਰ ਬਾਵਰ ਵੀ ਆਇਆ, ਝੱਲਾ ਇੱਥੇ ਭਾਵ ਮੈਂ ਝੱਲੀ ਹੋ ਕੇ ਕੇਵਲ ਹੁਣ ਮਾਲਕ ਨੂੰ ਲੱਭਦੀ ਹਾਂ, ਮਾਲਕ ਨੂੰ ਪ੍ਰਾਪਤ ਕਰਦੀ ਹਾਂ। ਅੱਖਰ ਬਾਵਲ ਵਰਤਿਆ ਕਿਉਂਕਿ ਜਿਹੜੇ ਸੰਸਾਰ ਵੱਲ ਮੂੰਹ ਕਰਕੇ ਚੱਲਣ ਉਹਨੂੰ ਲੋਕ ਬੜਾ ਸਿਆਣਾ ਕਹਿੰਦੇ, ਬੜਾ ਸਿਆਣਾ, ਤੇ ਜਿਹੜਾ ਰੱਬ ਵੱਲ ਮੂੰਹ ਕਰ ਲੈਂਦਾ, ਰੱਬ ਦੀ ਗੱਲ ਕਰਦਾ, ਉਹਨੂੰ ਲੋਕ ਕਹਿੰਦੇ ਨੇ ਕਮਲਾ, ਉਹਨੂੰ ਲੋਕ ਕਹਿੰਦੇ ਨੇ ਕਮਲਾ। ਇਹ ਗੱਲ ਬਾਬੇ ਨੇ ਕਹੀ ਆਪਣੀ ਬਾਣੀ ਦੇ ਅੰਦਰ, ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਕਬੀਰ ਸਾਹਿਬ ਜੀ ਨੇ ਵੀ ਐਸਾ ਇੱਕ ਬਚਨ ਆਪਣੀ ਬਾਣੀ ਦੇ ਅੰਦਰ ਕਿਹਾ ਹੈ, ਮੈਂ ਬੌਰੀ ਮੇਰਾ ਰਾਮ ਪਤਾਰ ਮੈਂ ਝੱਲੀ ਹਾਂ, ਮੇਰਾ ਖਸਮ ਵਾਹਿਗੁਰੂ ਪਰਮਾਤਮਾ, ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੂ ਸ਼ਿੰਗਾਰ। ਮੈਂ ਜਿਹੜਾ ਸ਼ਿੰਗਾਰ ਕਰਦੀ ਹਾਂ ਸੰਸਾਰ ਨੂੰ ਖੁਸ਼ ਕਰਨ ਵਾਸਤੇ ਨਹੀਂ, ਮੈਂ ਸ਼ਿੰਗਾਰ ਕਰਦੀ ਹਾਂ ਰੱਬ ਨੂੰ ਖੁਸ਼ ਕਰਨ ਵਾਸਤੇ। ਸਾਡਾ ਹਰ ਕਰਮ ਸੰਸਾਰ ਦੀ ਖੁਸ਼ੀ ਲੈਣ ਵਾਸਤੇ ਹੁੰਦਾ ਹੈ, ਰੱਬ ਨੂੰ ਬੇਸ਼ੱਕ ਅਸੀਂ ਪਿੱਠ ਦੇ ਦਈਏ ਲੋਕ ਸਾਡੀ ਵਾਹਵਾ ਕਰਨ, ਲੋਕ ਸਾਡੀ ਵਾਹਵਾ ਕਰਨ। ਸਾਡਾ ਹਰ ਕਰਮ ਸੰਸਾਰ ਨੂੰ ਖੁਸ਼ ਕਰਨ ਵਾਸਤੇ ਹੈ, ਪਰ ਰੱਬ ਦੇ ਪਿਆਰਿਆਂ ਦਾ ਹਰ ਕਰਮ ਰੱਬ ਨੂੰ ਖੁਸ਼ ਕਰਨ ਵਾਸਤੇ ਹੁੰਦਾ ਹੈ, ਉਹਨਾਂ ਦਾ ਹਰ ਕਰਮ ਰੱਬ ਨੂੰ ਖੁਸ਼ ਕਰਨ ਵਾਸਤੇ ਹੁੰਦਾ ਹੈ। ਤੇ ਫਿਰ ਬੇਪਰਵਾਹੀ ਦੇ ਨਾਲ ਉਹ ਆਖਦੇ ਨੇ ਨਿੰਦੋ ਲੋਕ ਨਿੰਦੋ ਲੋਕ, ਮੈਨੂੰ ਨਿੰਦੋ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਮੇਰਾ ਹੁਣ ਤਨ ਵੀ ਮੇਰਾ ਮਨ ਵੀ ਪਿਆਰੇ ਰਾਮ ਜੋਗਾ ਹੋ ਗਿਆ, ਤੁਸੀਂ ਬੇਸ਼ੱਕ ਮੇਰੀ ਨਿੰਦਾ ਕਰੋ, ਮੈਨੂੰ ਤੁਹਾਡੀ ਨਿੰਦਾ ਦੀ ਕੋਈ ਪਰਵਾਹ ਨਹੀਂ। ਬਾਬਾ ਫਰੀਦ ਜੀ ਆਖਦੇ ਨੇ ਦੁਖੀ ਹੋ ਕੇ ਤੜਫ ਤੜਫ ਕੇ ਪਛਤਾਉਂਦੀ ਹਾਂ, ਤੇ ਰੱਬਾ ਮੈਂ ਹੁਣ ਬਾਵਲੀ ਹੋ ਕੇ ਝੱਲੀ ਹੋ ਕੇ ਕੇਵਲ ਤੇ ਕੇਵਲ ਤੈਨੂੰ ਲੋੜਦੀ ਹਾਂ, ਤੈਨੂੰ ਲੱਭਦੀ ਹਾਂ, ਤੇਰੇ ਨਾਲ ਆਪਣਾ ਸੰਬੰਧ ਜੋੜਦੀ ਹਾਂ।
1: ਤੈ ਸਹ ਮਨ ਮਹਿ ਕੀਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ।
0: ਰੱਬ ਨਾਲ ਪ੍ਰੀਤ ਪਾਣ ਦਾ ਢੰਗ ਬਾਬਾ ਫਰੀਦ ਜੀ ਨੇ ਬੜਾ ਸੁੰਦਰ ਦੱਸਿਆ। ਆਮ ਤੌਰ ਤੇ ਸਾਧ ਸੰਗਤ ਦੁਖੀ ਹੁੰਦੇ ਹਾਂ ਅਸੀਂ ਆਪਣੇ ਕਰਮਾਂ ਕਰਕੇ, ਪਰ ਦੋਸ਼ ਦਿੰਦੇ ਹਾਂ ਰੱਬ ਨੂੰ, ਦੋਸ਼ੀ ਠਹਿਰਾਉਂਦੇ ਹਾਂ ਦੂਜਿਆਂ ਨੂੰ, ਪਰ ਬਾਬਾ ਫਰੀਦ ਜੀ ਆਖਦੇ ਨੇ ਤੈਂ ਸਹਿ ਮਨ ਮੈਂ ਕੀਆ ਰੋਸ। ਰੱਬਾ ਤੂੰ ਆਪਣੇ ਮਨ ਦੇ ਅੰਦਰ ਰੋਸ ਕੀਤਾ, ਗੁੱਸਾ ਕੀਤਾ, ਤੂੰ ਆਪਣੇ ਅੰਦਰ ਗੁੱਸਾ ਕੀਤਾ, ਪਰ ਇਸ ਵਿੱਚ ਦੋਸ਼ ਤੇਰਾ ਨਹੀਂ, ਦੋਸ਼ ਮੇਰਾ ਹੈ, ਕਿਉਂਕਿ ਮੇਰੇ ਕਰਮਾਂ ਕਰਕੇ ਹੀ ਤੇਰਾ ਗੁੱਸਾ ਮੇਰੇ ਉੱਤੇ ਹੈ। ਸਤਿਗੁਰੂ ਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਨਾ, ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ। ਕਿਉਂਕਿ ਮਹਾਰਾਜ ਨੇ ਬਾਰ ਬਾਰ ਇਹ ਗੱਲ ਸਮਝਾਈ, ਅਤਕ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤੈਂ ਸਾਹਿਬ ਤੈਂ ਸਹਿ ਮਨ ਮੈਂ ਕੀਆ ਰੋਸ, ਮੁਝ ਮੇਰੇ ਵਿੱਚ ਸਾਰੇ ਔਗਣ ਨੇ, ਇਸ ਵਿੱਚ ਮਾਲਕ ਤੇਰਾ ਕੋਈ ਦੋਸ਼ ਨਹੀਂ। ਜੇ ਤੂੰ ਮੇਰੇ ਉੱਤੇ ਗੁੱਸੇ ਹੋਏ ਹੈ ਤੇ ਕਮੀ ਮੇਰੇ ਅੰਦਰ ਹੈ, ਔਗਣ ਮੇਰੇ ਵਿੱਚ ਹੈ, ਕਮੀ ਤੇਰੇ ਵਿੱਚ ਨਹੀਂ। ਸਾਧ ਸੰਗਤ ਰੱਬ ਦੀ ਰਜ਼ਾ ਵਿੱਚ ਰਹਿਣ, ਰੱਬ ਦੇ ਭਾਣੇ ਵਿੱਚ ਰਹਿਣ, ਇਹ ਹੈ ਰੱਬ ਦੇ ਨਾਲ ਮਿਲਾਪ ਕਰਨ ਦਾ ਢੰਗ, ਤਰੀਕਾ, ਜੁਗਤੀ। ਬਸ ਅਰਦਾਸ ਇਹ ਕਰੀਏ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਬਾਬਾ ਫਰੀਦ ਜੀ ਇੱਥੇ ਕਿਰਪਾ ਕਰਦੇ ਨੇ, ਮਾਲਕਾ ਕਮੀ ਮੇਰੇ ਵਿੱਚ ਹੈ, ਦੋਸ਼ ਮੇਰੇ ਵਿੱਚ ਹੈ, ਜੇ ਤੂੰ ਮੇਰੇ ਉੱਤੇ ਗੁੱਸੇ ਹੋਇਆ ਹੈ ਤੇ ਦੋਸ਼ ਉਹ ਮੇਰਾ ਹੈ, ਤੇਰਾ ਨਹੀਂ, ਤੇਰੇ ਵਿੱਚ ਕੋਈ ਕਮੀ ਨਹੀਂ, ਕਮੀ ਮੇਰੇ ਵਿੱਚ ਹੈ।
1: ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ,
0: ਐ ਮਾਲਕ ਮੈਂ ਤੇਰੀ ਸਾਰ ਨਹੀਂ ਜਾਤੀ,
1: ਜੋ ਬਨ ਖੋਏ ਪਾਛੈ ਪੁੱਛ ਤਾਨੀ,
0: ਜਵਾਨੀ ਮੇਰੀ ਹੁਣ ਮੇਰੇ ਕੋਲੋਂ ਬੀਤ ਗਈ ਹੈ, ਖੋਏ ਤੋਂ ਭਾਵ ਚਲੀ ਗਈ ਹੈ, ਹੁਣ ਮੇਰੇ ਕੋਲ ਪਛਤਾਵਾ ਰਹਿ ਗਿਆ ਹੈ।
1: ਰਹਾਓ ਕਾਲੀ ਕੋਇਲ ਤੂੰ ਚਿਤ ਗੁਣ ਕਾਲੀ,
0: ਹੁਣ ਕੋਇਲ ਦੇ ਉੱਤੇ ਸਵਾਲ ਕਰਦੇ ਨੇ ਕਿ ਐ ਕੋਇਲ, ਮੈਂ ਤਾਂ ਆਪਣੇ ਮਾਲਕ ਨਾਲ ਵਿਛੜ ਕੇ ਉਸਦੀ ਸਾਰ ਨਾ ਜਾਣਨ ਕਰਕੇ ਦੁਖੀ ਹਾਂ, ਪਰ ਤੂੰ ਕਿਸ ਕਰਕੇ ਦੁਖੀ, ਤੇਰਾ ਰੰਗ ਕਾਲਾ ਕਿਉਂ ਹੋ ਗਿਆ ਹੈ?
1: ਆਪਣੇ ਪ੍ਰੀਤਮ ਕੇ ਹੋ ਬਿਰ ਹੈ ਜਾਲੀ,
0: ਕੋਇਲ ਵੱਲੋਂ ਵੀ ਜਵਾਬ ਹੈ ਕਿ ਪ੍ਰੀਤਮ ਨਾਲੋਂ ਵਿਛੋੜਾ ਪੈਣ ਕਰਕੇ ਹੀ ਮੇਰਾ ਰੰਗ ਕਾਲਾ ਹੋਇਆ, ਮੈਂ ਦੁਖੀ ਹਾਂ, ਜਾਲੀ ਤੋਂ ਭਾਵ ਮੈਂ ਦੁਖੀ ਹਾਂ। ਕਿਉਂਕਿ ਮਹਾਰਾਜ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਖੱਖੜੀਆਂ ਸੁਹਾਵੀਆਂ, ਲੱਗੜੀਆਂ ਅਕਕੰਠ, ਬਿਰੇ ਵਿਛੋੜਾ ਦਨੀ ਸੋ ਨਾਨਕ ਸਹਿਸੇ ਗੰਠ। ਅੱਖਾਂ ਦੇ ਨਾਲ ਅੰਬ ਦੇ ਆਕਾਰ ਦੀਆਂ ਲੱਗੀਆਂ ਹੋਈਆਂ ਖੱਖੜੀਆਂ ਸੋਹਣੀਆਂ ਲੱਗਦੀਆਂ ਨੇ, ਕਦੋਂ? ਜਦੋਂ ਅੱਖ ਦੇ ਗਲ ਨਾਲ ਲੱਗੀਆਂ ਰਹਿੰਦੀਆਂ ਨੇ, ਤੇ ਜਦੋਂ ਅੱਖ ਨਾਲ ਉਹ ਟੁੱਟ ਜਾਂਦੀਆਂ ਨੇ ਕੰਡਿਆਲੀਆਂ ਝਾੜੀਆਂ ਦੇ ਵਿੱਚ ਅੜ ਅੜ ਕੇ ਉਹਨਾਂ ਦਾ ਤੂੰਬਾ ਤੂੰਬਾ ਉੱਡ ਜਾਂਦਾ ਹੈ। ਰੱਬ ਨਾਲੋਂ ਵਿਛੜ ਕੇ ਦੁੱਖੀ ਦੁੱਖ ਪੱਲੇ ਪਵੇਗਾ। ਕਬੀਰ ਰਹਿ ਨਾਇਰ ਬੇਛੋੜਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਤਾੜਹੀ ਦੇਸੈ ਉਗਵਤ ਸੂਰ। ਸੰਖ ਨੂੰ ਆਖਦੇ ਨੇ ਕਬੀਰ ਜੀ, ਸਮੁੰਦਰ ਨਾਲ ਜੁੜਿਆ ਰਹੋ, ਆਪਣੇ ਅਸਲੇ ਨਾਲ ਜੁੜਿਆ ਰਹੋ। ਸਮੁੰਦਰ ਨੂੰ ਛੱਡੇਗਾ, ਪੁਜਾਰੀ ਮੰਦਿਰ ਵਿੱਚ ਜਾ ਕੇ ਰੱਖ ਦੇਵੇਗਾ, ਸਵੇਰੇ ਸ਼ਾਮ ਤੇਰੇ ਅੰਦਰ ਫੂਕ ਮਾਰੇਗਾ, ਤਾਂ ਮਾਰ ਕੇ ਤੈਨੂੰ ਰੋਣਾ ਪਵੇਗਾ। ਬਿਲਕੁਲ ਮਨੁੱਖ ਨੂੰ ਸਮਝਾਇਆ ਬੰਦਿਆ, ਆਪਣੇ ਮੂਲ ਨਾਲ ਜੁੜਿਆ ਰਹੋ। ਜੇ ਸੁੱਖ ਜੀਵਨ ਦੇ ਅੰਦਰ ਚਾਹੁੰਦੇ ਤੇ ਫਿਰ ਆਪਣੇ ਮੂਲ ਨਾਲ ਜੁੜਨਾ ਕਰ, ਆਪਣੇ ਮੂਲ ਨਾਲ ਲੱਗਿਆ ਰਹੋ। ਇੱਥੇ ਮਹਾਰਾਜ ਬਾਬਾ ਫਰੀਦ ਜੀ ਆਖਦੇ ਨੇ, ਮੈਂ ਕੋਇਲ ਦੇ ਉੱਤੇ ਵੀ ਸਵਾਰ ਕੀਤਾ, ਤੇਰਾ ਰੰਗ ਕਾਲਾ ਕਿਉਂ ਹੋ ਗਿਆ? ਮੈਂ ਤਾਂ ਦੁਖੀ ਹਾਂ ਰੱਬ ਨਾਲੋਂ ਵਿਛੜ ਕੇ, ਤੇ ਤੂੰ ਦੁਖੀ ਕਿਉਂ ਹੈ? ਉਹਨੇ ਵੀ ਅੱਗੋਂ ਜਵਾਬ ਦਿੱਤਾ, ਪ੍ਰੀਤਮ ਦਾ ਵਿਛੋੜਾ ਜਿਹੜਾ ਨਾ ਉਹ ਮੈਨੂੰ ਦੁਖੀ ਕਰ ਰਿਹਾ ਹੈ।
1: ਤੇਰਾ ਹੈ ਬੇਹੂਨਾ ਕਤਹ ਸੁਖ ਪਾਏ।
0: ਮਾਲਕ ਦੇ ਨਾਲੋਂ ਵਿਛੜ ਕੇ ਕਿਵੇਂ ਜੀਵਨ ਦੇ ਅੰਦਰ ਸੁਖ ਮਿਲ ਸਕਦਾ ਹੈ?
1: ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
0: ਹਾਂ, ਰੱਬ ਆਪ ਕਿਰਪਾ ਕਰੇ ਤੇ ਉਸਦਾ ਮਿਲਾਪ ਜੀਵਨ ਦੇ ਅੰਦਰ ਮਿਲ ਜਾਵੇ ਤੇ ਫਿਰ ਜੀਵਨ ਦੇ ਅੰਦਰ ਸੁਖ ਹੈ। ਫਿਰ ਜੀਵਨ ਦੇ ਅੰਦਰ ਸੁਖ ਹੈ। ਮਹਾਰਾਜ ਕਿਰਪਾ ਕਰਦੇ ਨੇ, ਮਿਲਾਪ ਵਿੱਚ ਸੁਖ ਹੈ, ਵਿਛੋੜੇ ਵਿੱਚ ਦੁੱਖ ਹੈ।
1: ਵਿਦਣ ਖੂਹੀ ਮੁੰਦ ਅਕੇਲੀ।
0: ਵਿਦਣ ਖੂਹੀ, ਡਰਾਉਣੀ ਖੂਹੀ। ਇਹ ਸੰਸਾਰ ਭਿਆਨਕ ਖੂਹੀ ਦੀ ਤਰ੍ਹਾਂ ਹੈ, ਡਰਾਉਣੀ ਖੂਹੀ ਦੀ ਤਰ੍ਹਾਂ ਹੈ।
1: ਨਾ ਕੋ ਸਾਥੀ ਨਾ ਕੋ ਬੇਲੀ।
0: ਇਸ ਸੰਸਾਰ ਦੇ ਅੰਦਰ ਰੱਬ ਤੋਂ ਬਗੈਰ ਸਹਾਇਤਾ ਕਰਨ ਵਾਲਾ ਨਾ ਕੋਈ ਸਾਥੀ ਹੈ, ਨਾ ਕੋਈ ਬੇਲੀ ਮਿੱਤਰ ਹੈ। ਆ ਜਿੰਨੇ ਵੀ ਦੁਨੀਆਂ ਦੇ ਮਿੱਤਰ ਨੇ, ਇਹ ਸਭ ਆਪਣੇ ਸਵਾਰਥਾਂ ਕਰਕੇ ਜੁੜੇ ਹੋਏ ਨੇ। ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਬੀਸੈ ਮਨ ਮੇਰੇ ਸਭ ਆਪਣੇ ਸਵਾਏ ਮਿਲਾਸਾ। ਜਿਤ ਦਿਨ ਇਨਕਾ ਸੁਆਉ ਹੋਏ ਨਾ ਆਵੇ ਤਿਤ ਦਿਨ ਤਿਤ ਦਿਨ ਨੇਰੇ ਕੋ ਨਾ ਟੁਕਾਸਾ। ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ। ਇਸ ਭਿਆਨਕ ਜਗਤ ਰੂਪੀ ਖੋਹੀ ਦੇ ਅੰਦਰ ਨਾ ਕੋਈ ਮਿੱਤਰ ਹੈ, ਨਾ ਕੋਈ ਸਾਥੀ ਹੈ।
1: ਕਰ ਕਿਰਪਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਥਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ ਗੀਤੇ ਤੇਰੇ ਵਾਵਣਹਾਰੇ।

ਗਾਵੇ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸੁਰ ਯੁਗ ਯੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੀ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ

ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਈ ਕੀਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਬ ਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵੈਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਈ ਰਹਾਉ ਸਾਚੇ ਨਾਮ ਕੀ ਤਲਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਭੂਸਾ ਤਿਸ ਪਾਤਸ਼ਾਹ ਬਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ

ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪੁਰ ਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋਈ ਤੁਧ ਆਪੇ ਸਰਹਿ

ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਝ ਹੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਬਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਦੁੱਧ ਬਿਨ ਦੂਜਾ ਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਵਾਲੇ।

ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋ

ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੋਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੈ ਸ਼ਾਡ ਕੋਈ ਅਵਰ ਨ ਤਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਵਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀਆ ਤੁਜੂ ਕਰੇ ਹੋ ਰੱਛਾ ਰਾਖ ਲੇ ਹੋ ਮੋਹ ਰਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ

ਪਾਦਰ ਹੇਠ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕਟ ਕਟ ਕੇ।

ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ।

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੀ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਰਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ।

ਸਾਹਮਣੇ ਆ ਰਿਹਾ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਨਾਮ

ਆਪਣੇ ਚਰਨਾਂ ਦੇ ਨਾਲ ਸਹੀ ਪਿਆਰੇ ਮਿਲਣ

ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੁਹਿਲਾਰਾ ਗੋੜੀ ਕੀਤੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋਂ ਵਾਰੀ ਜਤ ਸੁਹਿਲਾ ਸਦਾ ਸੁਖ ਹੋਇ ਰਾਓ। ਨਿਤ ਨਿਤ ਜੀ ਅੜੇ ਸੰਭਾਲੀਆ ਨਾਮ, ਦੇਖੇ ਗਾ ਦੇਵਨ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੀ ਕਵਣ ਸੁਮਾਰ। ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹ ਸਜਣਾ ਸੀਸੜੀਆਂ ਜਾਂ ਹੋਵੇ ਸਹਿਬ ਸੁਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਾਓ। ਵਿਸ਼ਵ ਜਸਿਆਂ ਕੜੀਆਂ ਪਹਿਰਾਂ,

ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਖਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਪਹਿਰੀ ਰਾਉ ਸਹਿਸ ਤਵ ਨੈਨ ਨਨ ਨੈਨ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵੈਨੁ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣੁ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਾਰ ਚਰਨ ਕਬਲ ਮਕਰੰਦ ਲੋਭਿਤ ਮਨੋ ਆਨੰਦ ਨੂੰ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਹ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵਡਾਹੀ ਕਰ ਡੰਡਾਓ ਤ ਪੁਨ ਵਡਾਹੀ ਰਾਉ ਤਾਕਤ ਹਰ ਰਸਾਦ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾਹੀ ਜਿਉ ਜਿਉ ਚਲਹਿ ਜੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵ ਖੰਡਾਹੀ ਅਵਨਾਸ਼ੀ ਪੁਰਖ ਭੈ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈ ਹਾਂ ਖਾਟ ਚਲੋ ਹਰ ਲਾਹ ਆਗੇ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸਤੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਹੀ ਰਾਸੋ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੂਈ ਵਿਹਾਜੋ ਹਰ ਗੁਰ ਤੇ ਮਨੈ ਵਸੇਰਾ ਨਿਜ ਕਰ ਮਹਿਲ

ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਰਕਾਰ ਜੀ ਨੂੰ ਪਾਵਨ ਸਰੂਰ ਚਰਨ ਸੇਵਾ ਹੋਈ ਹੋਇਆ ਬਿਆਨ ਸੇਵਾ ਦੀ ਸਮਾ ਕਰਨੀ ਅੱਗੇ ਤੋਂ ਸਮਾਪਤ ਭਗਵਾਨ ਕਰਨ ਦਾ ਸੇਵਾ ਕਰਨ ਦਾ ਆਪਣੇ ਚਰਨਾਂ ਦੇ ਸੰਗਤਾਂ ਨੂੰ ਹਾਜ਼ਰੀ ਪ੍ਰਵਾਨ ਕਰਨੀ ਮਤਬੇ ਸਰਦਾਰ ਸਿੰਘ ਨੇ ਹਾਲ ਕਰਨਾ ਦੇਈ ਪਿਆਰੇ ਮਿਲਕਾਂ ਨੇ ਜਿਹਨਾਂ ਮਰਿਆ ਪਵਿੱਤਰ ਨਾਮ ਦੇ ਤਾਵੇ ਨਾਮ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸਤਨਾਮ ਸ਼੍ਰੀ ਵਾਹਿਗੁਰੂ ਜੀਓ, ਗੁਜਰੀ ਸ਼੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਸ ਜਗ੍ਹਾ ਭਗਤ ਨਾਮਦੇਵ ਜੀ ਵਿਸ਼ਰਾਮ ਕਰਦੇ ਸੀ, ਉੱਥੇ ਦੇ ਜਿਹੜੇ ਲੋਕ ਸੀ ਉਹ ਭਗਤ ਜੀ ਨਾਲ ਬੜਾ ਵੈਰ ਵਿਰੋਧ ਕਰਦੇ ਸੀ। ਭਗਤ ਜੀ ਆਪਣੇ ਨੰਦ ਚ ਰਹਿੰਦੇ ਸੀ। ਇੱਕ ਦਿਨ ਫਿਰ ਉਹਨਾਂ ਦਾ ਧੀਰਜ ਦੇਖ ਕੇ ਭਗਵਾਨ ਪ੍ਰਗਟ ਹੋ ਗਏ ਅਤੇ ਕਹਿਣ ਲੱਗੇ ਕਿ ਨਾਮਦੇਵ ਜੇ ਕਹੇ ਤਾਂ ਇਹ ਜਿਹੜਾ ਦੇਸ਼ ਹੈ ਇਹਦਾ ਤੈਨੂੰ ਰਾਜਾ ਬਣਾ ਦਈਏ, ਸਾਰਿਆਂ ਦੇ ਤੇਰਾ ਹੁਕਮ ਚੱਲੇਗਾ। ਭਗਤ ਜੀ ਬੇਨਤੀ ਕਰਦੇ ਹਨ, ਜੋ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵ ਹੈ ਤਾਂ ਕਿਆ ਘੱਟ ਜਾਏ। ਗੁਜਰੀ ਰਾਗ ਵਿੱਚ ਸ਼੍ਰੀ ਨਾਮਦੇਵ ਜੀ ਦੇ ਪਦੇ ਪਹਿਲੇ ਘਰ ਵਾਹਿਗੁਰੂ ਜੀ ਕਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਹੇ ਪਰਮੇਸ਼ਰ, ਜੇ ਤੁਸੀਂ ਮੈਨੂੰ ਇਸ ਦੇਸ਼ ਦਾ ਰਾਜ ਦੇ ਦਿਓ, ਇਹਦੇ ਕਹਿੰਦੇ ਮੇਰੀ ਕੀ ਵਡਿਆਈ ਹੈ, ਜੇ ਮੇਰੇ ਤੋਂ ਭੀਖ ਮੰਗਾ ਲਓ ਇਹ ਮੇਰਾ ਕੀ ਘੱਟ ਜਾਏਗਾ, ਇਹ ਲਾਭ ਹਾਨੀ ਵਿੱਚ ਮੈਨੂੰ ਕੀ ਹੈ, ਕਿਉਂਕਿ ਹੁਣ ਤਾਂ ਕਹਿੰਦੇ ਅਸੀਂ ਦਾਸ ਆਪ ਜੀ ਦੇ ਬਣ ਚੁੱਕੇ ਹਾਂ। ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ, ਬੋਹਰ ਨਾ ਹੋਏ ਤੇਰਾ ਆਵਨ ਜਾਮ ਨਾ ਹੋ। ਹੇ ਮਨ, ਤੂੰ ਨਿਰੰਕਾਰ ਦੇ ਨਾਮ ਦਾ ਭਜਨ ਕਰ, ਨਿਰਵਾਨ ਉਹ ਮੁਕਤੀ ਦੇਣ ਵਾਲਾ, ਬੰਧਨਾਂ ਤੋਂ ਰਹਿਤ ਕਰਨ ਵਾਲਾ, ਆਤਮਾ ਦੀ ਪਦਵੀ ਦੇਣ ਵਾਲਾ, ਬੋਲ ਮੈਨੇ ਪੁਨਾ ਫੇਰ ਤੇਰਾ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੋਏਗਾ, ਜੰਮਣ ਵਰਣਾ ਨਹੀਂ ਹੋਵੇਗਾ। ਸਭ ਤੈ ਉਪਾਈ ਭਰਮ ਭੁਲਾਏ, ਜਿਸ ਤੂੰ ਦੇਵ ਹੈ ਤੇ ਸਹਿ ਬੁਝਾਈ। ਇਹ ਨਿਰੰਕਾਰ ਸਾਰੀ ਸ੍ਰਿਸ਼ਟੀ ਤੁਸਾਂ ਨੇ ਉਪਾਈ ਪੈਦਾ ਕੀਤੀ ਹੈ, ਭਰਮ ਵਿੱਚ ਭੁਲਾਈ ਹੋਈ ਹੈ, ਕਰਮਾਂ ਦੇ ਮੁਤਾਬਕ ਆਪ ਬਖਸ਼ਿਸ਼ ਕਰਕੇ ਨਾਮ ਦਿੰਦੇ ਹੋ, ਅਤੇ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲਦੀ ਉਹਨਾਂ ਨੂੰ ਬਜਾਈ, ਉਹਨਾਂ ਨੂੰ ਇਹ ਸਮਝ ਆਉਂਦੀ ਹੈ ਕਿ ਮਨੁੱਖੀਆਂ ਨੂੰ ਇਸ ਵਾਸਤੇ ਮਿਲਿਆ। ਸਤਿਗੁਰ ਮਿਲੇ ਤਾਂ ਸਹਿਸਾ ਜਾਈ, ਕਿ ਸੌ ਪੂਜੋ ਦੂਜਾ ਨਦਰ ਨਾ ਆਈ। ਇਹ ਜਿਹੜੇ ਸੱਚ ਵਸਤੂ ਆਤਮਾ ਹੀ ਦੇ ਜਾਣਨ ਵਾਲੇ ਪੂਰੇ ਗੁਰੂ ਮਿਲ ਜਾਣ, ਫਿਰ ਪ੍ਰਮਾਣ ਗਾਤੇ ਪਰਮੇਗ ਅਤੇ ਸੰਸੇ ਦੂਰ ਹੋ ਜਾਂਦੇ ਹੈ ਔਰ ਨਿਰੰਕਾਰ ਪ੍ਰਾਪਤੀ ਦਾ ਨਿਰਣਾ ਹੋ ਜਾਂਦਾ ਹੈ। ਪਰਮਾਤਮਾ ਤੋਂ ਬਿਨਾਂ ਹੋ ਕਹਿੰਦੇ ਮੈਂ ਕਿਹਦੀ ਪੂਜਾ ਕਰਾਂ, ਕਿਉਂਕਿ ਤੇ ਤੋਂ ਬਿਨਾਂ ਦੂਜਾ ਤਾਂ ਮੈਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ। ਭਗਵਾਨ ਕਹਿਣ ਲੱਗੇ ਤਾਂ ਤੂੰ ਠਾਕਰਾਂ ਦੀ ਪੂਜਾ ਕਰਦਾ ਸੀ, ਹੁਣ ਪੂਜਾ ਕਿਉਂ ਛੱਡ ਦਿੱਤੀ ਹੈ, ਇਹਦਾ ਕੀ ਮਾਤ ਭਾਵ ਆ। ਇੱਕ ਹੈ ਪਾਥਰ ਕੀਜੈ ਪਾਓ, ਦੂਜੇ ਪਾਥਰ ਧਰੀਐ ਪਾਓ। ਕਹਿੰਦੇ ਹੈ ਭਗਵਾਨ ਇੱਕ ਪੱਥਰ ਵਿੱਚ ਪਾਓ, ਜੇ ਪ੍ਰੇਮ ਕਰੀਏ ਤੁਸੀਂ ਦੂਜੇ ਪੱਥਰ ਨੂੰ ਨਿਕੰਮਾ ਜਾਣ ਕੇ ਉੱਤੇ ਪੈਰ ਰੱਖ ਦੇਈਏ, ਪੈਰ ਧਰ ਦੇਈਏ, ਇਹ ਤਾਂ ਠੀਕ ਨਹੀਂ ਹੈ। ਪੱਥਰ ਜਿਹੜੀ ਜਾਤੀ ਹੈ ਉਹ ਦੋਹਾਂ 'ਚ ਇੱਕੋ ਹੀ ਹੈ, ਪੱਥਰ ਤੋਂ ਪੱਥਰ ਹੀ ਹੈ। ਇੱਕ ਪੱਥਰ ਦੀ ਪੂਜਾ ਹੋ ਰਹੀ ਹੈ, ਇੱਕ ਪੱਥਰ 'ਤੇ ਪੈਰ ਰੱਖੀਏ, ਫਿਰ ਇਹ ਗੱਲ ਕਿੱਧਰ ਦੀ ਬਣੇਗੀ। ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਕਹਿੰਦੇ ਭਾਈ ਉਹ ਜਿਹੜਾ ਪਹਿਲਾ ਪੱਥਰ ਉਹ ਤਾਂ ਹੋਇਆ ਦੇਵਤਾ, ਦੂਜਾ ਪੱਥਰ ਵੀ ਦੇਵਤਾ। ਭਾਵੀ ਕਹਿੰਦੇ ਅਸੀਂ ਤਾਂ ਜਿਹੜਾ ਨਿਕੰਮਾ ਜਾਂ ਝਮੇਲਾ ਸੀ ਇਹਨੂੰ ਛੱਡ ਕੇ ਨਿਰੰਕਾਰ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ, ਉਹਦਾ ਸਿਮਰਨ ਕਰਦੇ ਹਾਂ। ਗੁਜਰੀ ਘਰ ਪਹਿਲਾਂ ਮਲੈ ਨ ਲਾਛੈ ਪਾਰਮ ਲੋ, ਪਰਮ ਲਿਓ ਬੈਠੋ ਰੀ ਆਈ। ਆਵਦ ਕਿਨਨ ਪੇਖਿਓ ਕਵਣੈ, ਜਾਣੈ ਰੀ ਬਾਈ। ਕੌਣ ਕਹਿ ਕਹਿਣ ਬੂਝਿਆ ਰਮਈਆ, ਆਕੁਲ ਰੀ ਬਾਈ ਰਹੋ। ਹੁਣ ਕਿਰਪਾ ਕਰਕੇ ਸਮਝਾਉਂਦੀ, ਕੌਣ ਕਹਿ ਇਸ ਬਚਨ ਨੂੰ, ਕੌਣ ਕਹਿ ਰਿਹਾ, ਕਿਣ ਬੂਝੀਏ, ਇਹਦੀ ਕਿਹਨੂੰ ਸਮਝ ਸੋਝੀਏ, ਕੀ ਤੂੰ ਪੁੱਛੀਏ। ਰੀ ਬਾਈ ਮੈਨੇ ਹੇ ਭਾਈ, ਉਹ ਜਿਹੜਾ ਰਮਈਆ ਰਮਿਆ ਪਰਮਾਤਮਾ ਆ ਕੁਲ, ਉਹ ਤਾਂ ਕੁਲਾਂ ਤੋਂ ਰਹਿਤ ਆ। ਉਹਦੇ ਵਿੱਚ ਮਲੈ ਨਾ ਲੱਛ ਹੈ, ਮਲ ਮੈਨੇ ਅਵਿਦਿਆ ਰੂਪੀ ਮੈਲ ਦਾ ਕੋਈ ਲੱਛ ਹੈ, ਲੱਛਣ ਹੈ ਨਹੀਂ, ਲੱਛ ਹੈ ਮੈਨੇ ਉੱਧਰ ਦੀ ਮਰਾਠੀ ਬੋਲੀ ਹੈ ਨਾ, ਕੋਈ ਲੱਛਣ ਨਹੀਂ। ਔਰ ਫਿਰ ਉਹ ਜਿਹੜਾ ਪਰਮੇਸ਼ਰ ਹੈ ਰਾਗ ਦਵੈਸ਼ ਰੂਪੀ ਪਾਪਾਂ ਦੀ ਜਿਹੜੀ ਪਰਮਲੋ ਮੈਲੇ ਤੋਂ ਰਹਿਤ ਹੈ, ਪਰਮਲੀਓ ਪਰਮਲ ਨਾਮ ਚੰਦਨ ਦਾ ਹੁੰਦਾ, ਉਹ ਤਾਂ ਬਾਵਨ ਚੰਦਨ ਰੂਪ ਹੈ। ਇਸ ਵਾਸਤੇ ਇਹ ਭਾਈ ਕਿ ਜਿਹੜੇ ਤੇਰੇ ਘਰ 'ਚ ਆ ਕੇ ਬੈਠਾ ਉਸ ਭਗਵਾਨ ਨੂੰ ਆਉਂਦਾ ਹੋਇਆ ਕਿਸੇ ਨੇ ਅੱਜ ਤਾਈਂ ਦੇਖਿਆ ਨਹੀਂ। ਇਸ ਵਾਸਤੇ ਕਿ ਹੇ ਮਾਈ ਉਹਦੇ ਰਸਤੇ ਨੂੰ, ਉਹਦੇ ਆਨੰਦ ਨੂੰ ਦੱਸੋ ਭਲਾ ਕੌਣ ਜਾਣ ਸਕਦਾ ਹੈ। ਇਹ ਕਹਿੰਦੇ ਆ ਉਸ ਪਰਮਾਤਮਾ ਦੇ ਆਉਣ ਵਿੱਚ ਤਿੰਨ ਦ੍ਰਿਸ਼ਟਾਂਤ ਦੇ ਰਹੇ ਆ। ਜਿਉਂ ਆਕਾਸ਼ੈ ਪੰਖ ਕੀ ਅਲੋ, ਖੋਜ ਨਿਰਖਣ ਨੂੰ। ਪਹਿਲਾ ਪ੍ਰਮਾਣ ਇਹ ਕਹਿੰਦੇ ਜਿਸ ਤਰ੍ਹਾਂ ਆਕਾਸ਼ ਵਿੱਚ ਜਿਹੜਾ ਉੜਿਆ ਜਾਂਦਾ ਪੰਛੀ ਹੈ ਉਹਦਾ ਜਿਹੜਾ ਖੋਜ ਰਸਤਾ ਨਿਰਖਣ ਜੇ ਉਹ ਦੇਖਿਆ ਨਹੀਂ ਜਾਂਦਾ, ਇਸ ਤਰ੍ਹਾਂ ਪਰਮੇਸ਼ੁਰ ਦੇ ਆਉਣ ਦੇ ਰਸਤੇ ਨੂੰ ਕੋਈ ਦੇਖ ਨਹੀਂ ਸਕਦਾ ਵੀ ਰੱਬ ਕਿਹੜੇ ਰਸਤੇ ਆਇਆ। ਇੱਕ ਪਹਿਲਾ ਪ੍ਰਮਾਣ, ਜਿਉਂ ਜਲ ਮੱਝ ਹੈ ਮੱਛ ਲੋ, ਮਾਰਗ ਪੇਖਣ ਨੂੰ ਜਾਏ। ਜਿਸ ਤਰ੍ਹਾਂ ਕਹਿੰਦੇ ਪਾਣੀ ਦੇ ਮੱਝ ਹੈ ਵਿੱਚ, ਹਾਂਜੀ ਬਹੁਤ ਲੰਮਾ ਸਮਾਂ ਕੋਈ ਮੱਛ ਲੰਘ ਜਾਏ ਅਤੇ ਉਹਦਾ ਰਸਤਾ ਦੇਖਿਆ ਨਹੀਂ ਜਾਂਦਾ। ਜਿਉਂ ਆਕਾਸ਼ ਹੈ ਘੜੂ ਵੱਲੋਂ ਮ੍ਰਿਗ ਤ੍ਰਿਸ਼ਨਾ ਭਰਿਆ। ਅੱਗੇ ਭਗਤ ਜੀ ਦੱਸਦੇ ਆ ਜਿਸ ਤਰ੍ਹਾਂ ਕੋਈ ਕਹੇ ਆਕਾਸ਼ ਜਿਹੜਾ ਉਹ ਮਿੱਟੀ ਦਾ ਬਣਿਆ, ਘੜੂ ਵਾਲੇ ਮੈਨੇ ਘੜਾ ਆ, ਮ੍ਰਿਗ ਤ੍ਰਿਸ਼ਨਾ ਰੂਪੀ ਜਲ ਦੇ ਨਾਲ ਭਰਿਆ ਹੋਇਆ ਆਕਾਸ਼ ਦੇ ਵਿੱਚ। ਹੁਣ ਇਹ ਵੀ ਗੱਲ ਮੰਨਣ 'ਚ ਨਹੀਂ ਹੁੰਦੀ, ਇਹ ਵੀ ਗੱਲ ਜਿਹੜੀ ਹੈ ਝੂਠੀ ਹੈ। ਘੜੂ ਵੇਲੇ ਘੜਾ ਆਕਾਸ਼ ਦੀ ਮਿੱਟੀ ਨਾਲ ਬਣਾਇਆ ਅਤੇ ਮਿਰਗ ਤ੍ਰਿਸ਼ਨਾ ਦੇ ਜਲ ਨਾਲ ਭਰਿਆ ਆ, ਹੈਗਾ ਵੀ ਆਕਾਸ਼ 'ਚ ਹੀ। ਇਸ ਤਰ੍ਹਾਂ ਜਾਂਦੇ ਕਿ ਜਿਵੇਂ ਗੱਲਾਂ ਮੰਨਣ 'ਚ ਨਹੀਂ ਆਉਂਦੀਆਂ, ਇਸੇ ਤਰ੍ਹਾਂ ਨਾਮੇ 'ਚ ਸਵਾਮੀ ਬੀਠਲੋ ਜੈਨ ਚਿੰਨ ਭਗ ਜੀ ਮਹਾਰਾਜ ਕਹਿੰਦੇ ਹੇ ਮਾਈ ਜਿਸ ਉਹ ਮੇਰਾ ਜਿਹੜਾ ਬੀਠਲ ਮਾਲਕ ਆ ਉਹਦੇ ਆਉਣ ਵਿੱਚ ਇਹ ਤਿੰਨੇ ਜਿਹੜੇ ਪ੍ਰਮਾਣ ਜਿਹੜੇ ਆ ਜੜੇ ਹੋਏ ਆ। ਜੇ ਕਹਿੰਦੇ ਆਕਾਸ਼ ਦੀ ਮਿੱਟੀ ਅਤੇ ਬੰਦਿਆਂ ਦੇ ਪੁੱਤਰ ਜੀ ਨੇ ਘੜਾ ਬਣਾਇਆ ਔਰ ਮਿਰਗ ਤੇ ਹਾਂ ਜਲ, ਇਹ ਤਿੰਨ ਸੱਚੇ ਆ ਅਤੇ ਉਹਦਾ ਆਉਣਾ ਵੀ ਸੱਚਾ, ਨਹੀਂ ਤਾਂ ਤਿੰਨੇ ਪ੍ਰਮਾਣ ਜਿਹੜਾ ਆਕਾਸ਼ ਪੰਛੀ ਦਾ ਰਸਤਾ, ਪਾਣੀ ਵਿੱਚ ਮੱਛ ਦਾ ਰਸਤਾ, ਆਕਾਸ਼ ਦੀ ਮਿੱਟੀ ਦਾ ਘੜਾ ਮਿਰਗ ਤ੍ਰਿਸ਼ਨ ਦੇ ਜਲ ਨਾਲ ਭਰਿਆ ਆ, ਇਹ ਮਿੱਥਿਆ ਝੂਠੇ ਆ। ਇਸੇ ਤਰ੍ਹਾਂ ਉਸ ਭਗਵਾਨ ਦਾ ਆਉਣਾ ਵੀ ਅਸੰਭਵ ਹੈ, ਕਿਉਂਕਿ ਦੇਸ਼ ਕਾਲ ਵਾਲੀ ਵਸਤੂ ਵਿੱਚ ਆਉਣਾ ਬਣ ਸਕਦਾ, ਉਹ ਭਗਵਾਨ ਦੇਸ਼ ਕਾਲ ਵਸਤੂ ਪਰਛੇ ਤੋਂ ਰਹਿਤ ਹੈ। ਭਗ ਜੀ ਕਹਿੰਦੇ ਆ ਮੇਰੇ ਮਾਲਕ ਛੇ ਮਹੀਨੇ ਦੇ ਇਹ ਤਿੰਨ ਗੁਣ ਜਿਹੜੇ ਜੜਤਕਾਰੀ ਔਰ ਸੰਸਾਰ ਦੀ ਵੀ ਉਤਪਤੀ ਕਰਨੀ, ਸੰਸਾਰ ਦੀ ਠਾ ਮੈਨੂੰ ਠਹਿਰਾਉਣਾ, ਪਾਪ ਪਾਲਣਾ ਕਰਨੀ, ਸੰਸਾਰ ਦੀ ਲਾਭ ਮੈਨੂੰ ਨਿਰਤਾ ਕਰਨੀ, ਬੀਠਲ ਦੇ ਕਿਤੇ ਨਾ ਬੀ ਮੈਨੂੰ ਉਤਪਤੀ ਕਰਨੀ, ਠਾ ਬੀਠਲ ਸੰਸਾਰ ਨੂੰ ਠਹਿਰਾਉਣਾ ਪਾਲਣਾ ਕਰਨੀ ਔਰ ਲਾ ਲੈਤਾ ਕਰਨੀ ਨਾਸ ਕਰਨਾ। ਇਹ ਮੇਰੇ ਬੀਠਲ ਉਹ ਭਗਵਾਨ ਨੂੰ ਕਹਿੰਦੇ ਆ, ਬੀਠਲ ਉਹ ਹਰੇਟ ਨੂੰ ਵੀ ਕਹਿੰਦੇ, ਜਿਵੇਂ ਕ੍ਰਿਸ਼ਨ ਮਹਾਰਾਜ ਇੱਕ ਚਰਨ ਭਾਰ ਖੜੇ ਬੌਂਸਰੀ ਵਜਾਉਂਦੇ ਹੁੰਦੇ ਆ, ਬੀਠਲ ਇੱਥੇ ਭਗਵਾਨ ਨੂੰ। ਗੁਜਰੀ ਸ੍ਰੀ ਗੁਰਦਾਸ ਜੀ ਕੇ ਪਦੇ ਕਰਤੀ ਜੈ ਓਂਕਾਰ ਕਤੂਰ ਪ੍ਰਸਾਦ, ਦੂਜਾ ਬਛਰ ਥਨੋਂ ਵਟਾਰਿਓ ਫੂਲ ਭਵਰ ਜਲ ਮੀਨ ਵਗਾਰਿਓ। ਭਗਤ ਅਮਰਾਸ ਜੀ ਜਿਹੜੇ ਫਿਰ ਉੱਚੀ ਮੰਜ਼ਿਲ 'ਚ ਪਹੁੰਚ ਗਏ ਅਤੇ ਪ੍ਰੀਖਿਆ ਲਈ ਭਗਵਾਨ ਆ ਗਏ, ਆਕਾਸ਼ਬਾਣੀ ਹੋਈ, ਇਹ ਭਗਤ ਜੀ ਅੱਗੇ ਤੁਸੀਂ ਮੈਨੂੰ ਖੀਰ ਦਾ ਭੋਗ ਲਾਉਂਦੇ ਹੁੰਦੇ ਸੀ, ਫੁੱਲਾਂ ਦੀ ਮਾਲਾ ਗਲ 'ਚ ਪਾਉਂਦੇ ਸੀ, ਇਸ਼ਨਾਨ ਕਰਾਉਂਦੇ ਸੀ, ਹੁਣ ਇਹ ਸਾਰਾ ਕੁਝ ਛੱਡ ਕੇ ਬਹਿ ਗਿਆ, ਫਿਰ ਅਮਰਾਸ ਜੀ ਆਪਣਾ ਭਰੋਸਾ ਦੱਸਦੇ ਆ। ਦੁੱਧ ਬਛਰ ਹੈ ਥਨੋਂ ਵਟਾਰਿਓ, ਇਹ ਭਗਵਾਨ ਜਿਹੜਾ ਦੁੱਧ ਸੀ ਨਾ ਉਹਦਾ ਬੱਛੇ ਨੇ ਥਣਾਂ 'ਚੋਂ ਪੀ ਕੇ ਵਟਾਰਿਓ, ਮੈਨੇ ਖਰਾਬ ਕਰ ਦਿੱਤਾ, ਜੂਠਾ ਕਰ ਦਿੱਤਾ। ਹੁਣ ਬੱਚਾ ਪਹਿਲਾਂ ਪੀ ਗਿਆ ਅਤੇ ਜੂਠੇ ਦੁੱਧ ਦਾ ਭੋਗ ਕਿਵੇਂ ਲਾਉਣਾ, ਫੁੱਲ ਭਵਰ ਜਲ ਮੀਨ ਵਗਾਰਿਓ, ਜੇ ਫੁੱਲਾਂ ਦੀ ਮਾਲਾ ਕੌਣ ਮੇਰੇ ਪਾਈ ਜਾਏ, ਫੁੱਲਾਂ ਨੂੰ ਭੌਰਿਆਂ ਨੇ ਸੁਗੰਧੀ ਲੈ ਕੇ ਜੂਠਾ ਕਰ ਦਿੱਤਾ। ਫਿਰ ਜੇ ਕਹੋ ਕਿ ਪਾਣੀ ਨਾਲ ਇਸ਼ਨਾਨ ਕਰਾਉਣ ਵਾਸਤੇ ਉਦਮ ਕਰੋ, ਜਲ ਮੀਨ ਵਗਾਰਿਓ, ਕਹਿੰਦੇ ਜਿਹੜਾ ਪਾਣੀ ਹੈ ਮੱਛੀਆਂ ਨੇ ਵਗਾੜਦਾ, ਵਿੱਚ ਇਹ ਮੱਛੀਆਂ ਗੰਦ ਪਿਲ ਕਰੀ ਜਾਂਦੀਆਂ, ਇਸ ਕਰਕੇ ਮੈਂ ਇਹ ਜਿਹੜੀ ਫੁਟਕਲ ਦੀ ਪੂਜਾ ਛੱਡ ਦਿੱਤੀ। ਮਾਈ ਗੋਬਿੰਦ ਪੂਜਾ ਕਾਹਾ ਲੈ ਚੌਰਾਵੋ, ਅਵਰਨ ਫੂਲ ਅਨੂਪ ਨਾ ਪਾਵੋ ਰਹੋ। ਹੇ ਮਾਈ, ਮਾਇਆ ਦੇ ਪਤੀ, ਨਿਰੰਕਾਰ ਤੇਰੀ ਪੂਜਾ ਵਾਸਤੇ ਕਹਾਂ ਕਿੱਥੋਂ ਕਿਹੜੀ ਪਵਿੱਤਰ ਵਸਤੂ ਲੈ ਕੇ ਚੜ੍ਹਾਵਾਂ। ਹੇ ਭਾਈ ਗੋਬਿੰਦ, ਨਿਰੰਕਾਰ ਦੀ ਪੂਜਾ ਲਈ ਕਿਹੜੀ ਸਮੱਗਰੀ ਲੈ ਕੇ ਚੜ੍ਹਾਵਾਂ, ਕਿਉਂਕਿ ਅਵਰਨ ਹੋਰ ਅਨੂਪੰਗ ਫੁੱਲ ਭਾਵ ਪਵਿੱਤਰ ਫੁੱਲ ਮੈਂ ਨਹੀਂ ਪਾਉਂਦਾ, ਅਥਵਾ ਸੁੱਚੇ ਫੁੱਲ ਤਾਂ ਕੋਈ ਲੱਭਦੇ ਹੀ ਨਹੀਂ। ਸਾਲ ਦਾ ਸੰਪਰਕ ਦੇ ਪਾਠ ਅਵਰਨ ਹੈ, ਅਤੇ ਜੇ ਆਪ ਕਹਿੰਦੇ ਚੰਦਨ ਛਿਣਕਣ ਵਾਸਤੇ ਕਹੋ, ਮੈਲਾ ਅਗਰ ਬੇਰੇ ਹੈ ਭੋਯੰਗਾ, ਅਤੇ ਦੂਆ ਪਾਠ ਅਵਰਨ, ਅਤੇ ਅਗਰ ਮੈਨੇ ਦੂਜਾ ਕੋਈ ਵਸਤੂ ਨਹੀਂ ਜਿਹਦੇ ਦੁਆਰਾ ਪੂਜਾ ਕਰਾਂ। ਮੈਲਾ ਅਗਰ ਬੇਰੇ ਹੈ ਭੋਯੰਗਾ, ਵਿਖ ਅੰਮ੍ਰਿਤ ਵਸਹਿ ਕਸਮਾ। ਮੈਲਾ ਅਗਰ ਜਿਹੜਾ ਬਾਵਨ ਚੰਦਨ ਹੈ ਭੋਯੰਗਾ, ਉਹ ਸੱਪਾਂ ਕਰਕੇ ਬੇਰੇ ਮੈਨੇ ਘੇਰਿਆ ਹੁੰਦਾ, ਸੱਪ ਨੇ ਦੁਆਲੇ ਲਪੇਟੇ ਪਾਏ ਹੁੰਦੇ, ਉਹ ਠੰਡਾ ਹੁੰਦਾ, ਉਹਨੂੰ ਸ਼ਾਂਤੀ ਮਿਲਦੀ। ਇਸ ਵਾਸਤੇ ਕਹਿੰਦੇ ਉਹ ਵੀ ਜ਼ਹਿਰ ਨਾਲ ਭਰਿਆ ਹੋਇਆ ਚੰਦਨ ਚੜ੍ਹਾਉਣੇ ਯੋਗ ਨਹੀਂ ਰਹਿ ਗਿਆ, ਜ਼ਹਿਰ ਤੇ ਅੰਮ੍ਰਿਤ ਦੋਨੋਂ ਇਕੱਠੇ ਇੱਕ ਸਮੁੰਦਰ 'ਚ ਨਿਵਾਸ ਕਰ ਰਹੇ। ਜ਼ਹਿਰ ਸ਼ਿਵਾ ਨੇ ਦੇ ਗਲ 'ਚ ਰਹਿੰਦੀ ਹੈ, ਅੰਮ੍ਰਿਤ ਮਸਤਕ 'ਚ। ਫਿਰ ਵੀ ਜ਼ਹਿਰ ਦੀ ਜਿਹੜੀ ਪੜਾਸ ਹੈ ਅੰਮ੍ਰਿਤ ਵਿੱਚ ਪ੍ਰਾਪਤ ਹੁੰਦੀ, ਇਸ ਕਰਕੇ ਯੋਗ ਨਹੀਂ। ਧੂਪ ਦੀਪ ਨਹੀਂ ਵਿਦ ਹੈ ਵਾਸਾ, ਕੈਸੇ ਪੂਜ ਕਰ ਹੈ ਤੇਰੇ ਵਾਸਾ। ਧੂਪ ਹੈ ਦੀਪ ਦੀਵਾ ਜਵਾਨਾ, ਨਹੀਂ ਵਿਦ ਹੈ ਮੈਨੇ ਗੁੜ ਆਦਿਕ ਮਿੱਠਾ ਭੋਜਨ, ਨਹੀਂ ਵਿਦ ਹੈ ਮੈਨੇ ਅਰਪਣ ਕਰਨਾ। ਇਹ ਸਭ ਵਾਸਾ ਮੈਨੇ ਬੇਹੇ ਵਾਸੀ ਹੈ। ਜਿਸ ਤਰ੍ਹਾਂ ਕਿਸੇ ਬੰਦੇ ਨੂੰ ਝੂਠਾ ਵਾਸਾ ਨਾ ਖਿਲਾਈਏ ਉਹ ਖੁਸ਼ ਨਹੀਂ ਨਾ ਹੁੰਦਾ, ਅਤੇ ਪਰਮਾਤਮਾ ਕਿਵੇਂ ਖੁਸ਼ ਹੋਇਆ। ਇਸ ਵਾਰ ਭਗਵਾਨ ਮੈਂ ਕਹਿੰਦੇ ਤੇਰੀ ਪੂਜਾ ਹੁਣ ਕਿਵੇਂ ਕਰਾਂ, ਸਾਰੀਆਂ ਚੀਜ਼ਾਂ ਤਾਂ ਬੇਹੀਆਂ ਹੀ। ਤਨ ਮਨ ਅਰਪ ਪੂ ਚਰਾਵ ਗੁਰਪ੍ਰਸਾਦ ਨਿਰੰਜਨ ਪਵ। ਕਹਿੰਦੇ ਮੈਂ ਤਾਂ ਆਪਣਾ ਤਨ ਮਨ ਜਿਹੜਾ ਤੈਨੂੰ ਸੌਂਪਣਾ ਇਹੀ ਪੂਜਾ ਚੜ੍ਹਾ ਰਿਹਾ ਸਤਿਗੁਰ ਨੂੰ ਕਿਰਪਾ ਨਿਰੰਜਨ। ਮਾਇਆ ਦੀ ਮਹਿਲ ਤੋਂ ਰਹਿ ਜਿਹੜਾ ਨਿਰੰਕਾਰ ਉਹਨੂੰ ਪਾਉਂਦਾ, ਇਸ ਵਾਸਤੇ ਤਨ ਮਨ ਦੇ ਅਰਪਣੇ ਰੂਪ ਪੂਜਾ ਨੂੰ ਚੜ੍ਹਾਵੋ ਔਰ ਸਤਿਗੁਰਾਂ ਦੀ ਕਿਰਪਾ ਦੁਆਰਾ ਨਿਰੰਜਨ ਨੂੰ ਧਿਆਵੋ। ਪੂਜਾ ਅਰਚਾ ਹਿਨ ਤੋਰੀ ਕਹਿਰ ਵਿਗਾਸ ਕਗਨ ਗਤ ਮੋਰੀ। ਇਹ ਤੋਂ ਬਿਨਾਂ ਕਹਿੰਦੇ ਇਹਦੀ ਪੂਜਾ ਅਰਚਾ ਜਿਹੜਾ ਕੋਈ ਛਿੜਕਣਾ ਹੋਰ ਕੋਈ ਨਹੀਂ। ਇਹ ਕਹਿੰਦੇ ਮਨ ਤਨ ਦੇ ਅਰਪਣੇ ਰੂਪੀ ਪੂਜਾ ਜਿਹੜੀ ਸਾਰਿਆਂ ਨਾਲ ਚੰਗੀ ਹੈ। ਇਸ ਵਾਸਤੇ ਭਗਵਾਨ ਤੇਰੀ ਅਰਚਾ ਮੂਰਤੀ ਦੀ ਪੂਜਾ ਇਹੀ ਪੂਜਾ ਅਤੇ ਅਰਚਾ ਚੰਦਨ ਦਾ ਛਿੜਕਣਾ ਮੇਰੇ ਤੋਂ ਕਹਿੰਦੇ ਨਹੀਂ ਹੁੰਦਾ। ਤੇਰੀ ਪੂਜਾ ਦੀ ਅਤੇ ਅਰਚਾ ਚੰਦਨ ਛਿੜਕਣੀ ਮੈਨੂੰ ਕੋਈ ਆਹੇ ਨਾ, ਕੋਈ ਇੱਛਾ ਨਹੀਂ ਰਹੇ। ਭਗਵਾਨ ਸੁਣ ਕੇ ਪ੍ਰਗਟ ਹੋਇਆ ਅਤੇ ਰਵਿਦਾਸ ਜੀ ਨੂੰ ਗਲ ਲਾ ਲਿਆ। ਗੁਜਰੀ ਸੀ ਤਲੋਚਨ ਜੀਓ ਕੇ ਪਦੇ ਦਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਦੀ ਭਗਤੀ ਕੀਤੇ ਬਿਨਾਂ ਜਿਹੜੇ ਦਿਖਾਵੇ ਦੇ ਭੇਖ ਧਾਰਨੇ ਜਪ ਤਪ ਤੀਰਥਨਾ ਸਾਧਨੇ ਉਹਨਾਂ ਦੀ ਨਿਖੇਧੀ ਕਰਦੇ ਆ ਜੈ ਚੰਦ ਪੰਡਿਤ ਸੀਗਾ, ਉਹਨੂੰ ਉਪਦੇਸ਼ ਦੇ ਰਹੇ ਆ। ਅੰਤਰਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਦੱਸ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਕਹਿੰਦੇ ਜਿਹੜੇ ਬੰਦਿਆਂ ਨੇ ਆਪਣੇ ਅੰਦਰੋਂ ਰਾਗ ਦਵੈਸ਼ ਅਵਿਦਿਆ ਰੂਪੀ ਜਿਹੜੀ ਮੈਲ ਹੋਣ ਕਰਕੇ ਜਿਹੜਾ ਆਪਣਾ ਮਨ ਸੀ ਇਹਨੂੰ ਤਾਂ ਪਵਿੱਤਰ ਕੀਤਾ ਹੀ ਨਹੀਂ, ਅਤੇ ਬਾਹਰੋਂ ਸਰੀਰ ਉਦਾਸੀ ਸਾਧੂਆਂ ਦਾ ਭੇਖ ਧਾਰ ਲਿਆ, ਉਹਨਾਂ ਦਾ ਉਦਾਸੀ ਸਾਧੂ ਹੋਣਾ ਪਾਤਸ਼ਾਹ ਕਹਿੰਦੇ ਨਿਸਫਲ ਆ। ਹਿਰਦੇ ਕਮਲ ਘੱਟ ਬ੍ਰਾਹਮਣਾ ਚੀਨਾ ਕਾਹੇ ਪੈ ਸੁਣਿਆ ਸੀ। ਸਰੀਰ ਦੇ ਅੰਦਰ ਜਿਹੜਾ ਹਿਰਦਾ ਕਮਲ ਹੈ ਉਹਦੇ ਵਿੱਚ ਜਿਹਨਾਂ ਗੁਰਮੁਖਾਂ ਨੇ ਬ੍ਰਹਮ ਨੂੰ ਜਾਣਿਆ ਨਹੀਂ ਉਹਨਾਂ ਦਾ ਸੰਨਿਆਸੀ ਹੋਣਾ ਵੀ ਫਿਰ ਕਿਹੜੇ ਕੰਮ ਹੈ। ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਾਮ। ਕਹਿੰਦੇ ਹੇ ਜੈ ਚੰਦ ਬ੍ਰਾਹਮਣਾ, ਤੇਰੀ ਬੁੱਧੀ ਦਾ ਪਰਮਾਂ 'ਚ ਭੁੱਲ ਰਹੀ ਔਰ ਪੇਖੀ ਉਦਾਸੀਆਂ ਸਾਧਾਂ ਨੇ। ਕਹਿੰਦੇ ਪਰਮਾਨੰਦ ਸਰੂਪ ਪਰਮੇਸ਼ਰ ਨੂੰ ਜਾਣਿਆ, ਪੇਖੀ ਸੰਨਿਆਸੀਆਂ ਨੇ ਵੀ ਪਰਮਾਨੰਦ ਨੂੰ ਨਹੀਂ ਜਾਣਿਆ। ਇਸ ਵਾਸਤੇ ਜੈ ਚੰਦ ਬ੍ਰਾਹਮਣ ਕਿ ਬਾਹਰ ਦੇ ਜਿੰਨੇ ਸਕਾਮ ਕਰਮ ਕਰਨੇ ਨਾ ਵੀ ਕਹਿੰਦੇ ਉਹ ਜਿਹੜਾ ਪਰਮਾਨੰਦ ਸਰੂਪ ਪਰਮੇਸ਼ਰ ਉਹਨੂੰ ਨਹੀਂ ਜਾਣਿਆ। ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ। ਅੱਗੇ ਭਗਤ ਜੀ ਕਹਿੰਦੇ ਆ ਉਹ ਜਿਹੜੇ ਭੇਖੂ ਬੰਦੇ ਆ ਨਾ ਗਲ ਵਿੱਚ ਖਿੰਥਾ ਕੰਨਾਂ 'ਚ ਮੁੰਦਰਾਂ ਪਾ ਲਈਆਂ, ਗ੍ਰਹਿਸਤੀਆਂ ਦੇ ਘਰਾਂ ਜਾ ਕੇ ਮੰਗਦੇ ਚੁੰਗਦੇ ਛੱਤੀ ਤਰ੍ਹਾਂ ਦੀ ਅੰਮ੍ਰਿਤ ਰੂਪੀ ਭੋਜਨ ਖਾ ਕੇ ਆਪਣਾ ਪਿੰਡ ਸਰੀਰ ਵਧਾ ਲਿਆ, ਗੋਗੜ ਵਧਾ ਲਈ, ਮੋਟਾ ਹੋ ਗਿਆ। ਪਰਮੇਸ਼ਰ ਸਮਰਨ ਨਹੀਂ ਕੀਤਾ, ਕਿਉਂ? ਉਹਨਾਂ ਦਾ ਮਾਇਆ ਦੇ ਵਿੱਚ ਪ੍ਰੇਮ ਲੱਗ ਰਿਹਾ ਹੈ, ਮਨ 'ਤੇ ਮਾਇਆ 'ਚ ਲੱਗਿਆ ਹੈ। ਧੂਮ ਸਾਨ ਕੀ ਭਸਮ ਲਗਾਈ ਗੁਰੂ ਨੇ ਤੱਤ ਨਾ ਪਾਇਆ। ਇਹ ਜਿਹੜੀ ਬੜੀ ਅਪਵਿੱਤਰ ਮਸਾਣਾ ਦੀ ਭਸਮ ਸੀ ਨਾ ਸਵਾ, ਉਹ ਪਿੰਡ 'ਤੇ ਲਾ ਲਈ। ਫਿਰ ਮੁਕਤੀ ਵੀ ਨਾ ਹੋਈ, ਕਿਉਂਕਿ ਦੁਨੀਆਂ 'ਤੇ ਅਸੂਲ ਹੈ ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ। ਸਾਰੇ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਰੂਪੀ ਅਕਾਲ ਪੁਰਖ ਨੂੰ ਕਿਸੇ ਨੇ ਵੀ ਪਾਉਣਾ ਨਹੀਂ ਕੀਤਾ ਹੈ। ਕਾਇ ਜਪ ਹੋਰੇ, ਕਾਇ ਤਪ ਹੋਰੇ, ਕਾਇ ਬਲੋ ਆਪਣ ਭੇਜਿਆ ਜਾਂਦਾ ਪਖੰਡ ਦੇ ਧਾਰ ਕੇ ਤੂੰ ਨਦੀ ਕਿਨਾਰੇ ਬਹਿ ਕੇ ਹੈਂ ਤੈਨੂੰ ਜਪ ਕਰਨ ਦਾ ਕੀ ਲਾਭ ਹੈ। ਪੰਜ ਧੂਣਿਆਂ ਰੂਪੀ ਤਪ ਦੇ ਤਪਣ ਦਾ ਵੀ ਤੈਨੂੰ ਕੀ ਲਾਭ ਹੋਵੇ। ਸਕਾਮ ਕਰਨ ਰੂਪੀ ਜਲ ਰੇੜਕਣ ਨਾਲ ਕਾਇ ਕੀ ਲਾਭ ਹੈ, ਭਾਵ ਕੁਝ ਵੀ ਨਹੀਂ ਹੈ। ਫਿਰ ਕਿਹੜਾ ਕਰਤੱਵ ਕਰਨਾ ਚਾਹੀਦਾ? ਲੱਖ ਚੌਰਾਸੀ ਹੀ ਜਿਨੋ ਪਾਈ ਸੋ ਸਿਮਰੋ ਨਿਰਵਾਣੀ, ਸੋ ਸਿਮਰੋ ਨਿਰਵਾਣੀ। ਜਿਸ ਨਿਰੰਕਾਰ ਨੇ 84 ਲੱਖ ਜੂਨਾਂ ਪੈਦਾ ਕੀਤੀਆਂ, ਉਸ ਨਿਰਵਾਣੀ ਨਿਰਬੰਧ ਰੂਪੀ ਜਿਹੜਾ ਪਰਮਾਤਮਾ, ਉਹਦਾ ਸਿਮਰਨ ਕਰੋ। ਕਾਇਕ ਮੰਡਲ ਕਾਪੜੀ ਜਾ ਰਹੇ 68 ਕਾਇਕ ਰਾਹੀਂ ਪਰਮਾਤਮਾ ਦੇ ਭਜਨ ਤੋਂ ਮੈਂ ਹੱਥ ਕਮੰਡਲ ਫੜ ਲਿਆ, ਡੋਲ ਫੜ ਲਿਆ, ਚਿੱਪੀ ਫੜ ਲਈ। ਕਹਿੰਦੇ ਇਹਦੇ ਨਾਲ ਕੀ ਹੋਏਗਾ? ਔਰ ਇਹ ਪੰਡਿਤ ਕਾਪੜੀ ਭੇਖ ਧਾਰਨ ਦਾ ਕੀ ਲਾਭ ਹੈ? 68 ਤੀਰਥਾਂ ਦੇ ਉੱਤੇ ਹੈ ਫਿਰਨਾ ਵਿਚਰਨਾ ਕੀ ਲਾਭ ਹੋਏਗਾ? ਕੁਝ ਵੀ ਨਹੀਂ। ਵੱਧ ਤਲੋਚਨ ਸੋਨਰੇ ਪ੍ਰਾਣੀ ਕਣ ਬਿਨ ਗਾਹੋ ਕੇ ਪਰ। ਭਗਤ ਲੋ ਜੀ ਮਹਾਰਾਜ ਕਹਿੰਦੇ ਆ, ਇਹ ਗੁਰਮੁਖ ਪ੍ਰਾਣੀਓ ਗਿਆ ਚੰਦ ਬ੍ਰਾਹਮਣਾ ਹੁਣ ਇਹ ਕਹਿੰਦੇ ਮੋਖ ਰੂਪੀ ਕਣ ਅੰਨ ਤੋਂ ਬਿਨਾਂ ਕਰਮ ਰੂਪੀ ਨਾੜ ਆ, ਉਹਨੂੰ ਗਾਹ ਕੀ ਪਾਉਣਾ? ਇੰਦਰੀਆਂ ਰੂਪੀ ਬੈਲਾਂ ਨੂੰ ਜੋੜ ਕੇ ਪਾਵ, ਜਿਹਨਾਂ ਸਾਧਨਾਂ 'ਚ ਮੁਕਤੀ ਨਹੀਂ ਮਿਲਣੀ, ਉਹਨਾਂ ਸਾਧਨਾਂ ਲਈ ਇੰਦਰੀਆਂ ਨੂੰ ਕਿਉਂ ਦੁੱਖ ਦੇਣਾ ਹੈ? ਗੁਜਰੀ ਅੰਤ ਕਾਲ ਜੋ ਲਕਸ਼ਮੀ ਸਿਮਰੈ ਸੀ, ਚਿੰਤਾ ਮੈਂ ਜੇ ਮਰਾਂ। ਭਗਤ ਜੀ ਨੂੰ ਕਿ ਬੇਨਤੀ ਕੀਤੀ ਪ੍ਰੇਮੀ ਨੇ ਮਾਰਾ ਅੰਤ ਸਮੇਂ ਮਾਰਨ ਤੋਂ ਬਾਅਦ ਇਹ ਜੀਵ ਦੀ ਕੀ ਹਾਲਤ ਹੁੰਦੀ ਹੈ ਦੱਸਦੇ ਹਨ। ਜਿਹੜੇ ਪੁਰਖ ਅੰਤ ਦੇ ਸਮੇਂ ਮਰਨ ਵੇਲੇ ਨਾ ਮਾਇਆ ਨੂੰ ਚੇਤੇ ਕਰਦੇ ਆ, ਐਸੀ ਚਿੰਤਾ 'ਚ ਮਰ ਜਾਂਦੇ ਆ, ਮਾਇਆ ਦੇ ਧਿਆਨ ਵਿੱਚ ਮਰ ਜਾਂਦੇ ਹਨ। ਸਰਪ ਜੂਨ ਬਲ ਬਲ ਔਤਰ ਹੈ, ਉਹ ਸੱਪ ਦੀ ਜੂਨ ਵਿੱਚ ਬਲ ਬਲ ਮੈਨੂੰ ਮੁੜ ਮੁੜ ਕੇ ਔਤਰੇ ਮੈਨੂੰ ਉੱਤਰਦੇ ਆਉਂਦੇ ਆ। ਬਲ ਬਲ ਬਲੀ ਵਾਲਾ ਭਾਵ ਜਲੇਬੀ ਸੱਪ ਬਣ ਕੇ ਵਾਰ ਵਾਰ ਸੰਸਾਰ 'ਚ ਆਉਂਦੇ ਹਨ। ਤਲੋਚਨ 2 ਹੈ, ਇੱਕ ਤਾਂ ਬ੍ਰਾਹਮਣ ਸੀ ਜਿਹਨੇ ਧਨੇ ਨੂੰ ਪੱਥਰ ਦਿੱਤਾ ਸੀ ਪਖੰਡੀ ਸੀ, ਦੂਜਾ ਬਾਣੀ ਹੈ ਜਿਹਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਆਈ ਹੈ। ਇਹਨਾਂ ਦਾ ਜਨਮ ਸੰਮਤ ਬਿਕਰਮੀ 1325 ਵਿੱਚ ਬੰਬਈ ਸੂਬਾ ਜ਼ਿਲ੍ਹਾ ਛੋਲਾਪੁਰ ਪਿੰਡ ਬਾਰਸਨੇ ਵਿੱਚ ਹੋਇਆ। ਭਗਤ ਨਾਮਦੇਵ ਜੀ ਦੇ ਸਮਕਾਲੀ ਹੈ, ਬੜੇ ਉੱਚੇ ਸਤਸੰਗੀ ਗ੍ਰਿਸਤੀ ਭਗਤ ਸੀਗੇ। ਪੰਜ ਪਾਤਸ਼ਾਹ ਬਾਣੀ ਚਿੰਨ੍ਹ ਦੇ 4 ਸ਼ਬਦ ਲਿਖੇ, ਸ਼ਬਦ ਸ੍ਰੀ ਆਗ 'ਚ, ਸ਼ਬਦ ਗੁਜਰੀ 'ਚ, ਸ਼ਬਦ ਧਨਾਸਰੀ ਵਿੱਚ ਹੈ। ਇਸ ਤਰ੍ਹਾਂ ਇਹਨਾਂ ਦੇ ਸ਼ਬਦ ਲਿਖੇ ਹੈ। ਸਰਪ ਜੋਨ ਬਲ ਬਲ ਉਤਰਿਆ, ਉਹ ਸੱਪ ਦੀ ਜੂਨ 'ਚ ਵਾਰ ਵਾਰ ਆਉਂਦਾ ਹੈ। ਹਰੀ ਬਾਈ ਗੋਬਿੰਦ ਨਾਮ ਮਤ ਬੀਸ ਗੋਬਿੰਦ, ਹਰੀ ਬਾਈ ਗੋਬਿੰਦ, ਹਰੀ ਬਨ ਮੈਂ ਹੇ ਪਰ ਗੋਬਿੰਦ ਅਕਾਲ ਪੁਰਖ ਨਾਮ, ਉਹ ਨਾ ਤੈਨੂੰ ਭੁੱਲ ਜਾਏ। ਮਤ ਬੁੱਧੀ 'ਚੋਂ ਗੋਬਿੰਦ ਦਾ ਨਾਮ ਭੁੱਲਣੇ ਕਰਕੇ ਫਿਰ ਜੂਨਾਂ ਧਾਰਨੀਆਂ ਪੈਂਦੀਆਂ ਹਨ। ਅੰਤਕਾਲ ਜੋ ਇਸਤਰੀ ਸਿਮਰਿਆ ਸੀ, ਚਿੰਤਾ ਮੈਂ ਜੇ ਮਰਿਆ। ਅੰਤਕਾਲ ਮਰਨ ਵੇਲੇ ਔਰਤ ਬੰਦੇ ਨੂੰ ਯਾਦ ਕਰਦੀ ਮਰ ਜਾਏ, ਐਸੀ ਚਿੰਤਾ 'ਚ ਪੁਰਖ ਨੂੰ ਯਾਦ ਕਰਦਿਆਂ ਕਰਦਿਆਂ ਜੇ ਮਰ ਜਾਏ, ਬੇਸਵਾ ਜੋਨ ਬਲ ਬਲ ਉੱਤਰ, ਉਹ ਫਿਰ ਇਸਤਰੀ ਵਾਰ ਵਾਰ ਬੇਸਵਾ ਦੀ ਜੋਨੀ ਉਤਰੇ ਮੈਨੇ ਉੱਤਰਦੀ ਹੈ, ਆਉਂਦੀ ਹੈ। ਬੇਸਵਾ ਰੂਏ ਫਿਰ ਅਨੇਕਾਂ ਹੀ ਮੰਦ ਕਰਮਾਂ ਨੂੰ ਕਰਦੀ ਹੈ। ਅੰਤਕਾਲ ਜੋ ਲੜਕਾ ਸਿਮਰਿਆ ਸੀ, ਚਿੰਤਾ ਮੈਂ ਜੇ ਮਰਿਆ, ਸੂਪਰ ਜੋਨ ਬਲ ਬਲ ਉੱਤਰ। ਅੰਤਕਾਲ ਅੰਤ ਸਮੇਂ ਕਹਿੰਦੇ ਮਰਨ ਵੇਲੇ ਆਪਣੇ ਲੜਕਿਆਂ ਨੂੰ ਚੇਤੇ ਕਰਦਾ ਮਰ ਜਾਏ, ਐਸੀ ਚਿੰਤਾ ਜਿਹੜਾ ਮਰਦਾ ਉਹ ਜਿਹੜਾ ਬੰਦਾ ਵਾਰ ਵਾਰ ਸੂਕਰ ਸੂਰਜੋਂ ਨਹੀਂ ਚਾਹੁੰਦਾ ਉੱਤਰਦਾ ਹੁੰਦਾ, ਕਿਉਂਕਿ ਸੂਰ ਦੇ ਆਪਣੇ ਬੱਚੇ ਬਹੁਤ ਹੁੰਦੇ ਆ ਹੇਡ, ਇਹਦਾ ਇੱਕ ਪੁੱਤ ਨੂੰ ਹੀ ਐਨੇ ਲੈ ਲਾ। ਅੰਤਕਾਲ ਜੋ ਮੰਦਰ ਸਿਮਰਿਆ ਸੀ, ਚਿੰਤਾ ਮੈਂ ਜੇ ਮਰਿਆ, ਪ੍ਰੇਤ ਜੋਨ ਬਲ ਬਲ ਉਤਰੇ। ਅੰਤਕਾਲ ਅੰਤ ਮਰਨ ਵੇਲੇ ਜਿਹੜਾ ਬੰਦਾ ਮੰਦਰਾਂ ਨੂੰ ਚੇਤੇ ਕਰਦਾ ਮਰ ਜਾਂਦਾ, ਕੋਠੀਆਂ ਨੂੰ ਕਿਸੇ ਚਿੰਤਾ 'ਚ ਮਰ ਜਾਂਦਾ, ਉਹ ਮੁੜ ਮੁੜ ਕੇ ਪ੍ਰੇਤ ਜੋਨੀ ਦੇ ਵਿੱਚ ਉਤਰੇ ਉਤਰਦਾ ਆਉਂਦਾ ਹੈ। ਅੰਤ ਕਾਲ ਨਾਰਾਇਣ ਸੁਣ ਰਿਹਾ ਸੀ ਚਿੰਤਨ ਜਿਮਰੈ ਬਦਤ ਰੋਸ਼ਨ ਤੇ ਵਾਕਿਆ ਵਿੱਚ ਅੰਤ ਸਮੇਂ ਦਾ ਪ੍ਰਾਣਾਂ ਨੂੰ ਤਿਆਗਣ ਵੇਲੇ ਕੋਈ ਬੰਦਾ ਪਰਮੇਸ਼ੁਰ ਨੂੰ ਚੇਤੇ ਕਰਦਾ, ਪ੍ਰਾਣ ਤਿਆਗਦਾ, ਭਜਨ ਕਰਦਾ, ਮਰਦਾ। ਭਗਤ ਜੀ ਕਹਿੰਦੇ ਉਹ ਪੁਰਖ ਮੁਕਤ ਹੋ ਜਾਂਦਾ ਹੈ। ਵਾਕੇ ਉਹਦੇ ਹਿਰਦੇ ਵਿੱਚ ਪੀਤੰਬਰ ਪੀੜੇ ਕੱਪੜਿਆਂ ਵਾਲਾ ਭਗਵਾਨ ਆ ਕੇ ਨਿਵਾਸ ਕਰਦਾ ਹੈ, ਕਿਉਂਕਿ ਅੰਤ ਮਤਾ ਸੋਈ ਗਤਾ। ਭਾਵੇਂ ਭਜੀ ਨਹੀਂ ਗੋਏ, ਭਾਵੇਂ ਪਾਪੀ, ਅੰਤ ਵੇਲੇ ਜਿਹੜਾ ਸੰਕਲਪ ਪੈਦਾ ਹੁੰਦਾ ਉਹਦਾ ਫਲ ਇਹਨੂੰ ਛੇਤੀ ਪ੍ਰਾਪਤ ਹੁੰਦਾ। ਇਸ ਵਾਸਤੇ ਕਿ ਇਸੇ ਕਰਕੇ ਭਜਨ ਕਰਨ ਦਾ ਲਿਖਿਆ ਨਾ ਕਿ ਭਜਨ ਕਰਨਾ ਚਾਹੀਦਾ, ਅੰਤ ਸਮੇਂ ਵਿਅਕਤੀ ਇੱਧਰ ਉੱਧਰ ਨਾ ਜਾਵੇ, ਜਿਹਦੇ ਮਨ ਗਿਆ ਖੁਦ ਉਸੇ ਜੂਨ ਚਲੇ ਜਾਂਦਾ। ਗੁਜਰੀ ਸ਼੍ਰੀ ਜੈਦੇਵ ਜੀਓ ਕਾ ਪਤਾ ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਜਰੀ ਭਗਤ ਜੈਦੇਵ ਜੀ ਦਾ ਪਤਾ ਚੌਥੇ ਘਰ ਚਾਰ ਤਾਲ ਵਾਹਿਗੁਰੂ ਜੀ ਖਾਨ ਓਂਕਾਰ ਪ੍ਰਕਾਸ਼ ਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਆ। ਭਗਤ ਤੋਂ ਕੋਈ ਉਹਨਾਂ ਦਾ ਪ੍ਰੇਮੀ ਪੁੱਛ ਰਿਹਾ, ਮੈਨੂੰ ਲੋਕ ਜਿਹੜੇ ਆ ਆਪਣੇ ਆਪਣੇ ਖਿਆਲਾਂ ਨਾਲ ਸ਼ਿਵ ਜੀ, ਗਣੇਸ਼, ਸੂਰਜ, ਅਸ਼ਟਮੀ ਦੇਵੀ, ਵਿਸ਼ਨੂੰ ਇਹਦੀ ਪੂਜਾ ਕਰਨੀ ਪ੍ਰੇਰਦੇ ਇਹਨਾਂ ਦੀ। ਤੁਸੀਂ ਦੱਸੋ ਮੈਂ ਕਿਹਦੀ ਪੂਜਾ ਕਰਿਆ ਕਰਾਂ, ਕਿਹਦਾ ਭਜਨ ਕਰਿਆ ਕਰਾਂ, ਜਿਹਨਾਂ ਜਮਾਂ ਦਾ ਡਰ ਦੂਰ ਹੋ ਜਾਏ, ਮੁਕਤੀ ਮਿਲ ਜਾਏ। ਹੁਣ ਅਨਵੇ ਤੋਂ ਇੱਛਸ ਜਮਾਤ ਪਰਾ ਭੈਣ ਕਹਿੰਦੇ, ਇਹ ਪੁਰਖਾ ਜੇ ਤੈਨੂੰ ਜਮਾਂ ਦੇ ਭੈ ਤੋਂ ਪਰੇ ਹੋਣ ਦੀ ਇੱਛਾ ਹੈ, ਪਰਾ ਭੈਣ ਮੈਨੇ ਪਰੇ ਹੋਣ ਦੀ ਇੱਛਾ ਹੈ। ਜਮ ਮਾਦਕਾਂ ਦੇ ਪਰਾ ਭੈ, ਪਰਾ ਭੈ ਨਾਮ ਨਿਰਾਦਰ ਕਰਨ ਦਾ ਇੱਛਾ ਹੈ। ਤਾਜ ਸਕਲ ਦੁਖ ਕਿਰਤ ਤੁਰਮਤੀ ਭਜ ਚੱਕਰ ਤਾਰਸ ਧਰਨ ਕੇਵਲ ਰਾਮ ਨਾਮ ਮਨੋਰਮ। ਕਹਿੰਦੇ ਫਿਰ ਖੋਟੀ ਬੁੱਧੀ ਔਰ ਸਾਰੇ ਪਾਪਾਂ ਨੂੰ ਤਿਆਗ ਕੇ ਨਿਰੰਕਾਰ ਦੀ ਸ਼ਰਨ ਗ੍ਰਹਿਣ ਕਰ, ਕੇਵਲ ਸ਼ੁੱਧ ਰਮੇ ਹੋਏ ਰਾਮ ਦੇ ਨਾਂ ਨੂੰ ਮਨ ਵਿੱਚ ਰਮਨ ਮੈਨੇ ਉਚਾਰਨਾ ਕਰ। ਜਸ ਇਹ ਪੁਰਖਾ ਜੇ ਤੈਨੂੰ ਆਪਣੇ ਜਸ ਕਰਾਉਣ ਦੀ ਇੱਛਾ ਮੇਰੀ ਵਡਿਆਈ ਮਾਣ ਹੋਵੇ, ਤਜ ਸਕਲ ਦੁੱਖ ਕਿਰਤ ਦੁਰਮਤੀ ਔਰ ਭਜ ਚੱਕਰ ਤਾਰ ਸਰਣ ਕੇਵਲ ਰਾਮ ਨਾਮ ਮਨੋਰਮ। ਫੇਰ ਕੀ ਕਹਿੰਦੇ ਕਰ ਤੂੰ ਸਵਸਥ, ਇਹ ਪੁਰਖਾ ਜੇ ਤੈਨੂੰ ਸਵਸਥ ਕਲਿਆਣ ਰੂਪ ਹੋਣ ਦੀ ਇੱਛਾ ਆ, ਤਾਜ ਸਕਲ ਦੁੱਖ ਕਿਰਤੀ ਦੁਰਮਤੀ ਪਾਚਕ ਕਰ ਤਰ ਸਰਣ ਕੇਵਲ ਰਾਮ ਨਾਮ ਮਨੋਰਮ। ਸੁਕਰਤ ਮੈਨੇ ਹੇ ਪੁਰਸ਼, ਤੈਨੂੰ ਸੁਕਰਤ ਜੇ ਤੈਨੂੰ ਪੁੰਨ ਆਤਮ ਰੂਪੀ ਹੋਣ ਦੀ ਇੱਛਾ ਹੈਗੀ ਨਾ ਮਨ ਦੇ ਵਿੱਚ, ਫਿਰ ਕੀਰਤਨ ਹੇ ਪੁਰਸ਼ਾ ਤੈਨੂੰ ਆਪਣੀ ਕਿਰਤ ਕੀਰਤੀ ਕਰਾਉਣ ਵਡਿਆਈ ਕਰਾਉਣ ਦੀ ਇੱਛਾ ਹੈ। ਫਿਰ ਤਾਜ ਸਕਲ ਦੋ ਕ੍ਰਿਤ ਦੁਰਮਤੀ ਭਜ ਚੱਕਰ ਤਰ ਸਰਨ ਕੇਵਲ ਰਾਮ ਨਾਮ ਮਨੋਰਮ। ਫਿਰ ਕਹਿੰਦੇ ਹੇ ਪੁਰਖਾ ਜੇ ਤੈਨੂੰ ਭਗਵਾਨ ਕਲਿਆਣ ਸਰੂਪ ਭਾਵ ਸੌਲਤ ਹਾਂ, ਹਰ ਵੇਲੇ ਟੁੱਲੀ ਜਾਂਦੇ ਹਾਂ। ਇੱਕ ਪੁਲਿਸ ਵਾਲਾ ਸਿਪਾਹੀ ਹੋਵੇ ਨਾ ਬੈਠਾ, ਫਿਰ ਨੀਂਦ ਨਹੀਂ ਆਉਂਦੀ, ਅਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨੀਂਦ ਆਉਂਦੀ ਫਟਾਫਟ। ਭੈ ਵੀ ਅਤੇ ਭਾਵ ਵੀ ਹੋਵੇ ਫਿਰ ਗੱਲ ਬਣਦੀ ਹੈ। ਬੰਦੇ ਦਾ ਭੈ ਹੈਗਾ, ਗੁਰੂ ਦਾ ਨਹੀਂ। ਕਹਿੰਦੇ ਹੇ ਪੁਰਖਾ ਅਤੇ ਜੇ ਤੈਨੂੰ ਆਪਣੀ ਇਹ ਇੱਛਾ ਹੈਗੀ ਹੈ ਤੇ ਫਿਰ ਭਾਵ ਭੂਤ ਕਲਿਆਣ ਸਰੂਪੀ ਭਾਵ ਹੋਣ ਦੀ ਇੱਛਾ ਹੈ ਤੈਨੂੰ, ਤੂੰ ਕਲਿਆਣ ਸਰੂਪ ਹੋ ਜਾ। ਤਜ ਸਕਲ ਦੁੱਖ ਕਿਰਤ ਦੁਰਮਤੀ ਭਜ ਚੱਕਰ ਤਰ ਸਰਣ ਕੇਵਲ ਰਾਮ ਨਾਮ ਮਨੋਰਮ। ਫਿਰ ਜੇ ਤੇਰੇ ਕਹਿੰਦੇ ਤੈਨੂੰ ਸਮ ਅਭਿਅੰਗ ਭਲੀ ਪੁਰ ਰਵਨਾਸੀ ਰੂਪ ਹੋਣ ਦੀ ਇੱਛਾ ਆ, ਤਜ ਸਕਲ ਦੁਰਮਤੀ ਭਜ ਚੱਕਰ ਤਰ ਸਰਣ ਕੇਵਲ ਰਾਮ ਨਾਮ ਮਨੋਰਮ। ਜੇ ਤੈਨੂੰ ਪਰਮ ਪ੍ਰਸੰਨ ਰੂਪ ਹੋਣ ਦੀ ਇੱਛਾ, ਤਜ ਸਕਲ ਦੁੱਖ ਕਿਰਤ ਦੁਰਮਤੀ, ਜੇਕਰ ਮਿਦੰਗ ਕਹੀਏ ਇਦੰਗ, ਇਹ ਜਿਹੜਾ ਆਤਮਾ ਅਭਿੰਨ ਪਰਮਾਤਮਾ ਆ ਉਹਦਾ ਸਰੂਪ ਹੋਣ ਦੀ ਇੱਛਾ ਆ, ਤਾਜ ਸਤਲ ਦੁਖ ਗੁਰਮਤੀ। ਇਸ ਤਰੀਕੇ ਨਾਲ ਪਹਿਲੇ ਜਿਹੜੇ ਅਰਥ ਹੈ ਚੰਗੀ ਤਰ੍ਹਾਂ ਜਿਹੜੇ ਅਕਸ਼ਰ ਹੈ ਉਹਨਾਂ ਦੀ ਯੋਜਨਾ ਨੂੰ ਜੋੜ ਕੇ ਫਿਰ ਰਾਤ ਤੋਂ ਸ਼ੁਰੂ ਕੀਤੇ ਜਾਂਦੇ ਹਨ। ਪਰਮਾਤਮਾ ਕੈਸਾ ਹੈ, ਕਿਉਂ ਦੱਖਣੀ ਬੰਗਾਲ ਜ਼ਿਲ੍ਹਾ ਵੀਰ ਭੂਮੀ ਦੇ ਕੇਂਦਲੀ ਨਾਮ ਦਾ ਜਿਹੜਾ ਪਿੰਡ ਸੀ ਉੱਥੇ ਰਹਿਣ ਵਾਲਾ ਭੋਜ ਦੇ ਬ੍ਰਾਹਮਣ ਦੇ ਘਰ ਜੈਦੇਵ ਜੀ ਹੋਇਆ, ਮਾਤਾ ਰਮਨ ਦੇਵੀ। ਅਤੇ ਜੈਦੇਵ ਦਾ ਜਨਮ ਜਿਹੜਾ 1265 ਬਿਕਰਮੀ 'ਚ ਮੰਨਦੇ ਆ। ਆਪ ਜੀ ਪਹਿਲਾਂ ਕ੍ਰਿਸ਼ਨ ਦੇ ਪਾਸ਼ ਸੀ, ਫਿਰ ਕੋਈ ਗਿਆਨਵਾਨ ਮਹਾਂਪੁਰਖ ਨੇ ਸੰਗਤ ਕਰਨ ਅਕਾਲ ਪੁਰਖ ਦੇ ਪਾਸ਼ ਬਣ ਗਏ। ਰਾਗ ਵਿਦਿਆ ਦੇ ਬੜੇ ਸ਼ੌਕੀਨ ਸੀ, ਅਤੇ ਜਿਹੜੀ ਇਹਨਾਂ ਦੀ ਸੀ ਪਦਮਾਵਤੀ, ਉਹਨਾਂ ਮਿਲ ਕੇ ਅਤੇ ਆਪਣੇ ਰਚੇ ਜਿਹੜੇ ਪਾਦੇ ਉਹਨੂੰ ਗਾਉਂਦੇ ਹੁੰਦੇ ਸੀ, ਗੀਤ ਗੋਬਿੰਦ ਦਾ ਨਾਂ, ਰਸਨਾ ਰਘਾਵਾ, ਚੰਦਰ ਲੋਕ, ਕਈ ਗ੍ਰੰਥ ਇਹਨਾਂ ਨੇ ਰਚੇ। ਬੰਗਾਲ ਦੇ ਰਾਜਾ ਬਲਾਲ ਸਿੰਘ ਦੇ ਪੁੱਤਰ ਰਾਜਾ ਲਖਮਣ ਸੇਮ ਦੀ ਕਚਹਿਰੀ 'ਚ ਪੰਜ ਜਿਹੜੇ ਪ੍ਰਸਿੱਧ ਕਵੀਆਂ 'ਚੋਂ ਆਪ ਜੀ ਉੱਚੇ ਸੀਗੇ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਇਹਨਾਂ ਦੇ ਦੋ ਸ਼ਬਦ ਪਾਤਸ਼ਾਹ ਨੇ ਰੱਖੇ ਆ। ਪਰਮਾਤ ਪੁਰਖ ਮਨੁ ਪਿਮੰਗ ਸਤ ਆਦਿ ਭਾਵਰਤ, ਪਰਮ ਆਦਿ ਸਾਰਿਆਂ ਤੋਂ ਵੱਡਾ, ਪਰਮ ਇਹਨੇ ਵੱਡਾ, ਸਾਰਿਆਂ ਦਾ ਆਦਿ ਰੂਪ ਹੈ, ਮੁੰਡ ਰੂਪ ਹੈ। ਪੁਰਖ ਪੂਰਨ ਪੁਰਸ਼ ਪਰਮਾਤਮਾ ਹੋਰ ਸਾਰੇ ਕਹਿੰਦੇ ਇਸਤਰੀਆਂ ਦੀ ਨਿਆਂ ਜੀ,

ਅਸਚਰਜ ਰੂਪ ਹੈ। ਪਰ ਕ੍ਰਿਤ ਮਾਇਆ ਤੋਂ ਪਰੇ ਭਾਵ ਨਿਰਲੇਪ ਹੈ। ਜਦ ਚਿੰਤ ਸਰਵਗਤ, ਜਦ ਮੈਨੇ ਜਿਹੜਾ ਸਾਰਿਆਂ ਕਰਕੇ ਚਿੰਤਨ ਕਰਨ ਯੋਗ, ਚੇਤੇ ਕਰਨ ਯੋਗ, ਸਾਰਿਆਂ ਗਤੇ ਮੈਨੇ ਪ੍ਰਾਪਤ ਭਾਵ ਮਿਲਿਆ ਹੋਇਆ। ਕਹਿੰਦੇ ਇਹ ਪੁਰਖਾ, ਜਦ ਜੇ ਤੈਨੂੰ ਚਿੰਤਨ ਉਹਨੂੰ ਚੇਤੇ ਕਰਨ ਦੀ ਇੱਛਾ ਹੈ, ਇਹ ਸਾਰਿਆਂ ਪ੍ਰਾਪਤ ਰੂਪ ਜਿਹੜਾ ਪਰਮਾਤਮਾ ਹੈ, ਕੇਵਲ ਰਾਮ ਨਾਮ ਮਨੋਰਮ, ਕੇਵਲ ਸ਼ੁੱਧ ਸਿਰਫ ਉਸ ਰਮੇ ਹੋਏ ਰਾਮ ਦੇ ਨਾਮ ਮਨੋਰਮ ਉਚਾਰਨਾ, ਪੁਨਰਾਕਾਰ ਕੇਵਲ ਸ਼ੁੱਧ ਹੈ, ਰਾਮ ਰਮਿਆ ਹੋਇਆ, ਨਾਮ ਪ੍ਰਸਿੱਧ ਹੈ, ਮਨੋਰਮ ਮੈਨੇ, ਬੜਾ ਸੁੰਦਰ ਸਰੂਪ ਹੈ। ਬਦ ਅੰਮ੍ਰਿਤ ਆਤਮ ਹੈ, ਬਦ ਮੈਨੇ ਕਥਨ ਕਰਨ ਯੋਗ ਹੈ, ਅੰਮ੍ਰਿਤ ਰੂਪ ਹੈ। ਔਰ ਸਭ ਵੇਦਾਂ ਸ਼ਾਸਤਰਾਂ ਦਾ ਤੱਤ ਮੈਂ ਸਿਧਾਂਤ ਰੂਪ। ਇਹ ਪੁਰਖਾ, ਜੇ ਤੈਨੂੰ ਤਰਨ ਦੀ ਇੱਛਾ ਹੈ ਤਾਂ ਸਾਰੇ ਵੇਦਾਂ ਸ਼ਾਸਤਰ ਸਿਧਾਂਤ ਰੂਪ ਨਿਰੰਕਾਰ ਦੇ ਨਾਮ ਅੰਮ੍ਰਿਤ ਨੂੰ ਬਾਦ ਮੈਨੇ ਆਚਾਰਨਾ, ਉਹਦੇ ਨਾਮ ਦਾ ਆਚਾਰਨ ਕਰ। ਨਾ ਦਨੋਤ ਜਾ ਸਮਰਣੇਨ ਜਨਮ ਜਰਾਦ ਮਰਨ ਭੈਣ ਰਹਾਉ। ਜਾ ਮੈਨੇ ਜਿਹੜੇ ਪਰਮਾਤਮਾ ਦੇ ਸਮਰਣੇਨ ਸਿਮਰਨ ਕਰਨੇ ਨੂੰ, ਸਮਰਣੇਨ ਸਿਮਰਨ ਕਰਨੇ ਨੂੰ ਜੰਮਣ ਮਾਰਾਂ ਦੇ ਮੱਧ ਕਾਲ, ਭਾਵ ਕੀ ਹੈ ਜੀਵਨ ਦੇ ਸਮੇਂ ਦੀ ਦਨੋਤ ਮੈਨੇ ਜਿਹੜੀ ਪੀੜਾ ਨਾ ਭੈਣ ਇਹ ਨਹੀਂ ਹੁੰਦੀ। ਜਨਮ ਜਰਾਦ ਮਰਨ ਭੈਣ, ਜੰਮਣ ਸਮੇਂ ਔਰ ਫਿਰ ਜਿਹੜੀ ਆਪਣੀ ਹੈ ਦਨੋਤ ਪੀੜਾ ਨਾ ਭੈਣ ਇਹ ਪੀੜਾ ਨਹੀਂ ਹੁੰਦੀ। ਔਰ ਜਿਸ ਨਿਰੰਕਾਰ ਦੇ ਸਿਮਰਨ ਕਰਨਾ, ਜਰਾਦ ਮੈਨੇ ਜਰ ਆਦ, ਜਰ ਨਾਮ ਬੁਢਾਪੇ ਦਾ, ਬੁਢਾਪਾ ਜੋਗਨ ਬਾਲ ਇਹ ਤਿੰਨਾਂ ਵਾਸਤੇ ਦਨੋਤ ਪੀੜਾ ਨਾ ਭੈਣ ਨਹੀਂ ਹੁੰਦੀ। ਔਰ ਫਿਰ ਜਿਸ ਨਿਰੰਕਾਰ ਦੇ ਸਿਮਰਨ ਕਰ ਲੈਣਾ, ਆਦੀ ਵਿਆਦੀ ਉਪਾਧੀ ਰੂਪ ਇਹ ਤਿੰਨਾਂ ਰੋਗਾਂ ਦੀ ਪੀੜਾ ਵੀ ਨਹੀਂ ਹੁੰਦੀ। ਇਛਸ ਜਮਾਤ ਪਰਾ ਭੈਣ ਜਸ ਸਵਸਥ ਸੋ ਕ੍ਰਿਤ ਕ੍ਰਿਤਮ। ਕਹਿੰਦੇ ਇਹ ਪੁਰਖਾ, ਜੇ ਤੈਨੂੰ ਜਮਾਂ ਦੇ ਭੈ ਤੋਂ ਪਰੇ ਹੋਣ ਦੀ ਜਾਂ ਜਮਾਦਕਾਂ ਦੇ ਪਰਾ ਭੈਣ ਨਿਰਾਦਰ ਕਰਨ ਦੀ ਇੱਛਾ, ਫਿਰ ਕਹਿੰਦੇ ਤਾਂ ਸਵਸਥ, ਸਵਸਥ ਮੈਨੇ ਜਿਹੜਾ ਕਲਿਆਣ ਰੂਪੀ ਨਿਰੰਕਾਰ ਦੇ ਸੁਕ੍ਰਿਤ, ਸੁਕ੍ਰਿਤ ਮੈਨੇ ਪੁੰਨ ਰੂਪ ਜਿਹੜਾ ਜਾਸ ਨੂੰ ਕ੍ਰਿਤਨ ਮੈਨੇ ਕਰ, ਉਹਦਾ ਜਾਸ ਕਰਨਾ ਇਹਦੇ ਨਾਲ ਦਾ ਪੁੰਨ ਕੋਈ ਨਹੀਂ। ਭਾਵਪੂਤ ਭਾਵ ਸਮੱਭਿਅੰ ਪਰਮੰ ਪ੍ਰਸੰਨ ਨਿਧਮ। ਭਾਵ ਮੈਨੇ ਭਵਿੱਖਤ, ਅਗੋਣ ਵਾਲਾ ਸਮਾਂ, ਭੂਤ ਜਿਹੜਾ ਸਮਾਂ ਪਿੱਛੇ ਲੰਘ ਗਿਆ, ਭਾਵ ਵਰਤਮਾਨ ਹੁਣ ਲੰਘ ਰਿਹਾ। ਸਮੱਭਿਅੰਗ ਮੈਨੇ ਸਮ ਅਭਿਅੰਗ, ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਜਿਹੜਾ ਅਭਿਅੰਗ ਅਵਿਨਾਸ਼ੀ ਪਰਮਾਤਮਾ ਇੱਕ ਸਮਾਨ ਰਹਿਣ ਵਾਲਾ। ਬੰਦੇ ਤਾਂ ਪਹਿਲਾਂ ਨਿਮਣ ਦੀ ਹੋਈ, ਫਿਰ ਬਾਲ ਅਵਸਥਾ ਹੋਈ, ਜਵਾਨੀ, ਬੁੱਢਾ, ਫਿਰ ਮੌਤ ਆ ਗਈ, ਅਤੇ ਰੱਬ ਇੱਕ ਅਵਸਥਾ 'ਚ ਰਹਿੰਦਾ। ਮਿਦੰਗ ਮੈਨੇ ਇਦੰਗ, ਇਹ ਜਿਹੜਾ ਆਤਮਾ ਅਭਿੰਨ ਪਰਮਾਤਮਾ ਪਰਮ ਮੈਨੇ ਬਹੁਤ ਪ੍ਰਸੰਨ ਰੂਪ ਹੈ। ਲੋਭ ਆਦ੍ਰਿਸ਼ਟ ਪਰਗ੍ਰਹਿੰਗ ਜਦ ਵਿਦ ਆਚਰਣ, ਇੱਕ ਅਵਿਧੀ ਚਰਨ ਹੁੰਦਾ, ਦੂਜਾ ਵਿਧੀ ਚਰਨ ਹੁੰਦਾ। ਜਦ ਮੈਨੇ ਜਿਹੜੀ ਪਰਾਏ ਤਰ੍ਹਾਂ ਦੀ ਲੈਣ ਵਿੱਚ ਲੋਭ ਆਦਿਕ ਦ੍ਰਿਸ਼ਟੀ ਕਰਨੀ, ਅਵਿਧੀ ਚਰਨੀ, ਤਾਜ ਸਕਲ ਦੋਕਰ ਦੁਰਮਤੀ ਪਾਚਕਰ ਤਰ ਸਰਨ ਦੁਰਮਤੀ, ਜਿਹੜੀ ਕੋਟੀ ਬੁੱਧੀ ਹੈ ਮਤੀ ਮੈਨੇ ਬੁੱਧੀ ਸਾਰੇ ਦੋਕਰੇ ਤੋਂ ਮੈਨੇ ਪਾਪਾਂ ਨੂੰ, ਤਾਜ ਮੈਨੇ ਤਿਆਗ ਕੇ, ਚੱਕਰ ਧਰ ਚੱਕਰ ਨੂੰ ਧਾਰਨ ਵਾਲਾ ਪਰਮੇਸ਼ੁਰ ਉਹਦੀ ਸ਼ਰਨ, ਜਿਹੜਾ ਗ੍ਰਹਿਣ ਕਰਦਾ ਇਹ ਵਿਧੀ ਚਰਨ। ਭਾਵ ਜਿਹਨਾਂ ਕਰਮਾਂ ਦੇ ਕਰਮ ਦੀ ਗ੍ਰੰਥਾਂ ਵਿੱਚ ਆ ਗਿਆ ਉਹ ਵਿਧੀ ਚਰਨ ਹੈ, ਜਿਹਨਾਂ ਕਰਮਾਂ ਦੇ ਕਰਮ ਦੀ ਆ ਗਿਆ ਨਹੀਂ ਉਹ ਵਿਧੀ ਚਰਨ। ਹਰ ਭਗਤ ਨੇ ਜਿਹਨੇ ਕੇਵਲ ਰਿਦ ਕਰਮ ਨਾ ਬਚਤਾ। ਭਗਤ ਜੀ ਦੱਸਦੇ ਹਨ ਨਿਰੰਕਾਰ ਦੀ ਭਗਤੀ ਨਿਜ ਆਪ ਨੇ ਕੇਵਲਾ ਸ਼ੁੱਧ ਆ, ਹੋਰਾਂ ਨੂੰ ਸ਼ੁੱਧ ਪਵਿੱਤਰ ਕਰਨ ਵਾਲੀ, ਇਸ ਤੇ ਕਰਮ ਨਾ ਬਚਦਾ। ਮਨ ਸਰੀਰ ਬਾਣੀ ਦੁਆਰਾ ਕਹਿੰਦੇ ਹਨ ਉਸ ਦੀ ਭਗਤੀ ਨੂੰ ਕਰਨਾ ਕਰੋ। ਯੋਗੇਨ ਕਿੰਗ, ਜਗੇਨ ਕਿੰਗ, ਦਾਨੇਨ ਕਿੰਗ ਤਪਸਾ, ਇਹ ਉਹ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਕਹਿੰਦੇ ਯੋਗ ਕਰਨ ਦਾ ਕਿੰਗ ਮੈਨੇ ਕੀ ਲਾਭ ਹੈ, ਇਹਦਾ ਕੀ ਲਾਭ ਹੋਏਗਾ, ਜਗ ਕਰਨ ਦਾ ਕੀ ਲਾਭ ਹੋਏਗਾ ਔਰ ਦਾਨ ਕਰਨ ਦਾ ਕੀ ਲਾਭ ਹੋਏਗਾ, ਤਪੱਸਿਆ ਕਰਨ ਦਾ ਕੀ ਲਾਭ ਹੋਇਆ। ਭਾਵ ਕੁਛ ਲਾਭ ਨਹੀਂ ਜੇ ਉਹਦੀ ਬੰਦਗੀ ਨਹੀਂ ਕਰਦਾ, ਇਹ ਤਾਂ ਕੋਈ ਲਾਭ ਹੋਣਾ ਨਹੀਂ।

0: ਜਤ ਫਲੰਗ ਨਾਸਤੀ ਤਪਸਾ ਨਾ ਜੋਗੇਨ ਸਮਾਧੀ ਨਾ ਤਤ ਫਲੰਗ ਲਭ ਤੇ ਸਮੇਂ ਕਰੂ ਕੇਸ਼ਵ ਕੀਰਤਨਾਥ। ਸ਼੍ਰੀਮਦ ਭਾਗਵਤ ਵਿੱਚ ਵੀ ਪਿਆਰ ਪਹਿਲੇ ਜੀ ਗੱਲ ਦੱਸੀ ਹੈ, ਕਹਿੰਦੇ ਜਿਸ ਪਰਮਾਤਮਾ ਦੀ ਕੀਰਤਨ ਜਿਸ ਨੇ ਪਰਮਾਤਮਾ ਦੀ ਕੀਰਤਨ ਭਗਤੀ ਕੀਤੀ ਹੈ ਉਹਨੂੰ ਕੀਤੇ ਬਗੈਰ ਸਾਰੇ ਸਾਧਨਾਂ ਦਾ ਫਲ ਪ੍ਰਾਪਤ ਹੋ ਜਾਂਦਾ। ਸਮਝ ਲਓ ਉਸ ਨੇ ਯੋਗ ਵੀ ਕਿੰਗ ਕਰ ਲਿਆ ਹੈ, ਜਗ ਵੀ ਕਿੰਗ ਕਰ ਲਿਆ ਹੈ, ਦਾਨ ਵੀ ਕਿੰਗ ਕਰ ਲਿਆ, ਤਪੱਸਿਆ ਵੀ ਕਰ ਲਈ, ਸਾਰੇ ਫਲ ਉਹਨੂੰ ਮਿਲ ਜਾਂਦੇ ਆ। ਜੇ ਭਜਨ ਨਹੀਂ ਕਰਦਾ ਤਾਂ ਕੋਈ ਫਲ ਨਹੀਂ, ਇਹ ਕਿਹਦੇ ਬਿਨਾਂ ਸਿਫਰੇ ਦਾ ਕੋਈ ਮੁੱਲ ਨਹੀਂ। ਗੋਬਿੰਦ ਗੋਬਿੰਦੇਤ ਜਪ ਨਰ ਸਤਲ ਸਿੱਧ ਪਦਮ, ਕਹਿੰਦੇ ਇਹ ਗੁਰਮੁਖਾ ਗੋਬਿੰਦ ਜਿਹੜਾ ਪਰਮਾਤਮਾ ਗੋ ਵੇਦਾਂ ਕਰਕੇ ਬਿੰਦ ਜਾਣਨੇ ਯੋਗ ਆ, ਉਹਨੂੰ ਏਤ ਇਸ ਤਰੀਕੇ ਨਾਲ ਜਪਣਾ ਕਰ ਜਿਸ ਤਰ੍ਹਾਂ ਪਹਿਲੀ ਰੀਤੀ ਕਥਨ ਕੀਤੀ ਹੈ। ਉਹ ਪਰਮਾਤਮਾ ਸਕਲ ਸਾਰੀਆਂ ਸਿੱਧੀਆਂ ਰਿੱਧੀਆਂ ਦਾ ਪਦੰਗ ਮੈਨੇ ਆਸਰਾਇਆ, ਸਾਰੀਆਂ ਸਿੱਧੀਆਂ ਰਿੱਧੀਆਂ ਦੇ ਪਦੰਗ ਮੈਨੇ ਦੇਣ ਵਾਲਾ ਹੈ। ਜੈਦੇਵ ਆਇਓ ਤਸ ਫੁਟੰਗ ਪਗ ਭੂਤ ਸਰਬਗਤੰ, ਪਗ ਜੀ ਕਹਿ ਰਹੇ ਆ ਕਿ ਉਸ ਪੁਰਖ ਦਾ ਸੰਸਾਰ ਚੋਣ ਸੁਫੁਟੰਗ ਮੈਨੇ ਸਫਲ ਆ, ਜਿਸ ਨੇ ਪਵ ਭੂਤ ਕਹੀਏ ਭੂਤ ਭਵਿੱਖ ਤੋਂ ਵਰਤਮਾਨ ਸਾਰੇ ਸਮਿਆਂ 'ਚ ਪਰਮੇਸ਼ੁਰ ਨੂੰ ਗਤੰਗ ਮੈਨੇ ਪ੍ਰਾਪਤ ਕੀਤਾ। ਇਹ ਨਿਸ਼ਚਾ ਕੀਤਾ ਕਿ ਪਰਮਾਤਮਾ ਵਿਆਪਕ ਸਰੂਪ ਹੈ। ਪਰਮੇਸ਼ੁਰ ਅੱਗੇ ਆਪਣੀ ਬੇਨਤੀ ਕਰਦੇ ਭਗਤ ਜੀ ਕਹਿੰਦੇ ਹਨ, ਇਹ ਪਵ ਭੂਤ ਕਲਿਆਣ ਸਰੂਪ ਨਿਰੰਕਾਰ ਸਾਰਿਆਂ ਨੂੰ ਗਤੰਗ ਸਾਰਿਆਂ 'ਚ ਪ੍ਰਾਪਤੀ ਰੂਪ ਮੈਂ ਸਫੁਟੰਗ ਪ੍ਰਗਟ ਤਾਂ ਮੈਨੇ ਆਪ ਜੀ ਦੀ ਸਾ ਮੈਨੇ ਸ਼ਰਨ ਵਿੱਚ ਆਇਆ, ਆ ਮੇਰੇ 'ਤੇ ਮਿਹਰ ਦੀ ਦ੍ਰਿਸ਼ਟੀ ਰੱਖਣੀ। ਗੁਜਰੀ ਰਾਗ ਵਿੱਚ ਸ਼ਬਦ ਦੋ ਸ਼ਬਦ ਕਬੀਰ ਜੀ ਮਹਾਰਾਜ ਦੇ, ਦੋ ਸ਼ਬਦ ਨਾਮਦੇਵ ਜੀ ਦੇ ਹਨ, ਇੱਕ ਸ਼ਬਦ ਰਵਿਦਾਸ ਜੀ ਦਾ ਹੈ, ਦੋ ਸ਼ਬਦ ਤਰਲੋਚਨ ਜੀ ਦੇ, ਇੱਕ ਸ਼ਬਦ ਜੈਦੇਵ ਜੀ ਦਾ, ਕੁੱਲ ਸਾਰੇ ਸ਼ਬਦ ਜਿਹੜੇ ਅੱਠ ਆ, ਅਤੇ ਗੁਜਰੀ ਰਾਗ ਦਾ ਇਹ ਸੰਪੂਰਨਤਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਦੇਵ ਕੰਧਾਰੀ 527 ਪੰਨੇ ਤੋਂ ਆਰੰਭ ਹੋ ਰਿਹਾ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ। ਸੇਵਕ ਜਨ ਬਣੇ ਠਾਕਰ ਲਿਵ ਲਾਗੇ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸੱਤ ਨਾਮ ਉਹਨਾਂ ਦਾ ਨਾਮ ਤਿੰਨ ਕਾਲ ਸੱਤ ਹੈ। ਕਰਤਾ ਪੁਰਖ ਸਾਰਿਆਂ ਨੂੰ ਕਰਨ ਵਾਲੇ ਹਨ, ਨਿਰਭਉ ਭੈ ਤੋਂ ਰਹਿਤ ਹਨ, ਨਿਰਵੈਰ ਵੈਰ ਤੋਂ ਰਹਿਤ ਹਨ। ਅਕਾਲ ਮੂਰਤ ਉਹਨਾਂ ਦਾ ਮੂਰਤ ਸਰੂਪ ਅਕਾਲ ਤੋਂ ਰਹਿਤ ਹੈ, ਅਜੂਨੀ ਜੋਨੀਆਂ ਤੋਂ ਰਹਿਤ ਹਨ। ਸਹਿਭੰਗ ਆਪਣੇ ਆਪ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ। ਦੇਵ ਗੰਧਾਰੀ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਪਹਿਲੇ ਘਰ 'ਚ ਕਿਰਪਾ ਕਰਦੇ ਹਨ। ਦੇਵ ਗੰਧਾਰੀ ਜਿਹੜਾ ਰਾਗ ਹੈ, ਇਹਨੂੰ ਵਿਦਵਾਨਾਂ ਨੇ ਮਾਲ ਕੌਂਸ ਰਾਗ ਦੀ ਆਪਣੇ ਇਸਤਰੀ ਲਿਖਿਆ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਛੇਵਾਂ ਨੰਬਰ ਆ। ਪਹਿਲਾ ਨੰਬਰ ਸਰੀਰ ਆ ਗਿਆ, ਦੂਜਾ ਮਾਜਰ ਆ ਗਿਆ, ਤੀਜਾ ਗੋਡੀਰ ਆ ਗਿਆ, ਚੌਥਾ ਆਸਾਰ ਆ ਗਿਆ, ਪੰਜਵਾਂ ਗੁਜਰੀ ਆ ਗਿਆ, ਛੇਵਾਂ ਦੇਵਗੰਧਾਰੀ। ਦੁਪਹਿਰ ਵੇਲੇ ਤੋਂ ਲੈ ਕੇ ਅੱਧੀ ਰਾਤ ਤੱਕ ਇਹ ਰਾਗ ਗਾਇਆ ਜਾਂਦਾ ਹੈ। ਸੇਵਕ ਜਨ ਬਣੇ ਠਾਕਰ ਲਿਵ ਲਾਗੇ, ਬੇਨਤੀ ਕੀਤੀ ਗਈ ਇਹ ਪਾਤਸ਼ਾਹ ਅਸਲੀ ਸੇਵਕ ਕੌਣ ਆ, ਪਾਤਸ਼ਾਹ ਕਿਰਪਾ ਕਰਦੇ ਆ ਇਹ ਨਿਰੰਕਾਰ ਜਿਹੜਾ ਆਪ ਜੀ ਦੇ ਨਾਲ ਲਿਵ ਲਾਉਂਦਾ ਹੈ। ਅਸਲ ਵਿੱਚ ਸੇਵਕ ਜਾਂ ਜਨ ਉਹੀ ਬਣਦਾ ਹੈ ਜੋ ਤੁਮ ਰਾਜਸ ਕਹਿਤੇ ਗੁਰਮਤਿ ਤਿੰਨ ਮੁਖ ਭਾਗ ਸੁਭਾਗੇ ਰਹੋ। ਜਿਹੜੇ ਗੁਰਮੁਖ ਸਤਿਗੁਰਾਂ ਦੀ ਸਿੱਖਿਆ ਲੈ ਕੇ ਇਹ ਪਰਮੇਸ਼ੁਰ ਜੀ ਆਪ ਦੇ ਜਸ ਮਹਿਮਾ ਨੂੰ ਕਹਿੰਦੇ ਹਨ ਉਹ ਸੁਭਾਗਿਆਂ ਦੇ ਸ੍ਰੇਸ਼ਟ ਭਾਗ ਹਨ, ਮੁੱਖ ਮਨ ਉੱਤਮ ਭਾਗ ਹਨ। ਔਰ ਇਸ ਜਨਮ ਦੇ ਮੁੱਖ ਭਾਗ ਆ, ਪਿਛਲੇ ਜਨਮ ਦੇ ਵੀ ਸੁਭਾਗੇ ਸ੍ਰੇਸ਼ਟ ਭਾਗ ਆ ਉਹਨਾਂ ਦੇ, ਰਾਹ ਵਿਸਰਾਮ ਦੀ ਕਿਰਪਾ ਕਰਦੇ ਹਨ। ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ। ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰਨੇ ਨੂੰ, ਲੇ ਬਿਰਤੀ ਲਾਉਣ ਨੂੰ ਜਿਹੜਾ ਸੇਵਕ ਆ ਉਹਦੇ ਗਲ ਵਿੱਚੋਂ ਮਾਇਆ ਦੇ ਜਿਹੜੇ ਬੰਧਨ ਆ ਫਾਹੇ ਆ ਇਹ ਟੁੱਟ ਜਾਂਦੇ ਹਨ। ਹਮਰਾ ਮਨ ਮੋਹਿਓ ਗੁਰਮੋਹਨ ਹਮ ਬੇਸਮ ਭਈ ਮੁਖ ਲਾਗੇ। ਮਨ ਨੂੰ ਮੋਹ ਲੈਣ ਵਾਲੇ ਸਤਿਗੁਰਾਂ ਨੇ ਸਾਡਾ ਮਨ ਮੋਹ ਲਿਆ, ਸਤਿਗੁਰਾਂ ਦੇ ਮੁੱਖ ਲਾਗੇ। ਮੁੱਖ ਲੱਗਣ ਦਾ ਮਤਲਬ ਕਿ ਦਰਸ਼ਨ ਕਰਕੇ ਬੇਸਮ ਨੇ ਅਸਚਰਜ ਹੋ ਗਏ ਹਾਂ। ਮਹਾਰਾਜ ਦਾ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆਉਂਦੀ ਹੈ। ਸਗਲੀ ਰਹਿਣ ਸੋਈ ਅੰਧਿਆਰੀ, ਗੁਰ ਕਿੰਚਿਤ ਕਿਰਪਾ ਜਾਗੇ। ਪਾਤਸ਼ਾਹ ਹੀ ਕਿਰਪਾ ਕਰਦੇ ਆ ਗਿਆਨਤਾ ਰੂਪੀ ਹਨੇਰੇ ਵਿੱਚ। ਸਾਰੀ ਦੀ ਉਮਰ ਰੂਪੀ ਜਿਹੜੀ ਰਾਤ ਹੈ, ਇਹ ਜਿਹੜੀ ਮੋਹ ਦੀ ਨੀਂਦ ਹੈ ਜਿਹਦੇ ਵਿੱਚ ਸੁੱਤੇ ਸੁੱਤੇ ਹੀ ਜਾ ਰਹੇ ਆ, ਸੁੱਤੇ ਬਤੀਤ ਕਰ ਰਹੇ ਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਿੰਚਿਤ ਥੋੜ੍ਹੀ ਕਿਰਪਾ ਦੇ ਨਾਲ ਗਿਆਨ ਜਾਗਰਤ ਵਿੱਚ ਜਾਗ ਪਏ ਹਾਂ। ਜਾਨ ਨਾਨਕ ਪ੍ਰਭ ਸੁੰਦਰ ਸਵਾਮੀ ਮੋਹੇ ਤੁਮ ਸਰਵਰਨ ਲਾਗੇ। ਪਾਤਸ਼ਾਹ ਕਹਿੰਦੇ ਹੈ ਨਿਰੰਕਾਰ ਮੈਂ ਤੁਹਾਡਾ ਸੇਵਕ ਜਾਣਿਆ, ਆਪ ਸਾਡੇ ਸੁੰਦਰ ਮਾਲਕ ਹੋ। ਅਤੇ ਮੈਨੂੰ ਕਹਿੰਦੇ ਆਪ ਜੀ ਦੇ ਬਰਾਬਰ ਹੋਰ ਕੋਈ ਸੁੰਦਰ ਨਹੀਂ ਲੱਗ ਰਿਹਾ ਹੈ। ਦੇਵਗੰਧਾਰੀ ਮੇਰੋ ਸੁੰਦਰ ਕਹੋ ਮਿਲੈ ਕਿਤ ਕਦੀ। ਪਾਤਸ਼ਾਹ ਕਹਿੰਦੇ ਆ ਇਹ ਸੰਤੋ, ਇਹ ਮਹਾਂਪੁਰਖ ਇਹ ਗੱਲ ਦੱਸੋ ਕਿਹੜੀ ਗਲੀ ਰਸਤੇ 'ਚ ਪ੍ਰਵੇਸ਼ ਕਰਨ ਨਾਲ, ਕਿਹੜੇ ਸਾਧਨ ਕਰਨੇ ਨਾਲ ਮੇਰਾ ਜਿਹੜਾ ਸੁੰਦਰ ਨਿਰੰਕਾਰ ਮਿਲਦਾ, ਇਹ ਆਪ ਕਿਰਪਾ ਕਰਕੇ ਦੱਸੋ। ਹਰ ਕੇ ਸੰਤ ਬਤਾਵਹੁ ਮਾਰਗ ਹਮ ਪੀਛਾ ਲਾਗ ਚੱਲੀ ਰਹੋ। ਵਿਸਰਾਮ ਦੇ ਕੇ ਕਥਨ ਕਰਦੇ ਹਨ ਇਹ ਨਿਰੰਕਾਰ ਦੇ ਮਹਾਤਮਾ ਜਨੂ, ਸਾਨੂੰ ਪਵਿੱਤਰ ਰਸਤਾ ਦੱਸੋ। ਤੁਹਾਡੇ ਪਿੱਛੇ ਲੱਗੇ ਅਸੀਂ ਫਿਰਦੇ ਹਾਂ, ਤੁਹਾਡੀ ਆਗਿਆ ਮੰਨਦੇ ਹਾਂ। ਪਹਿਲਾਂ ਭਟਕਦੇ ਫਿਰਦੇ ਸੀ, ਫਿਰ ਇਹ ਹੈ ਕਿ ਬਚਨ ਸੁਖਾਨੇ ਹੀਰ ਹੈ, ਇਹ ਚਾਲ ਬਣੀ ਹੈ ਭਲੀ। ਫਿਰ ਇਹਨਾਂ ਨੇ ਪਿਆਰੇ ਨਿਰੰਕਾਰ ਦੇ ਬਚਨ ਸਾਡੇ ਹਿਰਦੇ ਸੁਖਾਨੇ ਬਹੁਤ ਚੰਗੇ ਲੱਗ ਰਹੇ ਹਨ ਔਰ ਉਹਨਾਂ ਦੇ ਭਾਣੇ ਨੂੰ ਮੰਨਦੇ ਹਾਂ। ਇਹ ਜਿਹੜੀ ਚਾਲ ਰੀਤੀ ਹੈ ਸਾਨੂੰ ਬੜੀ ਭਲੀ ਚੰਗੀ ਲੱਗ ਰਹੀ ਹੈ। ਲਟਰੀ ਮਦਰੀ ਠਾਕਰ ਭਾਈ ਉਹ ਸੁੰਦਰ ਹਰ ਢੁੱਲ ਮਿਲੀ, ਹਰ ਢੁੱਲ ਮਿਲੀ। ਭਾਵੇਂ ਲੋਟਰੀ ਦਾ ਮਤਲਬ ਲਟੋਰ ਆ, ਬੜੀ ਚੰਚਲਤਾ ਵਾਲਾ ਸੁਭਾਅ ਆ, مدری جڑے شبھ گناہ تو رہت ہیں نیچے جات والی ہیں لیکن اس نرنکار پا گئی ہے. میں لٹری میں نے لٹک والی مدری میٹھے بچنے بولن والی اس واسطے ٹھاکر نو پا گئی اور ٹول نرہنکار ہو کے کہ اس سندر سروپی پرمیشر نو مل گئی. ہاں ایکو پریو سخیا سا پریا کی جو پاوے پھر سا پلی. وہ سارے کا مالک پرمیشر ہے, اسی سارے پرمیشر کے داس ہیں, پر جڑا پرمیشر نو پا گیا وہی چنگا ہے. نام غریب کا کرے بچارا ہر پاوے تو طرح چلی. کہندی میں غریب بچارا کی کر سکتا جی میں نرنکار نو پاؤں اسی اسی راستے تے چل دے. دیو گندھاری میرے من مکھ ہر ہر ہر بولی ہوں اتنے پاوے مہاراج نے محلہ نہیں پایا مہاراج کی موج ہے. یہ میرے من سارے تو مکھی شرومنی کون پرمیشر من کر کے پرماتما دے نام نو بانی کر کے پرماتما دے جس تن کر کے بھی اس پرمیشر کے نام بولتے رہیے بولنا کریے وہ کر کے بھی ہری ہر پرمیشر کے نام بولنا کریے. گرمکھ رنگ چلو لے راتی ہر پریم پینی چولی ہے رہو گرمکھ ستگوروں دورا چلولا ہوں گاڑا رنگ گوڑے رنگ وچ چولی ایتھے مطلب بدھی جڑی رنگی گئی جان دے روپی چولی چولا پرماتما دے پیار دے وچ پینی پج گیا ہے رہو. ہوں پھرو دیوانی آول باول اس کارن ہم ٹولی ہے اس نرنکار پیارے دے ٹولن ہم پیارے ہوں پرمیشر دی پراپتی دے کارن ودے لئی. وہ کہندے میں دوانی ہموں آول باول آست بیاست اولی بولی ہوئی کر دی ہے کوئی مل ہے میرا پریتم پیارا ہم تیس کی گول بولی ہے. کوئی ایسا کوئی مہاپرش پیارا ہے جڑا مینو اس پریتم نو ملا دے میں اس کی گول بولی ہے داساں دی داس ہوں داساں دے داس بن جاندے ہیں. ستگر پرخ مناو اپنا اور امرت پی چولی ہے. تے ہن بینتی کر میں اپنے ستگراں نو ستگر پرخ نو منو دے اس منا رہے ہیں اور مہاراج کی کرپا نہنگتا ممتا روپی جڑا بور ہے جی پانی کے بورا پایا ہوں نا ہاتھ نہ چھول کے ہٹا دئیے پانی صاف نکل آتا پھر پی لے گا. اس طرح جڑا ہنگتا ممتا روپی بورا یہ چھولیے پرے ہٹا کے پرماتما کے نام روپی امرت رس نو پیندے ہاں. گر پرساد یا نانک پایا ہر لادا دے ٹولیے. کہندے گرمکھاں نے ستگرو کی کرپا نے اس نو پایا کتوں پایا یہ دے وچوں پرماتما نو ٹولیے میں نے ٹونٹ کے لادا میں نے لب لیا. دیو گنداری اب ہم چلی ٹھاکر پہہار جب ہم سرن پربھو کی آئی راک پربھو پاگے مار رہو. راہو دی پنکتی والا کہہ رہا ہے ہے سرو شکتی مان جدو اہی ہن تہاڈے چرن وچ آ گئے یہ نرنکار ہن آپ جی کی مرضی رکھ لو پاویں مار لو. یہ دیو گنداری راگ جدوں شروع ہوندا ہے اس ویلے پہلا شب دے نال راگ دیو گنداری محلہ چوتھا پر پہلا لکھیا ہوا وہ تو اگلے پنجاں شبداں دا سرلیکھ دیو گنداری محلہ نے لکھیا. کچھ کوئی شنکا کرن دی لوڑ نہیں کیونکہ کرتارپور صاحب والی بھیڑ دم دمے والی بھیڑ دوہیں سروپاں چ اسی طرح پنجاں شبداں ਦੇਵ ਗੰਧਾਰੀ ਲਿਖਿਆ ਆ ਮਹੱਲਾ ਨੇ, ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ। ਲੋਕਾਂ ਨੂੰ ਕੀ ਚਤਰਾਈ ਉਪਮਾ, ਇਹ ਜਿਹੜੇ ਸੰਸਾਰੀ ਲੋਕਾਂ ਦੀ ਚਤਰਾਈ ਹੈ, ਇਹਨਾਂ ਦੀਆਂ ਝੂਠੀਆਂ ਵਡਿਆਈਆਂ। ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮੈਂ ਗਿਆਨ ਅੱਗ ਵਿੱਚ ਜਾਰ ਸਾੜ ਦਿੱਤਾ, ਤੇ ਬੈਸੰਤਰ ਜਾਰ, ਉਹਨਾਂ ਨੂੰ ਗਿਆਨ ਅੱਗ ਵਿੱਚ ਜਾਰ ਮੈਨੇ ਸਾੜ ਦਿੱਤਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰੋ ਪ੍ਰਸ਼ਾਦ, ਚਾਹੇ ਉਹ ਭਲਾ ਕਹੇ ਚਾਹੇ ਉਹ ਬੁਰਾ ਕਹੀਏ। ਕਹਿੰਦੇ ਅਸੀਂ ਤਾਂ ਹੁਣ ਆਪ ਜੀ ਦੇ ਉੱਪਰੋਂ ਤਨ ਮਨ ਨੂੰ ਢਾਰ ਮੈਨੇ ਢਾਰ ਕੁਰਬਾਨ ਕਰ ਦਿੱਤਾ ਹੈ। ਅਸੀਂ ਤਾਂ ਕਹਿੰਦੇ ਤਨ ਦੇਹ ਦਿਆਸ ਨੂੰ ਢਾਲ ਦਿੱਤਾ, ਭਾਵ ਦੂਰ ਕਰ ਦਿੱਤਾ। ਜੋ ਆਵਤ ਸਰਨ ਠਾਕਰ ਪ੍ਰਭ ਤੁਮਰੀ ਤੇ ਸਰਖ ਹੋ ਕਿਰਪਾ ਧਾਰ, ਇਹਨਾਂ ਕਰ ਜਿਹੜੇ ਤੁਹਾਡੀ ਸ਼ਰਨ ਚਾਹੁੰਦੇ ਆ, ਤੁਸੀਂ ਕਿਰਪਾ ਕਰਕੇ ਕਿਰਪਾ ਧਾਰ ਕੇ ਉਹਨਾਂ ਦੀ ਲਜਿਆ ਰੱਖ ਲੈਂਦੇ ਹੋ। ਜਾਂ ਨਾਨਕ ਸਰਨ ਤੁਮਾਰੀ ਹਰਿ ਜੀਓ ਰੱਖ ਹੋ ਲਾਜਮਰਾ, ਪਾਤਸ਼ਾਹ ਕਿਰਪਾ ਕਰਦੇ ਇਹ ਹਰੀ ਜੀਓ ਨਿਰੰਕਾਰ, ਮੈਂ ਦਾਸ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ, ਹੇ ਮੁਰਾਰੀ ਕਿਰਪਾ ਕਰਕੇ ਸਾਡੀ ਇੱਜ਼ਤ ਰੱਖ ਲੈਣਾ ਕਰੋ। ਦੇਵ ਗੰਧਾਰੀ, ਹਰ ਗੁਣ ਗਾਵੈ ਹੋਂ ਤਿਸ ਬਲਿਹਾਰੀ, ਜਿਹੜੇ ਗੁਰਮੁਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਦੇਖ ਦੇਖ ਜੀਵਾ ਸਾਧ ਗੁਰਦਰਸ਼ਨ, ਜਿਸ ਹਿਰਦੈ ਨਾ ਮੁਰਾਰੀ ਰਾਓ, ਜਿਹੜੇ ਸਤਿਗੁਰਾਂ ਦੇ ਹਿਰਦੇ 'ਚ ਮੁਰਾਰੀ ਨਿਰੰਕਾਰ ਦਾ ਨਾਮ ਵੱਸਦਾ ਹੈ, ਉਹ ਕਹਿੰਦੇ ਜਿਹੜੇ ਸਾਧ ਮੈਨੂੰ ਸ੍ਰੇਸ਼ਟ, ਸਤਿਗੁਰਾਂ ਦੇ ਦਰਸ਼ਨ ਨੂੰ ਦੇਖ ਦੇਖ ਕੇ ਅਸੀਂ ਜੀਂਦੇ ਹਾਂ। ਤੂੰ ਪਵਿੱਤਰ ਪਾਵਨ ਪੁਰਖ ਕਵ ਸਵਾਮੀ, ਹਮ ਕਿਉਂ ਕਰ ਮਿਲ ਹੈ ਜੂਠਾ, ਹੇ ਨਿਰੰਕਾਰ। ਆਪ ਜੀ ਤਾਂ ਬੜੇ ਪਵਿੱਤਰ ਮਹਾਂਪੁਰਖ ਹੋ, ਹੇ ਸਵਾਮੀ ਆਪ ਪਵਿੱਤਰ ਹੋ, ਹੋਰਨਾਂ ਨੂੰ ਵੀ ਪਾਵਨ ਪਵਿੱਤਰ ਕਰਨ ਵਾਲੇ ਹੋ। ਪਾਤਸ਼ਾਹ ਅੱਜ ਤੁਹਾਡੇ ਨਾਲ ਬੇਨਤੀ ਕਰਦੇ, ਅਸੀਂ ਤਾਂ ਜੂਠਾਰੀ ਜੂਠੇ ਅਪਵਿੱਤਰ ਹਾਂ, ਅਸੀਂ ਤੁਹਾਨੂੰ ਕਿਵੇਂ ਮਿਲ ਸਕਦੇ ਹਾਂ? ਤੁਸੀਂ ਆਪੇ ਕਿਰਪਾ ਕਰਕੇ ਪਵਿੱਤਰ ਕਰੋ, ਸਾਨੂੰ ਮਿਲਾਓ। ਹਮਰਾ ਜੀ ਹੋਰ ਮੁੱਖ ਹੋਰ ਹੋਤ ਹੈ, ਹਮ ਕਰਮਹੀਨ ਕੁੜਿਆਰੀ, ਸਾਡੇ ਮਨ ਵਿੱਚ ਤਾਂ ਪਾਤਸ਼ਾਹ ਕੋਈ ਹੋਰ ਹੁੰਦਾ, ਮੂੰਹ 'ਚ ਹੋਰ ਹੁੰਦਾ, ਝੂਠੇ ਕਰਮਹੀਣ ਸ੍ਰੇਸ਼ਟ ਭਾਗਾਂ ਤੋਂ ਹੀਣੇ, ਭਾਗਾਂ ਤੋਂ ਹੀਣੇ ਹੈ ਔਰ ਝੂਠੇ ਹੈ, ਝੂਠ ਦੇ ਘਰ ਹੋ ਰਹੇ ਹਨ। ਅਮਰੀ ਮੁੱਦਰ ਨਾਮ ਹਰ ਸਵਾਮੀ, ਹਰਿਦਾਂਤਰ ਦੁਸ਼ਟ ਦੁਸ਼ਟਾਰੀ, ਇਹ ਨਿਰੰਕਾਰ ਆਪ ਦਾ ਪਵਿੱਤਰ ਨਾਮ, ਇਹ ਸਾਡਾ ਇੱਕ ਦਿਖਾਵੇ ਦੇ ਤੌਰ 'ਤੇ ਮੁੱਦਰ ਮੈਨੂੰ ਚਿੰਨ ਹੈ, ਜਿਹੜਾ ਭੇਖ ਪਾਇਆ ਇਹ ਦਿਖਾਵੇ ਦੇ ਚਿੰਨ ਪਾਇਆ। ਕਿਉਂ ਅਸੀਂ ਆਪਣੀ ਪੂਜਾ ਕਰਾਉਣ ਲਈ ਦਿਖਾਵੇ ਲਈ ਉੱਤੋਂ ਉੱਤੋਂ ਨਾਮ ਜਪਦੇ ਹਾਂ, ਅਤੇ ਸਾਡੇ ਮਨ ਵਿੱਚ ਦੁਸ਼ਟ ਹਾਂਜੀ ਵਾਲੇ ਦੁਸ਼ਟਾਂ ਵਾਲੇ ਸੁਭਾਅ ਆ ਔਰ ਜਿਹੜੇ ਪੰਜੇ ਵਿਕਾਰ ਦੁਸ਼ਟ ਰਹਿ ਰਹੇ ਆ, ਫਿਰ ਦਿਨ ਦੁਸ਼ਟਾਰੀ ਦੁਸ਼ਟਾਰੀ ਕਰਨ ਵਾਲੇ ਇਹ ਵਿਕਾਰ ਹਨ, ਇਹਨਾਂ ਨੂੰ ਦੂਰ ਕਰਨ ਨੂੰ ਇਹ ਦੁਸ਼ਟ ਜਿਹੜੇ ਕਠਿਨ ਆ ਪੰਜੇ ਵਿਕਾਰ, ਇਹ ਕੂੜਾ ਆ, ਇਹਦੇ ਮੇਲਣੇ ਨੂੰ ਇਕੱਠਾ ਕਰਨ ਲਈ ਜਾਂ ਇਹਨੂੰ ਬਾਹਰ ਤਿਆਗਣ ਲਈ ਆਪ ਦਾ ਨਾਮ ਮੁੱਦਰ ਨਾਮ ਹੁੰਦਾ ਕੁਚੀ ਦਾ, ਤਥਾ ਇਹ ਬੁਹਾਰੀ ਮੈਨੇ ਝਾੜੂ ਹੈ। ਜਿਉਂ ਭਾਵੈ ਤਿਉਂ ਰੱਖੋ ਸਵਾਮੀ, ਜਾਂ ਨਾਨਕ ਸਰਨ ਤੁਮਾਰੀ, ਹੇ ਮਾਲਕ ਜਿਵੇਂ ਤੁਹਾਨੂੰ ਪਾਉਂਦਾ ਰੱਖ ਲਓ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਦੇਵ ਗੰਧਾਰੀ, ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਚਾਹੇ ਕੋਈ ਕਿੰਨਾ ਸੁੰਦਰ ਹੋਵੇ, ਜੇ ਉਹਦਾ ਨੱਕ ਕੱਟਿਆ ਹੋਵੇ ਨਾ ਉਹ ਬੜਾ ਭੈੜਾ ਲੱਗਦਾ। ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾਂ ਇਹ ਜਿਹੜਾ ਜੀਵ ਹੈ, ਨਾਮ ਤੋਂ ਹੀਣਾ ਬੰਦਾ ਇੱਕ ਰੂਪ ਆ, ਚਾਹੇ ਕਿੰਨਾ ਵੀ ਸੁੰਦਰ ਆ, ਪਰਮਾਤਮਾ ਦੇ ਨਾਮ ਤੋਂ ਇਹਨਾਂ ਨਕਟੀ ਜਸ ਰੂਪੀ ਨੱਕ ਹੈ ਨਹੀਂ, ਉਹ ਤੋਂ ਬਿਨਾਂ ਅੱਗੇ ਸਮਝਾਉਂਦੇ ਆ। ਜਿਉਂ ਬੇਸਵਾ ਕੇ ਕਰਪੂਤ ਜਮਤ ਹੈ, ਤਿਸ ਨਾਮ ਪਰਿਓ ਹੈ ਤ੍ਰਕਟੀ ਰਹੋ, ਜਿਵੇਂ ਜਿਹੜੀ ਬੇਸਵਾ ਹੈ ਉਹਦੇ ਪੁੱਤ ਜਮਤ ਹੈ, ਉਹਦਾ ਨਾਮ ਕੀ ਹੈ? ਤ੍ਰਿਪਤ। ਕਿਉਂਕਿ ਪਿਓ ਦੀ ਕੋਈ ਧਿਰ ਹੁੰਦੀ ਨਹੀਂ ਅਤੇ ਪਿਓ ਦੀ ਧਰ ਕੱਟੀ ਹੁੰਦੀ ਹੈ, ਸਾਰਾ ਨਾਂ ਪੈ ਜਾਂਦਾ ਤ੍ਰਿਪਤੀ। ਪਿਓ ਤੋਂ ਹੀਣਾ ਕਰਕੇ ਉਹਦਾ ਨਾਮ ਆਮ ਪੰਜਾਬੀ ਹਰਾਮ ਦਾ ਪੈ ਜਾਂਦਾ, ਉਹ ਨਾਮ ਤ੍ਰਿਪਤੀ। ਤ੍ਰਿਕਾਰਿਆ ਹੋਇਆ ਨਾਂ ਪੈ ਜਾਂਦਾ, ਇਸ ਤ੍ਰਿਕਾਰਿਆ ਹੋਇਆ ਰਾਓ ਵਿਸਰਾਮ ਦੇ ਕਹਿੰਦੇ ਹਨ। ਜਿਨ ਕਹਿਰਦਾ ਨਾਹੇ ਹਰ ਸਵਾਮੀ ਅਤੇ ਵਿਗੜ ਰੂਪ ਬੇਰਕਟੀ। ਜਿਹੜੇ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ, ਉਹ ਅੰਦਰੋਂ ਵੀ ਰੂਪ ਸਰੂਪ ਵੱਲੋਂ ਵਿਗੜ ਜਾਂਦਾ, ਬਾਹਰੋਂ ਬੇਰਕਟੀ ਮੈਨੇ ਕੋੜੀ ਹੋ ਜਾਂਦਾ। ਵਿਗੜ ਰੂਪ ਕੋੜੀ ਰੂਪ ਹੋ ਕੇ ਬਿਰਕਟੀ ਮੈਨੇ ਬੜਾ ਭਿਅੰਕਰ ਡਰਾਉਣਾ ਹੋ ਜਾਂਦਾ। ਜੋ ਨੁਗਰਾ ਬਬਾਤਾਂ ਜਾਣੇ ਉਹ ਹਰ ਦਰਗ ਹੈ ਐ ਪ੍ਰਸ਼ਟੀ, ਦਰਗ ਹੈ ਐ ਪ੍ਰਸ਼ਟੀ। ਜਿਹੜੇ ਨੁਗਰੇ ਆਦਮੀ ਗੱਲਾਂ ਬਹੁਤ ਜਾਣਦੇ ਆ, ਲੇਕਿਨ ਪਰਮਾਤਮਾ ਦੀ ਦਰਗਾਹ ਵਿੱਚ ਉਹਨੂੰ ਭ੍ਰਿਸ਼ਟਿਆ ਹੋਇਆ ਜਾਣ ਲੈਣਾ ਕਰੋ। ਜਿਨ ਕੋਲ ਦਿਆਲ ਹੋਇਆ ਮੇਰਾ ਸੋਨੀ, ਤਿੰਨ ਸਾਧ ਜਿਨ੍ਹਾਂ ਭਗਤ ਚੱਕਟੀ। ਜਿਨ੍ਹਾਂ ਉੱਤੇ ਮੇਰਾ ਪਰਮੇਸ਼ੁਰ ਦਿਆਲੂ ਹੋਇਆ ਉਹਨਾਂ ਮਹਾਤਮਾ ਜਨ ਦੇ ਪੱਗ ਚਰਨਾਂ ਨੂੰ ਚੱਕਟੀ ਯਾਨੀ ਚੱਟਦੇ ਹਨ। ਚਰਨਾਂ ਦੇ ਚੱਟਣ ਨਾਲ ਬ੍ਰਹਮਗਿਆਨ ਹੋ ਜਾਂਦਾ ਹੈ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਬਰਾਜਿਓ ਸੀ ਅਤੇ ਬੇਬੇ ਜੀ ਨੇ ਕਿਹਾ ਕਿ ਮਹਾਰਾਜ ਨੂੰ ਬੁਲਾ ਕੇ ਲਿਆਓ, ਜਦੋਂ ਤੁਲਸਾ ਦਾਸ ਜੀ ਨੂੰ ਭੇਜਿਆ। ਮਹਾਰਾਜ ਚਰਨ ਚੱਟੇ ਅਤੇ ਆਗਮਨ ਆਗਮ ਦੀ ਸੋਝੀ ਹੋ ਗਈ, ਸੰਤਾਂ ਦੇ ਚਰਨਾਂ ਦੀ ਚਿਟਕ ਲੱਗ ਗਈ, ਸੇਵਾ ਵਾਲਾ ਭਾਵ ਪੈਦਾ ਹੋਇਆ। ਕਹਿੰਦੀ ਬੇਬੇ ਜੀ, ਬੇਬੇ ਜੀ, ਵੀਰ ਜੀ ਤਾਂ ਕਿਸੇ ਸਿੱਖ ਦਾ ਜਹਾਜ਼ ਬੰਨੇ ਲਾਉਣ ਗਏ। ਜਦੋਂ ਮਹਾਰਾਜ ਆਏ ਕਹਿੰਦੇ ਮਹਾਰਾਜ ਇਸ ਤਰ੍ਹਾਂ ਕਹਿ ਰਹੀ? ਮਹਾਰਾਜ ਕਹਿੰਦੇ ਤਾਂ ਮਸਤਾਨੀ ਹੈ, ਕਿਉਂਕਿ ਅਜਰ ਵਸਤੂ ਨੂੰ ਜਰਨਾ ਇਹ ਵੀ ਉਹਦੀ ਕਿਰਪਾ ਨਾਲ। ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਤਸ਼ਾਹ ਛੁਕਟੀ ਛੱਕਾ ਇੱਕ। ਪਾਤਸ਼ਾਹ ਕਿਰਪਾ ਕਰਦੇ ਆ ਗੁਰੂ ਕੀ ਸੰਗਤ ਨਾਲ ਮਿਲਣ ਨੂੰ, ਪਾਪੀ ਪਵਿੱਤਰ ਹੋ ਜਾਂਦੇ ਆ। ਗੁਰੂ ਜਿਹੜੇ ਪੂਜਨੀਕ ਆ ਉਹਨਾਂ ਦੇ ਮਗਰ ਲੱਗਣ ਨਾ ਚੱਲਣ, ਜਮਾਂ ਦੇ ਮਾਰਗ ਤੋਂ ਛੁਕਟੀ ਛੁਟਕਾਰਾ ਛੁਕਟੀ ਛੁਕਟੀ ਛੁਟਕਾਰਾ ਪ੍ਰਾਪਤ ਹੋ ਜਾਂਦਾ। ਛੱਕਾ ਇੱਕ, ਪਹਿਲਾਂ ਨਹੀਂ ਕਹਿਣਾ ਇੱਕ ਬੋਲਣਾ। ਛੱਕਾ ਜਿਹੜਾ ਹੁੰਦਾ ਇਹ ਛੇ ਸ਼ਬਦਾਂ ਦਾ ਇਕੱਠ ਨੂੰ ਕਹਿੰਦੇ ਆ। ਇੱਥੇ ਤਾਂ ਛੇ ਸ਼ਬਦ ਆਏ, ਇਸ ਵਾਸਤੇ ਸਤਿਗੁਰਾਂ ਨੇ ਛੱਕਾ ਇੱਕ ਲਿਖਿਆ। ਇਸ ਵਾਸਤੇ ਜਿਹੜੇ ਪਾਠੀ ਗ੍ਰੰਥੀ ਹੈ ਜਦੋਂ ਸ਼ਬਦ ਸੰਪੂਰਨ ਹੋਵੇ ਤਾਂ ਛੱਕਾ ਇੱਕ ਪੜ੍ਹਨਾ। ਦੇਵਬੰਦਾ ਜੀ ਮਹਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਗੁਰਚਰਣੀ ਚਿੱਤ ਲਾਈਐ। ਦੇਵਬੰਦਾਰੀ ਰਾਗ ਪੰਜਵੇਂ ਪਾਤਸ਼ਾਹ ਕਰ ਦੂਜੇ ਚ ਮੰਗਲ ਕਰਦੇ ਵਾਹਿਗੁਰੂ ਜੀ ਅੱਖਾਂ ਨੂੰ ਓਅੰਕਾਰ ਪ੍ਰਕਾਸ਼ ਲੋਕਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨੂੰ ਮਿਲਦੇ ਹਨ। ਮਾਈ ਮੈਨੇ ਹੇ ਭਾਈ ਸਤਿਗੁਰ ਸੱਚੇ ਪਾਤਸ਼ਾਹ ਚਰਨਾਂ ਨੂੰ ਮਨ ਦੀ ਬਿਰਤੀ ਨੂੰ ਲਾਉਣਾ ਕਰੋ। ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਿਆਈਏ ਰਾਮ। ਜਦੋਂ ਮਹਾਰਾਜ ਦਿਆਲੂ ਹੋ ਜਾਣ ਅਤੇ ਹਿਰਦਾ ਕਬਲ ਫਿਰ ਖਿੜ ਜਾਂਦਾ ਹੈ। ਇਸ ਲਈ ਹਮੇਸ਼ਾ ਹਮੇਸ਼ਾ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕਰੋ। ਰਾਹੋ ਵਿਸਰਾਮ ਦੇ ਕਹਿ ਰਹੇ ਹਨ ਅੰਤਰੇ ਕੋ ਬਾਹਰੇ ਕੋ ਸਭ ਮਹਿ ਰਹੇ ਮਹਿ ਇੱਕ ਸਮਾਈ, ਸਭ ਮਹਿ ਇੱਕ ਸਮਾਈ। ਅੰਦਰ ਵੀ ਨਿਰੰਕਾਰ ਆ ਬਾਹਰ ਵੀ ਉਹ ਹੀ ਹੈ, ਸਾਰਿਆਂ 'ਚ ਕੋਈ ਆਤਮਾ ਕਰਕੇ ਸਮਾ ਰਿਹਾ ਹੈ। ਘਾਟਾ ਵਿਕਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈ। ਘਾਟ ਜਿਹੜਾ ਚੇਤਨ ਹੈ ਅਤੇ ਅਵਕਟ ਜੜ੍ਹਾਂ ਵਿੱਚ ਸੁਖੈਨ ਘਾਟ, ਹਾਂਜੀ ਘਾਟ ਨਾਮ ਰਸਤਿਆਂ ਦਾ। ਅਵਕਟ ਕਠਿਨ ਰਸਤਿਆਂ 'ਚ, ਸੌਖੇ ਰਸਤਿਆਂ 'ਚ ਵੀ ਔਖੇ ਨੇ। ਸਾਰੀਆਂ ਜਗ੍ਹਾ ਸਥਾਨਾਂ 'ਤੇ ਉਹ ਰਵ ਰਿਹਾ ਉਸ ਪਰਮੇਸ਼ੁਰ, ਉਹ ਜਿਹੜਾ ਪਰਮੇਸ਼ੁਰ ਆ ਹਰ ਇੱਕ ਵਿੱਚ, ਜਿੱਧਰ ਵੀ ਗਿਆਨ ਦ੍ਰਿਸ਼ ਨੂੰ ਦੇਖੋ ਉਹ ਦੇਖਣ ਵਿੱਚ ਆ ਰਿਹਾ ਹੈ, ਪੂਰਨ ਬ੍ਰਹਮ ਹੀ ਨਜ਼ਰ ਆ ਰਿਹਾ ਹੈ। ਉਸ ਤੋਂ ਰਹਿ ਸੇਵਕ ਮੁਣ ਕੇ ਤੇਰਾ ਅੰਤ ਨਾ ਕਤੋਂ ਪਾਈ। ਹੇ ਨਿਰੰਕਾਰ, ਕਿੰਨੇ ਤੇਰੇ ਸੇਵਕ ਰਿਸ਼ੀ ਹੈ, ਮੁਨੀ ਆ, ਭਗਤ ਆ, ਜਾਣਿਆ, ਵਡਿਆਈ ਕਰਦੇ ਆ, ਪਰ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਤੇ ਪਾਇਆ ਨਹੀਂ ਜਾਂਦਾ ਹੈ। ਸੁਖ ਦਾਤੇ ਦੁੱਖ ਭੰਜਨ ਸਵਾਮੀ, ਜਨ ਨਾਨਕ ਸਦਵਲ ਜਾਈਏ। ਆਪ ਜੀ ਸੁੱਖਾਂ ਦੇ ਦਾਤੇ ਆ, ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲੇ। ਮੈਂ ਦਾਸ ਆਪ ਜੀ ਤੋਂ ਸਦਾ ਬਲਿਹਾਰ ਜਾਂਦਾ ਹਾਂ। ਦੇਵਬੰਦਾ ਜੀ, ਮਾਈ ਹੋਣਹਾਰ ਸੋ ਹੋਈ ਹੈ। ਇਹ ਭਾਈ ਜਿਹੜੀ ਹੋਣੀ ਹੈ ਨਾ, ਉਹ ਗੱਲ ਜ਼ਰੂਰ ਹੋ ਕੇ ਰਹਿੰਦੀ ਹੈ, ਭਾਵੀ ਟਲਦੀ ਨਹੀਂ। ਰਾਚ ਰਵ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਕੋਈ ਅਰ। ਹੇ ਨਿਰੰਕਾਰ, ਜਿਹੜਾ ਜਿੰਨਾ ਵੀ ਦੁਨੀਆ ਇਹ ਰਚਨਾ ਰਚਾ ਕੇ ਤੂੰ ਇਹਦੇ ਵਿੱਚ ਆਪੇ ਹੀ ਘੁਲ ਮਿਲ ਰਹੇ ਹਾਂ। ਫਿਰ ਲਾਭ ਹੈ ਕਿਹੜੀ ਗੱਲ ਵਿੱਚ, ਇਹ ਜਾਣ ਕੇ ਇਹਦੇ 'ਚ ਰਚ ਮਿਚ ਰਹੇ ਹਾਂ। ਇਹ ਲਾਭ ਕਿਹਦੇ ਵਿੱਚ ਹੈ ਅਤੇ ਖੋਈ ਹੈ, ਘਾਟਾ ਕਿਹੜੀ ਗੱਲ ਵਿੱਚ। ਇਹ ਸੰਸਾਰ ਦੀ ਰਚਨਾ ਤੂੰ ਆਪੇ ਕਰਨਾ, ਪਰਮਾਤਮਾ ਦੀ ਰਚਨਾ। ਇਹ ਜੀਵੀ ਨੂੰ ਆਪਣੀ ਜਾਣ ਕੇ 'ਚ ਰਚ ਮਿਚ ਜਾਂਦਾ। ਰਚਣਾ ਮਿਚਣਾ ਤਾਂ ਮਹਾਰਾਜ ਸੀ ਨਾ, ਉਲਟਾ ਪ੍ਰੇਮ ਕਰਤਾਰ ਨੂੰ ਛੱਡ ਕੇ ਸੰਸਾਰ 'ਚ ਪਾ ਲਿਆ। ਇਸ ਵਾਸਤੇ ਕਦੀ ਫਿਰ ਨੂੰ ਲਾਭ ਹੁੰਦਾ, ਕਦੀ ਖੋਈ ਹੈ, ਘਾਟਾ ਬਣਿਆ ਰਹਿੰਦਾ। ਲਾਭ ਹੋ ਗਿਆ ਖੁਸ਼ ਹੋ ਗਿਆ, ਘਾਟਾ ਹੋ ਗਿਆ ਜਮੀਨ ਦੀ। ਰਾਹ ਕਹਿ ਫੁੱਲੈ ਆਨੰਦ ਵਿਖੈ ਸੋਗ, ਕਬ ਹਸਨੋ ਕਬ ਰੋਈ। ਕਦੇ ਤਾਂ ਆਨੰਦ ਦੇ ਵਿੱਚ ਬੜਾ ਫੁੱਲ ਰਿਹਾ, ਕਦੇ ਕੋਈ ਸੋਗ ਕਰ ਰਿਹਾ, ਕਦੇ ਕਿਸੇ ਵੇਲੇ ਕੋਈ ਹੱਸਦਾ, ਕਿਸੇ ਵੇਲੇ ਕੋਈ ਰੋਂਦਾ। ਇਹ ਜਿਹੜੇ ਆਨੰਦ ਰੂਪ ਵਿਖੇ ਆ, ਇਹਨਾਂ ਵਿਕਾਰਾਂ ਦੇ ਵਿੱਚ ਕਈ ਵਾਰੀ ਪ੍ਰਫੁੱਲਤ ਹੋ ਰਿਹਾ, ਕਿਤੇ ਇਹ ਜੀਵ ਹੱਸ ਰਿਹਾ, ਇਹਨਾਂ ਵਿਸ਼ਿਆਂ ਦੇ ਵਿਯੋਗ ਕਰਕੇ ਤੇ ਰੋਣ ਲੱਗ ਜਾਂਦਾ। ਕਬ ਮੈਲ ਭਰੇ ਮਾਨੀ, ਕਬ ਸਾਧੂ ਸੰਗਤ ਹੋਈ ਹੈ। ਕਦੀ ਹੰਕਾਰੀ ਜਿਹੜੇ ਲੋਕ ਹੈ, ਉਹ ਰਾਗ ਦੁਆਸ਼ ਰੂਪੀ ਹੰਕਾਰ ਰੂਪੀ ਮੈਲ ਨੂੰ ਭਰੇ ਭਰ ਰਹੇ ਹੈ। ਔਰ ਕਦੇ ਫਿਰ ਇਹ ਕਰਮ ਜਾਗ ਪੈ, ਸੰਤਾਂ ਦੀ ਸੰਗਤ ਕਰਕੇ ਮੈਲ ਨੂੰ ਧੋ ਲੈਂਦੇ ਹਨ। ਕੋਈ ਨਾ ਮਿਟਿਆ ਪ੍ਰਭ ਕਾ ਕੀਆ ਦੂਸਰ, ਨਾ ਹੀ ਅਲੋਈ ਹੈ। ਨਿਰੰਕਾਰ ਦਾ ਕੀਤਾ ਕੋਈ ਮਿਟਾ ਨਹੀਂ ਸਕਦਾ, ਕਿਉਂਕਿ ਉਹ ਤੋਂ ਬਿਨਾਂ ਹੋਰ ਕੋਈ ਦੂਆ ਨਜ਼ਰ ਨਹੀਂ ਆਉਂਦਾ ਹੈ। ਕਹੋ ਨਾਨਕ ਕਿਸ ਪੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈ। ਮਹਾਰਾਜ ਕਹਿੰਦੇ ਅਸੀਂ ਉਹਨਾਂ ਸਤਿਗੁਰਾਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਦੀ ਕਿਰਪਾ ਨਾਲ ਸੁੱਖਾਂ ਵਿੱਚ ਸੋਈਆ ਸੋਈਦਾ। ਸੋਈਆ ਦਾ ਨਾਮ ਇਹ ਵੀ ਹੈ ਟਿਕ ਜਾਈਦਾ, ਇਸਤਤ ਹੋ ਜਾਈਦਾ। ਦੇਵ ਮੰਧਾਰੀ, ਮਾਈ ਸੁਣਤ ਸੋਚ ਪੈਡਰ, ਮਾਈ ਮੈਨੂੰ ਹੀ ਪਾਈ। ਜਦੋਂ ਵੇਦਾਂ ਸ਼ਾਸਤਰਾਂ ਗ੍ਰੰਥਾਂ ਦੁਆਰਾ ਜੰਮਦੀ ਪੁਰੀ ਦੇ ਦੁੱਖਾਂ ਨੂੰ ਸੁਣਦੇ ਹਾਂ, ਫਿਰ ਅਸੀਂ ਮਾੜੇ ਕੰਮ ਜਿਹੜੇ ਕੀਤੇ ਉਹਦੇ ਕਰਕੇ ਸੋਚ ਵਿਚਾਰ ਕੇ ਇਹ ਡਰਦੇ ਹਾਂ ਅਤੇ ਸਾਨੂੰ ਲੇਖਾ ਦੇਣਾ ਪੈਣਾ, ਇਹ ਡਰਦੇ ਹਾਂ। ਮੇਰ ਤੇਰ ਤਜੋ ਅਭਿਮਾਨਾ, ਸਰਨ ਸਵਾਮੀ ਕੀ ਪਰਤ ਰਹੋ। ਇਸ ਵਾਸਤੇ ਜਿਹੜੇ ਮੇਰ ਤੇਰ ਅਹੰਕਾਰ ਵਾਲੀ ਬਿਰਤੀ ਨੂੰ ਤਿਆਗੋ, ਸਵਾਮੀ ਮਾਲਕ ਦੀ ਸ਼ਰਨ ਵਿੱਚ ਆ ਕੇ ਪੈ ਜਾਣਾ ਕਰੋ, ਅਸੀਂ ਉਹਦੀ ਸ਼ਰਨ ਵਿੱਚ ਪਏ ਹਾਂ ਰਹੋ। ਜੋ ਜੋ ਕਹੇ ਸੋਈ ਪਲ ਮਾਨੋ, ਨਾਹਨ ਕਾ ਬੋਲ ਕਰ। ਸਵਾਮੀ ਜੋ ਸਾਡਾ ਮਾਲਕ ਕਹਿ ਰਿਹਾ ਅਸੀਂ ਉਹਨੂੰ ਭਲਾ ਕਰਕੇ ਮੰਨਦੇ ਹਾਂ। ਭਾਵ ਜੋ ਧਰਮ ਸ਼ਾਸਤਰਾਂ ਦੀ ਆਗਿਆ ਮੁਤਾਬਕ ਚੱਲਦੇ ਹਾਂ, ਔਰ ਨਾ ਨਹੀਂ ਤਾਂ ਬਚਨ ਨਹੀਂ ਕਰਦੇ ਅਥਵਾ ਹੁਕਮ ਨਹੀਂ ਮੋੜਦੇ। ਨੋਟ, ਨਾਹਨ ਪਾਠ ਇਕੱਠਾ ਹੀ ਹੈਗਾ, ਇਕੱਠਾ ਕਰਨਾ। ਇਸ ਵਾਸਤੇ ਨਹੀਂ ਦਾ ਬਚਨ ਨਹੀਂ ਕਰਦੇ ਅਥਵਾ ਹੁਕਮ ਨਹੀਂ ਮੋੜਦੇ। ਨਿਮਖਨ ਬਿਸਰਾ ਹੀਏ ਮੋਰੇ ਤੇ ਬਿਸਰਤ ਜਾਈ ਹੋਮਰਤ। ਨਿਮਕ ਥੋੜ੍ਹਾ ਮਾਤਰ ਵੀ ਸਾਤੋਂ ਤੁਹਾਡਾ ਨਾਂ ਮਨ 'ਚੋਂ ਭੁੱਲਦਾ ਨਹੀਂ, ਉਹਦੇ ਵਿਸਰੇ ਭੁੱਲ ਜਾਣ ਨਾਲ ਮੇਰਾ ਜਿਹੜਾ ਮਰਨਾ ਹੁੰਦਾ ਨਾਮ ਸਾਡਾ ਜੀਵਨ ਸੁਖਦਾਇ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਪੁਜਾ ਉਹ ਨਿਰੰਕਾਰ ਕਰਤਾ ਪੂਰਨ ਸਾਰੇ ਸੁੱਖਾਂ ਦੇ ਦੇਣ ਮੇਰੀ ਬਹੁਤ ਸਾਰੀ ਇਆਨਪ ਜਿਹੜੀ ਅਗਿਆਨਤਾ ਆਈ ਹੈ ਇਹਨੂੰ ਜਰਤ ਮੈਨੇ ਸਹਾਰ ਲੈਂਦਾ ਉਹ ਕਹਿੰਦਾ ਚਲੋ ਸਿੱਖਿਆ ਭੁੱਲ ਗਿਆ ਗਲਤੀ ਕਰਦਾ ਗੁਰੂ ਬਖਸ਼ਿੰਦਿਆ ਨਿਰਗੁਣ ਕਰੂਪ ਕੁਲਹੀਣ ਨਾਨਕ ਹੋਂ ਅਨੰਦ ਰੂਪ ਸੁਆਮੀ ਪਤ ਪਾਤਸ਼ਾਹ ਕਹਿੰਦੇ ਮੈਂ ਨਿਰਗੁਣ ਪਵਿੱਤਰ ਗੁਣਾਂ ਤੋਂ ਹੀਣਾ ਆ ਰਹਿਤ ਕਰੂਪ ਸਫਾਈ ਰੂਪੀ ਰੂਪ ਤੋਂ ਵੀ ਰਹਿਤ ਕੁਲਹੀਣ ਅਚੋਤ ਕੁਲ ਤੋਂ ਵੀ ਰਹਿਤ ਸ੍ਰੇਸ਼ਟ ਕੁਲ ਨੇ ਮੇਰਾ ਭਰਤ ਭਰਤਾ ਜਿਹੜਾ ਮਾਲਕ ਸੁਆਮੀ ਉਹ ਤਾਂ ਕਹਿੰਦੇ ਆਨੰਦ ਰੂਪ ਆਨੰਦ ਰੂਪ ਮੇਰਾ ਜਿਹੜਾ ਮਾਲਕ ਹੈ ਸਾਰਿਆਂ ਦੇ ਭਰਨੇ ਵਾਲਾ ਭਾਵ ਪ੍ਰਤਪਾਲਣ ਕਰਨੇ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ, ਆਓ ਸਭ ਤੋਂ ਪਹਿਲਾਂ ਆਪਣਾ ਤਨ ਤੇ ਮਨ ਪਵਿੱਤਰ ਕਰੀਏ, ਗੁਰ ਸ਼ਬਦ ਨਾਲ ਮਨ ਨੂੰ ਜੋੜੀਏ, ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੇ, ਫਿਰ ਚੜ੍ਹੇ ਦਿਨ ਸੋ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਤ ਕਰਕੇ ਜਾਣਦਿਆਂ ਹੋਇਆਂ ਆਪ ਅੰਮ੍ਰਿਤ ਵੇਲੇ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਸਵਾਸਥਾਂ ਦਾ ਦਸਵੰਧ ਕੱਢਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਨਿਰੰਤਰ ਹਾਜ਼ਰੀ ਭਰ ਰਹੇ ਹੋ, ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਆਓ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਬਜ਼ੁਰਗਾਂ ਦੇ ਇਤਿਹਾਸ ਨੂੰ ਮੁੜ ਚੇਤੇ ਕਰਨ ਦਾ ਯਤਨ ਕਰੀਏ। ਪ੍ਰਿੰਸੀਪਲ ਸਤਵੀਰ ਸਿੰਘ ਜੀ ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ, ਇਤਿਹਾਸ ਦੇ ਪੱਤਰੇ ਜਦੋਂ ਵੀ ਪਲਟਦੇ ਹਨ ਕੌਮਾਂ ਤੇ ਨਸਲਾਂ ਨੂੰ ਨਵੀਂ ਅਗਵਾਈ ਮਿਲਦੀ ਹੈ। ਅਸੀਂ ਆਪ ਜੀ ਦੇ ਸਨਮੁਖ ਕਈ ਰੋਜ਼ ਤੋਂ ਲਗਭਗ ਪਿਛਲੇ 2 ਹਫ਼ਤੇ ਤੋਂ ਗੁਰ ਇਤਿਹਾਸ ਦੀ ਲੜੀਵਾਰ ਗਾਇਨ ਆਰੰਭ ਕੀਤਾ ਹੋਇਆ ਹੈ, ਜਿਵੇਂ ਪਹਿਲਾਂ 6ਵੀਂ ਪਾਤਸ਼ਾਹੀ ਦਾ ਜਨਮ, 5ਵੀਂ ਪਾਤਸ਼ਾਹ ਦੀ ਸ਼ਹੀਦੀ, ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਅਤੇ ਰਿਹਾਈ, ਚੰਦੂ ਦੀ ਮੌਤ, ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦਾ ਪਹਿਲਾ ਜੰਗ, ਬੀਬੀ ਸੁਲੱਖਣੀ ਨੂੰ ਪੁੱਤਰ ਦੀ ਦਾਤ ਦੇਣਾ, ਉਸ ਤੋਂ ਬਾਅਦ ਸਤਿਗੁਰੂ ਜੀ ਦਾ ਦੂਜਾ ਜੰਗ ਹਰਗੋਬਿੰਦਪੁਰ ਦੀ ਧਰਤੀ ਦੇ ਕਿਵੇਂ ਹੋਇਆ, ਇਹ ਰਾਤ ਦੇ ਦੀਵਾਨਾਂ ਤੱਕ ਆਪ ਦੀ ਸੇਵਾ ਵਿੱਚ ਕਹਿ ਚੁੱਕੇ ਹਾਂ। ਕੱਲ੍ਹ ਨੂੰ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਜਨ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸਮੁੱਚੀ ਕੌਮ ਵੱਲੋਂ, ਕੱਲ੍ਹ ਦੇ ਦੀਵਾਨਾਂ ਵਿੱਚ ਇਸ ਪ੍ਰਸੰਗ ਨੂੰ ਰੋਕ ਕੇ ਅੱਜ ਰਾਤ ਤੋਂ ਆਰੰਭ ਕਰਕੇ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਏਗੀ। ਅੱਜ ਦੇ ਦੀਵਾਨ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਨਮ ਸਾਖੀ ਦੀ ਲੜੀ ਨੂੰ ਜਾਰੀ ਰੱਖਿਆ ਜਾਏਗਾ। ਦੂਜੀ ਜੰਗ ਲੜਨ ਤੋਂ ਬਾਅਦ ਸਤਿਗੁਰੂ ਨੇ ਫਿਰ ਕੁਝ ਚਿਰ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੇ ਕਿਆਮ ਕੀਤਾ। ਸੰਗਤਾਂ ਫਿਰ ਆਉਣ ਲੱਗੀਆਂ, ਰੌਣਕਾਂ ਫਿਰ ਵਧਣ ਲੱਗੀਆਂ, ਦੂਰੋਂ ਦੂਰੋਂ ਸਿੰਘ ਚੜਾਵੇ ਲੈ ਕੇ ਆਉਂਦੇ, ਕੀਮਤੀ ਪੇਟਾਵਾਂ ਲੈ ਕੇ ਆਉਂਦੇ। ਹਮਨੇ ਬਣਾ ਲਿਆ ਹੈ ਫਿਰ ਸੇ ਨਯਾ ਆਸ਼ੀਆਂ, ਹਮਨੇ ਬਣਾ ਲਿਆ ਹੈ ਫਿਰ ਸੇ ਨਯਾ ਆਸ਼ੀਆਂ, ਜਾਓ ਇਹ ਬਾਤ ਜਾ ਕੇ ਕਿਸੀ ਤੂਫਾਨ ਸੇ ਕਹੋ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖੀ ਪ੍ਰਚਾਰ ਦੇ ਕਾਰਜ ਵਿੱਚ ਫਿਰ ਜੁੱਟ ਗਏ ਹਨ। ਹਿੰਦੁਸਤਾਨ ਦੇ ਹਰ ਕੋਨੇ ਤੋਂ ਸੰਗਤਾਂ ਆਉਂਦੀਆਂ ਹਨ, ਅਫਗਾਨਿਸਤਾਨ ਤੱਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਰਧਾਲੂ ਅੰਮ੍ਰਿਤਸਰ ਆ ਰਹੇ ਹਨ। ਗੁਰੂ ਸਾਹਿਬ ਨੇ ਇੱਕ ਦਿਨ ਇੱਕ ਪਿਆਰੇ ਸਿੱਖ ਭਾਈ ਗੋਪਾਲਾ ਹਾਫਜ਼ਾਬਾਦੀ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਓ। ਭਾਈ ਗੋਪਾਲਾ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ ਕੇਤੀ ਛੁੱਟੀ ਨਾਲ ਤੱਕ ਬਾਣੀ ਦਾ ਪੂਰਨ ਸ਼ੁੱਧ ਪਾਠ ਕੀਤਾ, ਸਹੀ ਵਿਸ਼ਰਾਮ ਲਾਏ, ਸਹੀ ਲਹੂਦ ਪੜ੍ਹੇ ਤਾਂ ਕਿ ਸਹੀ ਭਾਵ ਅਰਥ ਸਮਝ ਵਿੱਚ ਆ ਸਕੇ। ਜਿਵੇਂ ਕੋਈ ਟਕਸਾਲੀ ਸਿੰਘ ਪਾਠ ਕਰਦਾ, ਭਾਈ ਗੋਪਾਲਾ ਜੀ ਨੇ ਇਵੇਂ ਬਾਣੀ ਦਾ ਨਿਰੰਤਰ ਜਾਪ ਕੀਤਾ। ਸਤਿਗੁਰੂ ਬਹੁਤ ਖੁਸ਼ ਹੋਏ ਨੇ ਤੇ ਅੱਜ ਇੰਨੇ ਨਿਹਾਲ ਹੋਏ ਨੇ ਆਪਣੇ ਸਿੱਖ ਉੱਤੇ ਕਿ ਸਾਡਾ ਸਿੱਖ ਜੋ ਮੰਗੇਗਾ ਅਸੀਂ ਆਪਣੇ ਸਿੱਖ ਨੂੰ ਦੇ ਦਿਆਂਗੇ। ਸਿੱਖ ਪਾਠ ਕਰਦਾ ਜਾ ਰਿਹਾ, ਜਦੋਂ ਅਖੀਰਲੀਆਂ ਪੌੜੀਆਂ ਦੇ ਨੇੜੇ ਝੁਕਿਆ ਤੇ ਮਨ ਵਿੱਚ ਇੱਕ ਅਭਿਲਾਸ਼ਾ ਪੈਦਾ ਹੋਈ ਕਿ ਸਤਿਗੁਰੂ ਜੀ ਅੱਜ ਮੇਰੇ ਸ਼ੁੱਧ ਕੀਤੇ ਪਾਠ ਉੱਤੇ ਖੁਸ਼ ਹੋ ਜਾਣ ਤੇ ਮੈਨੂੰ ਆਪਣਾ ਸੋਹਣਾ ਜਿਹਾ ਘੋੜਾ ਜਿਸ ਉੱਤੇ ਮੇਰੇ ਸ਼ਹਿਨਸ਼ਾਹ ਸਵਾਰੀ ਕਰਦੇ ਨੇ ਯਾਦ ਰੱਖਿਆ ਜਾਏ। ਗੁਰੂ ਹਰਗੋਬਿੰਦ ਸਾਹਿਬ ਕੋਲ 3 ਘੋੜੇ ਸਨ ਤੇ ਸਤਿਗੁਰੂ ਦਾ ਇੰਨਾ ਵਜਨ ਸੀ ਕਿ ਉਹਨਾਂ ਦਾ ਕੋਈ ਵੀ ਘੋੜਾ 1 ਘੰਟੇ ਤੋਂ ਜ਼ਿਆਦਾ ਉਹਨਾਂ ਦਾ ਵਜਨ ਨਹੀਂ ਸੀ ਸਹਾਰਿਆ ਕਰਦਾ। ਬੜੀ ਫੁਰਤੀ ਨਾਲ ਸਤਿਗੁਰੂ ਦੇ ਘੋੜੇ ਜੰਗੇ ਮੈਦਾਨ ਵਿੱਚ ਲੜਿਆ ਕਰਦੇ ਸਨ, ਆਪਣੇ ਸ਼ਹਿਨਸ਼ਾਹ ਦਾ ਸਾਥ ਦਿਆ ਕਰਦੇ ਸਨ। ਅੱਜ ਭਾਈ ਗੋਪਾਲੇ ਦੇ ਮਨ ਵਿੱਚ ਵੀ ਤਮੰਨਾ ਪੈਦਾ ਹੋਈ ਕਿ ਹੋਵੇ ਨਾ ਗੁਰੂ ਸਾਹਿਬ ਮੈਨੂੰ ਇੱਕ ਘੋੜਾ ਬਖਸ਼ ਦੇਣ ਤੇ ਮੇਰੇ ਮਨ ਦੀ ਮੁਰਾਦ ਪੂਰੀ ਹੋ ਜਾਏ।
ਪਾਠ ਦੀ ਸਮਾਪਤੀ ਹੋਈ, ਸਤਿਗੁਰੂ ਆਪਣਾ ਆਸਨ ਖਾਲੀ ਕਰ ਰਹੇ ਸਨ ਕਿ ਕਿੰਨੀ ਸ਼ੁੱਧਤਾ ਦੇ ਨਾਲ ਸਿੱਖ ਪਾਠ ਕਰ ਰਿਹਾ। ਭਾਈ ਗੋਪਾਲਾ ਜੀ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਸ਼ੁੱਧ ਪਾਠ ਕਰਨ ਤੇ, ਦੱਸੋ ਕੀ ਚਾਹੀਦਾ। ਗੁਰੂ ਪਾਤਸ਼ਾਹ ਇੱਕ ਰੀਝ ਹੈ ਮਨ ਵਿੱਚ, ਜੇ ਆਪਣੀ ਸਵਾਰੀ ਵਾਲਾ ਘੋੜਾ ਮੈਨੂੰ ਦੇ ਦਿਓ ਤੇ ਮੇਰੇ ਵੱਡੇ ਭਾਗ ਹੋਣਗੇ। ਸਤਿਗੁਰੂ ਕਹਿੰਦੇ ਬਸ ਭਾਈ ਗੋਪਾਲਾ ਜੀ, ਘੋੜੇ ਉੱਤੇ ਆ ਕੇ ਮਨ ਰੁਕ ਗਿਆ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਾ ਦੁੱਖ ਜਿਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇੰਨੀ ਸ਼ੁੱਧ ਤੇ ਪ੍ਰੀਤੀ ਨਾਲ ਬਾਣੀ ਪੜ੍ਹ ਕੇ ਵੀ ਇੱਕ ਘੋੜੇ ਤੇ ਆ ਕੇ ਮਨ ਅਟਕ ਗਿਆ। ਮੈਂ ਤੇ ਅੱਜ ਤੁਹਾਨੂੰ ਜਨਮ ਮਰਨ ਦੇ ਚੱਕਰ ਤੋਂ ਬਾਹਰ ਕਰਨ ਲੱਗਾ ਸਾਂ, ਮੁਕਤੀ ਦਾ ਦਾਨ ਦੇ ਕੇ ਸਿੱਖ ਕੌਮ ਦੀ ਮਹਾਨ ਪਦਵੀ ਬਖਸ਼ਣ ਲੱਗਾ ਸਾਂ, ਪਰ ਲਓ ਤੇ ਆਪ ਦੀ ਅਭਿਲਾਸ਼ਾ ਘੋੜੇ ਉੱਤੇ ਆ ਕੇ ਖਤਮ ਹੁੰਦੀ ਏ ਤੇ ਘੋੜਾ ਆਪ ਜੀ ਦੇ ਹਵਾਲੇ। ਇਸ ਤਰ੍ਹਾਂ ਸਤਿਗੁਰੂ ਆਪਣੇ ਸਿੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਰਹਿੰਦੇ ਸਨ। ਕਸ਼ਮੀਰ ਜਿਹੜਾ ਹਿੰਦੁਸਤਾਨ ਦਾ ਸਵਰਗ ਅਤੇ ਬਹਿਸ਼ਤ ਕਰਕੇ ਜਾਣਿਆ ਜਾਂਦਾ, ਜਿੱਥੇ ਸੁੰਦਰਤਾ ਕਰਕੇ, ਵਾਤਾਵਰਨ ਕਰਕੇ, ਐਟਮੋਸਫੀਅਰ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚ ਕਸ਼ਮੀਰ ਦੀ ਪ੍ਰਧਾਨਤਾ ਰਹੀ ਏ, ਉੱਥੇ ਇਸ ਕਸ਼ਮੀਰ ਦੇ ਅੰਦਰ ਦਸਤਕਾਰੀ ਦੇ ਹੁਨਰਾਂ ਦੀ ਵੀ ਬੜੀ ਪ੍ਰਭਾਵਸ਼ਾਲੀ ਚਰਚਾ ਰਹੀ। ਥਾਂ ਥਾਂ ਕੋਨੇ ਕੋਨੇ ਦੇਸ਼ ਦੇ ਤੋਂ ਮਸੰਦ ਮਾਇਆ ਇਕੱਠੀ ਕਰਕੇ ਲਿਆਉਂਦੇ ਨੇ ਤੇ ਗੁਰੂ ਕੇ ਖਜ਼ਾਨੇ ਗੁਰੂ ਕੀਆਂ ਗੋਲਕਾਂ ਚ ਪਾਉਂਦੇ ਨੇ। ਕਸ਼ਮੀਰ ਦੀ ਸੰਗਤ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਤੁਰੀ ਏ। ਕਸ਼ਮੀਰ ਦੀ ਇਸ ਸੰਗਤ ਦੇ ਵਿੱਚ ਇੱਕ ਭਾਗ ਮਲ ਸਿੱਖ ਹੈ ਗੁਰਾਂ ਦਾ, ਜਿਹਨੇ ਸਤਿਗੁਰ ਦੇ ਚੜਾਵੇ ਵਾਸਤੇ ਤਿੰਨ ਕੀਮਤੀ ਦਸ਼ਾਲੇ ਵਲੇਟ ਕੇ ਤਹਿ ਲਾ ਕੇ ਟਰੰਕ ਵਿੱਚ ਬੰਦ ਕਰਕੇ ਆਪਣੇ ਨਾਲ ਲਏ ਨੇ ਤਾਂ ਕਿ ਸੱਚੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੇ ਵੇਲੇ ਇਹ ਭੇਟਾ ਗੁਰੂ ਚਰਨਾਂ ਨੂੰ ਚੜਾ ਸਕੇ। ਭਾਈ ਭਾਗ ਮਲ ਦੇ ਮਨ ਦੀ ਅਭਿਲਾਸ਼ਾ ਨੂੰ ਢਾਡ

ਕਰਨੇ ਗੁਰਾਂ ਦੇ ਹੋਏ ਮਤਵਾਲੇ, ਦਰਸ਼ਨ ਕਰਨੇ ਗੁਰਾਂ ਦੇ ਹੋਏ ਮਤਵਾਲੇ, ਹਾਂ ਦਰਸ਼ਨ ਕਰਨੇ ਗੁਰਾਂ ਦੇ

ਉਹ ਤੱਕ ਚੰਨ ਵੀ ਸ਼ਰਮਸ਼ਾਰ ਹੋ ਜਾਂਦਾ ਉਹ ਤੇਰੀ ਨਜ਼ਰੇ ਰਹਿਮਤ

ਹੋਵੇ ਕਿਰਪਾ ਗੁਰਾਂ ਦੀ, ਓ ਹੋਵੇ ਕਿਰਪਾ, ਹੋਵੇ ਕਿਰਪਾ ਗੁਰਾਂ ਦੀ ਚਰਨ ਨਵੇਂ ਉਜਾਲੇ, ਹੋਵੇ ਕਿਰਪਾ ਗੁਰਾਂ ਦੀ ਚਰਨ ਨਵੇਂ ਉਜਾਲੇ, ਓ ਹੋ

ਹੋਏ ਪ੍ਰਭ ਮੇਰਾ ਸੰਗਤਾਂ ਅੰਮ੍ਰਿਤਸਰ ਵੱਲ ਆ ਰਹੀਆਂ ਹਨ ਰਸਤੇ ਵਿੱਚ ਪੈਦਲ ਤੁਰਦਿਆਂ ਕਿਉਂਕਿ ਆਵਾਜਾਈ ਦੇ ਸਾਧਨ ਅੱਜ ਵਾਂਗੂ ਨਹੀਂ ਸੀ ਹੋਇਆ ਕਰਦੇ ਅੱਜ ਤੇ ਸਿੱਖ ਨੇ ਗੁਰੂ ਘਰ ਵੀ ਆਉਣਾ ਤਾਂ ਵੀ ਉਹਦੇ ਵਾਸਤੇ ਕਾਰ ਚਾਹੀਦੀ ਹੈ ਪਰ ਉਦੋਂ ਹਜ਼ਾਰਾਂ ਮੀਲ ਦੀ ਦੂਰ ਤੋਂ ਸੰਗਤਾਂ ਤੁਰ ਕੇ ਪੈਦਲ ਯਾਤਰਾ ਕਰਕੇ ਨੰਗੇ ਪੈਰੀ ਚੱਲ ਕੇ ਦਤਾਰ ਦੇ ਚਰਨਾਂ ਵਿੱਚ ਜਾਇਆ ਕਰਦੀਆਂ ਸਨ ਅੱਜ ਦਾ ਸਿੱਖ ਤੇ ਜੁਰਾਬਾਂ ਖੋਲਣੀਆਂ ਵੀ ਠੀਕ ਨਹੀਂ ਸਮਝਦਾ ਮੱਥਾ ਟੇਕਣ ਲੱਗਿਆ ਸਮੇਤ ਜੁਰਾਬਾਂ ਹੀ ਗੁਰੂ ਘਰ ਆ ਜਾਂਦਾ ਹੈ ਹਾਲਾਂਕਿ ਜੁਰਾਬਾਂ ਜੋੜੇ ਦਾ ਦੂਸਰਾ ਰੂਪ ਹਨ ਜੁਰਾਬਾਂ ਜੋੜੇ ਦੇ ਨਾਲ ਰਹਿੰਦੀਆਂ ਹਨ ਪੈਰਾਂ ਦੀ ਗਰਮੀ ਤੇ ਕਈ ਮੇਰੇ ਵਰਗੇ ਪੈਰ ਧੋਤੇ ਬਿਨਾਂ ਹੀ ਹੱਥ ਧੋਤੇ ਬਿਨਾਂ ਹੀ ਸਤਿਗੁਰ ਦੇ ਦਰਬਾਰ ਵਿੱਚ ਆ ਜਾਂਦੇ ਹਨ ਜਦੋਂ ਕਿ ਪੁਰਾਤਨ ਸਿੱਖ ਪਵਿੱਤਰਤਾ ਮਰਿਆਦਾ ਤੇ ਰਹ ਰੀਤਾਂ ਦੇ ਨਾਲ ਬੇਹੱਦ ਤੱਕ ਬੰਨੇ ਹੋਏ ਹੁੰਦੇ ਸਨ ਅਤੇ ਯਤਨ ਕਰਦੇ ਸਨ ਕਿ ਸਾਤੋਂ ਕੋਈ ਵੀ ਐਸੀ ਬੱਜਰ ਗਲਤੀ ਤੇ ਗੁਨਾਹ ਨਾ ਹੋ ਜਾਏ ਜਿਸ ਕਾਰਨ ਸਾਡਾ ਸਤਿਗੁਰੂ ਸਾਡੇ ਤੋਂ ਨਾਰਾਜ਼ ਹੋ ਜਾਏ ਜਾਂ ਸਾਡੇ ਤੋਂ ਪਿੱਠ ਕਰ ਬੈਠੇ ਗੁਰੂ ਦੀ ਖੁਸ਼ੀ ਲੈਣ ਲਈ ਉਹ ਸਿੱਖ ਕੀ ਕੁਝ ਨਹੀਂ ਸਨ ਕਰਿਆ ਕਰਦੇ ਜੇ ਕਿਸੇ ਨੇ ਕਣਕ ਦੀ ਪਹਿਲੀ ਬੋਰੀ ਕੱਢੀ ਹੈ ਖੇਤ ਵਿੱਚ ਤੇ ਉਹ ਬੋਰੀ ਗੁਰੂ ਘਰ ਲਈ ਭਰ ਲੈਣੀ ਜਾਂ ਇਲਾਕੇ ਦੇ ਮਸੰਦ ਕੋਲ ਦਸਵੰਦ ਹਿੱਤ ਭੇਜ ਦੇਣੀ ਕਿਸੇ ਸਿੱਖ ਨੂੰ ਕੰਮ ਕਰਦਿਆਂ ਪਹਿਲੀ ਤਨਖਾਹ ਮਿਲੀ ਜਿਵੇਂ ਤੁਸੀਂ ਕਰਦੇ ਹੋ ਇੱਥੇ ਦੇਸ਼ ਵਿਦੇਸ਼ ਵਿੱਚ ਕਮਾਈ ਕਰਕੇ ਜਦੋਂ ਵੀ ਤਨਖਾਹ ਮਿਲਦੀ ਆਪਣਾ ਦਸਵੰਦ ਕੱਢ ਕੇ ਸਤਿਗੁਰੂ ਦੀਆਂ ਚਰਨਾਂ ਵਿੱਚ ਰਸਦਾਂ ਵਸਤਾਂ ਲੈ ਕੇ ਆਉਂਦੇ ਹੋ ਹਰ ਸਿੱਖ ਐਵੇਂ ਹੀ ਦਸਵੰਦ ਕੱਢਦਾ ਹੁੰਦਾ ਸੀ ਭਾਗ ਮੱਲ ਨੇ ਆਪਣੇ ਘਰ ਦਸਤਕਾਰੀ ਦੀ ਨਵੀਂ ਖੱਡੀ ਲਾਈ ਬੜੇ ਸੁੰਦਰ ਰੇਸ਼ਮੀ ਵਿਛਾਲੇ ਇਸ ਨੇ ਉਣੇ ਨੇ ਪਹਿਲੇ ਤਿੰਨ ਵਿਛਾਲੇ ਇਸ ਦੀਆਂ ਨਜ਼ਰਾਂ ਨੂੰ ਇੰਨੇ ਭਾਏ ਇਹਨੇ ਸੋਚਿਆ ਇਹ ਵਿਛਾਲੇ ਕਿਸੇ ਸੌਦਾਗਰ ਦੇ ਹੱਥ ਲੱਗ ਜਾਣ ਇਸ ਤੋਂ ਪਹਿਲਾਂ ਮੇਰਾ ਕੀਤਾ ਹੋਇਆ ਕਾਰਜ ਸਫਲ ਹੋ ਜਾਏ ਮੈਂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੋਹਾਂ ਜਹਾਨਾਂ ਦੇ ਵਾਲੀ ਦੇ ਚਰਨਾਂ ਵਿੱਚ ਰੱਖ ਕੇ ਇਹਨਾਂ ਵਿਛਾਲਿਆਂ ਨੂੰ ਮੱਥਾ ਟੇਕਾਂ ਸਿੱਖ ਆਪਣੇ ਮਨ ਦੀ ਸ਼ਰਧਾ ਪੂਰੀ ਕਰਨ ਲਈ ਆ ਰਿਹਾ ਸੀ ਸ਼ਰਧਾ ਯਕੀਨ ਭਾਵਨਾ ਵਿਸ਼ਵਾਸ ਜੇ ਪੱਲੇ ਹੋਣ ਤੇ ਸਤਿਗੁਰੂ ਦੀਆਂ ਖੁਸ਼ੀਆਂ ਜ਼ਰੂਰ ਮਿਲ ਸਕਦੀਆਂ ਨੇ ਭਾਈ ਭਾਗਮਲ ਰਸਤੇ ਵਿੱਚ ਆ ਰਿਹਾ ਸੰਗਤਾਂ ਦੇ ਉੱਤੇ ਥੋੜ੍ਹੀ ਬਰਸਾਤ ਹੋਈ ਕਿਣੀਆਂ ਪਈਆਂ ਕੱਪੜੇ ਕੁਝ ਸਲਾਬੇ ਗਏ ਤੇ ਟਰੰਕ ਵਿੱਚ ਪਏ ਹੋਏ ਵਿਛਾਲੇ ਵੀ ਕੁਝ ਸਲਾਬੇ ਗਏ ਬਾਹਰ ਕੱਢ ਕੇ ਸੁੱਚੀ ਥਾਂ ਦੇ ਉੱਤੇ ਇਹਨਾਂ ਵਿਛਾਲਿਆਂ ਨੂੰ ਸੁੱਕਣਾ ਪਾਇਆ ਗਿਆ ਪੱਟੀ ਦੇ ਇਲਾਕੇ ਵਿੱਚ ਪਹੁੰਚ ਚੁੱਕੀ ਹੈ ਸੰਗਤ ਇਸ ਇਲਾਕੇ ਦਾ ਹਾਕਮ ਖਲੀਲ ਬੇਗ ਮਿਰਜ਼ੇ ਖਾਨਾ ਦਾ ਰਾਜ ਸੀ ਇਸ ਧਰਤੀ ਦੇ ਉੱਤੇ ਉਹਨਾਂ ਦੀ ਚੌਧਰ ਸੀ ਬਾਦਸ਼ਾਹ ਸ਼ਾਹਜਹਾਂ ਦੀ ਸਰਪ੍ਰਸਤੀ ਹੇਠ ਉਹਨਾਂ ਨੇ ਕੀਮਤੀ ਵਿਛਾਲੇ ਸੰਗਤਾਂ ਵੱਲੋਂ ਜਦੋਂ ਸੁੱਕਣੇ ਪਾਏ ਵੇਖੇ ਤੇ ਧਮਕਾ ਕੇ ਪੁੱਛਦੇ ਹੋ ਕਿਸਦੇ ਏਡੇ ਕੀਮਤੀ ਵਿਛਾਲੇ ਹਨ ਤੇ ਕਿੱਥੇ ਜਾ ਰਹੇ ਹੋ ਭਾਈ ਭਾਗਮਲ ਨੇ ਬੜੀ ਨਿਮਰਤਾ ਭਰੇ ਲਹਿਜੇ ਵਿੱਚ ਜਵਾਬ ਦਿੱਤਾ ਪਿਆਰਿਆ ਅਸੀਂ ਇਹ ਵਿਛਾਲੇ ਆਪਣੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਭੇਟਾ ਵਾਸਤੇ ਲੈ ਕੇ ਜਾ ਰਹੇ ਹਾਂ ਇਹ ਮਿਰਜ਼ੇ ਇਹ ਖਾਨ ਗੁਰੂ ਘਰ ਨਾਲ ਏਡੀ ਖਾਰ ਖਾਂਦੇ ਸਨ ਕਹਿੰਦੇ ਵਾਹ ਓਏ ਸਿੱਖੋ ਤੁਹਾਡੇ ਸਾਡੇ ਸ਼ਾਹਜਹਾਂ ਦੇ ਹੁੰਦਿਆਂ ਤੇ ਸਾਡੇ ਵਰਗੇ ਹੰਕਾਰੀ ਖਾਨਾਂ ਦੇ ਇੱਥੇ ਹੁੰਦਿਆਂ ਕੌਣ ਸੱਚਾ ਪਾਤਸ਼ਾਹ ਇਸ ਧਰਤੀ ਤੇ ਵੱਸਦਾ ਜਿਹਦੀ ਭੇਟਾ ਵਾਸਤੇ ਇੰਨੇ ਕੀਮਤੀ ਵਿਛਾਲੇ ਲੈ ਕੇ ਜਾ ਰਹੇ ਹੋ ਰਾਜ ਸਾਡਾ ਹੁਕਮ ਵੀ ਸਾਡਾ ਚੱਲੇਗਾ ਚੜਾਵੇ ਵੀ ਸਾਡੇ ਕੋਲ ਹੀ ਚੜਨਗੇ ਇਹ ਵਿਛਾਲੇ ਸਿੱਧੀ ਤਰ੍ਹਾਂ ਸਾਡੇ ਹਵਾਲੇ ਕਰ ਦਿਓ ਪਾਪੀ ਨਹੀਂ ਮੰਨੇ ਉਹਨਾਂ ਸਿੱਖਾਂ ਕੋਲੋਂ ਧੱਕੇ ਨਾਲ ਦੋ ਵਿਛਾਲੇ ਖੋ ਲਏ ਤੇ ਇੱਕ ਵਿਛਾਲਾ ਭਾਈ ਭਾਗਮਲ ਦੇ ਕੋਲ ਰਹਿ ਗਿਆ ਸਿੱਖ ਦਾ ਮਨ ਟੁੱਟ ਗਿਆ ਭਾਵਨਾ ਨੂੰ ਠੇਸ ਵੱਜੀ ਜੋ ਚਿੱਤ ਕਰਨਾ ਚਾਹੁੰਦਾ ਸੀ ਉਹ ਹੋ ਨਾ ਸਕਿਆ ਜਿਸ ਢੰਗ ਜਿਸ ਤਰੀਕੇ ਜਿਸ ਅਦਬ ਜਿਸ ਸਤਿਕਾਰ ਜਿਸ ਪਿਆਰ ਤੇ ਜਿਸ ਪ੍ਰੇਮ ਦੀ ਤਾਰ ਵਿੱਚ ਬੱਧ ਕੇ ਉਹ ਕਸ਼ਮੀਰ ਤੋਂ ਤੁਰਿਆ ਸੀ ਉਹ ਅੱਧ ਵਿਚਾਲੇ ਆ ਕੇ ਟੁੱਟਦੀ ਜੀ ਮਹਿਸੂਸ ਹੋਣ ਲੱਗੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਬਹੁਤ ਪਿਆਰ ਨਾਲ ਤੁਹਾਡੇ ਦਰ ਤੇ ਆ ਰਿਹਾ ਸਾਂ ਇਹ ਭੇਟਾ ਮੈਂ ਆਪਦੇ ਚਰਨਾਂ ਵਿੱਚ ਰੱਖਣੀ ਸੀ ਪਰ ਮੇਰੇ ਹਜ਼ੂਰ ਤੇਰਾ ਹੀ ਕੋਈ ਭਾਣਾ ਇਹ ਦਰਿੰਦੇ ਮੇਰੇ ਕੋਲੋਂ ਆਪ ਦੀ ਨਿਸ਼ਾਨੀ ਖੋ ਕੇ ਲੈ ਗਏ ਫਿਰ ਕੁਝ ਮਹਿਸੂਸ ਕਰਦੇ ਹੋਏ ਨੇ ਬਾਕੀ ਸੰਗਤਾਂ ਨਾਲ ਤੁਰਨਾ ਆਰੰਭ ਕੀਤਾ ਕਿ ਜੋ ਸਤਿਗੁਰੂ ਨੂੰ ਭਾਏਗਾ ਮੇਰੇ ਕੋਲ ਤਿੰਨ ਨਹੀਂ ਰਹੇ
تے میں آ ایک ہی رکھ کے حضور دے چرناں تے متھا ٹیک دیا گا۔ بھائی پاجمل ستگرو جی دے پاون دربار وچ باقی سنگتاں سمیت پہنچے، لنگر پانی چھکیا، ستگرو دا دربار لگا، سارے سکھاں دے جتھے دار جو دور دور تو آئے ہن اپنے علاقے دی سکھ سنگت دی سکھ ساند سنگتاں نوں سنا رہے ہن تے ستگرو نوں دس رہے ہن۔ بھائی پاجمل گل وچ پلو پا کے کھڑے ہن، اکھاں وچ اداسی ہے، ویراگ نال نیتر چھلک رہے ہن۔ ستگرو نے آخیا پاجمل جی کی دکھ ہے پادشاہ، لیایا تا 300 پر رہ گئے 2، انمانے سکھ دی آ بھیٹا ایک ہی سویکار کرو، جد کے آخو ست نام شری واہگرو۔ یہ قیمتی رسالہ حضور دے چرنوں وچ رکھ کے پاجمل نے متھا ٹیک دتا۔ ساڈا ستگرو دلوں دیاں جاندا ہے، سکھ کسے کونے وچ بیٹھا پاوے سنسار دے کسے کونے چ بیٹھا، انگلینڈ وچ، جاپان وچ، بھارت وچ، ایشیا وچ، یورپ وچ، سکھ جتھے وی بیٹھا جپجی صاحب تے راہ راست دی ارداس تو بعد سچے ستگرو نوں یاد کردا ہے۔ تے ستگرو اپنے سکھ دے دلاں دیاں جاندے نے، دلاں دیاں بھاوناواں نوں سمجھدے نے۔ ساڈے ستگرو اندر انتر جامتا ہے، تے میرے انتر جامی پریتم نے بہت ہی پیار نال پچھیا پاگمل اتنا اداس کیوں ہے، جہاں اتنا مرجایا ہوا کیوں ہے؟ سانو سارا پتا ہے کی گھٹنا واپری ہے، ظالمہ نے ظلم کر کے تیرے کولوں تیری پریم نشانی، تیرے پریم دی سوگات، تیری پہلی کرت دو دشالے کھولے نا، گرو گھر دی بھیٹا سی، تیری بھیٹا تیری پریم بھاونا دے نال ہی گرو گھر پہنچ چکی ہے۔ ہن جے گرو نانک دے گھر وچ طاقت ہوئے گی وہ دشالے ایتھے آپ ہی آ جان گے۔ آخو پیار نال گج کے ست نام شری واہ۔ بھائی ودھی چند جی ستگرو جی دے دربار وچ بیٹھے ہن، پنجویں پاتشاہ دے پیارے سکھ، چھویں پاتشاہ دے پیارے جرنیل اتے سوجوان گرمت دے پرچارک بھائی ودھی چند جی، جنہاں دا پہلا پنڈ سینا ضلع امرتسر وچ، پھر سر سنگھ آ کے وسے گوتری چھینا، بھائی ودھی چند چھینے دے نام مشہور ہوئے ہیں سکھ اتہاس وچ۔ یہ پہلا چوری ڈاکیاں دے چھوٹے موٹے کام کریا کردے سن، دھاڑوی سن، کسے دیاں مجھاں کھول لینیاں، کسے دا سامان لٹ لینا۔ ایک دن بھائی ودھی چند نے ایک زمیندار دیاں مجھاں کھول دتیاں، مگر زمیندار نوں پتا لگ گیا، وہ 5-7 بھرا ڈنڈے لے کے نگر دوڑے۔ بھائی ودھی چند دے سامنے مہاپرکھ بیٹھا بابا ادلی، سمادھی لائی پنجویں پاتشاہ دا سکھ، بھج کے جا کے بابا ودھی چند بھائی ادلی دے چرناں وچ ٹہ پیا، گرو دیا پیاریا میں کیتیا نکی جی چوری، آ زمیندار مینوں مار دین گے کیویں نہ کیویں، اج انہاں توں مینوں بچا لے۔ تے بھائی ادلی نے آکھیا تو چپ کر کے اکھاں میٹ کے ستگر دا نام جپی جا، واہگرو واہگرو کہی جا، آپے ستگر تیری رکھیا کرن گے۔ مجھاں پانی وچ بڑ گئیاں، انہاں نوں نظر نہ آئیاں، تے بھائی ودھی چند نوں بابے ادلی نے زمینداراں کولوں بچا لیا۔ پیارے دے چرناں تے ٹہ کے کہن لگا، بابا جی جے اج بچایا انہاں عام لوکاں دی مار تو، تے آن والے سمے وچ جو جمع دی مار پینی ہے او تو وی اپنے سکھ نوں بچا لو، مینوں کوئی مارگ بخشو۔ بھائی ادلی سنگت وچ لے کے پیار نوں سمجھا کے کہ سکھی کی چیز ہے، اینوں ستگرو ارجن دیو صاحب دی شرن وچ لے آئے۔ پرانیاں آدت انہیں چھڈن تو توبہ کیتی، پر ستگرو دے چرناں وچ وعدہ کیتا، مہاراج پچھلے کرم چھڈ تا دیاں گا پر کتے نہ کتے کوئی نشانی رہ جائے گی، پر اس نشانی دا میں مس یوز غلط ورتوں اج تو نہیں کراں گا۔ ہاں گرو گھر دا جدو کوئی کارج ہار گیا تے پھر مینوں حکم کر دیو، میں او ڈھنگ طریقہ اختیار کر لواں گا۔ بھائی ودھی چند اج ستگرو دے چرناں وچ اٹھ کے کھڑے ہو گئے، سچے پاتشاہ انہاں خاناں دی اے ہمت گرو نانک دے گھر نال ٹکر رہن، سچے پاتشاہ دے دربار نال ٹکراؤن، تے سکھاں دیاں لیاندیاں پریم بھیٹاں نوں کھول لگ پئے، کل نوں ساڈیاں پگاں نوں وی ہتھ پون گے۔ انہاں نوں ہنے سوچ دینا چاہیدا ہے، کوئی علاج کر دینا چاہیدا ہے۔ پاتشاہ پہلاں 2 جنگاں لڑ چکے سن، ستگرو اجے نہیں سی چاہندے کہ سکھ قوم نوں ہور قربانی بھی تیار کیتا جائے، کچھ پڑا وچارے چاہتے سن۔ تے پاتشاہ نے آخیا ابھی اسی جنگ نہیں لڑنی، ساڈی گنتی گھٹ ہے، وہ بہت گنتی وچ نے، اسی اینی جلدی اٹیک نہیں کر سکتے۔
ਭਾਈ ਵਿਧੀ ਚੰਦ ਨੇ ਆਖਿਆ ਪਾਤਸ਼ਾਹ ਜੀ ਅਟੈਕ ਕਰਨ ਦੀ ਲੋੜ ਨਹੀਂ, ਅਜੇ ਹਮਲੇ ਦੀ ਲੋੜ ਨਹੀਂ, ਅਜੇ ਤੇ ਆਪਣੇ ਸਿੱਖ ਦੀ ਡਿਊਟੀ ਲਾਓ, ਮੈਂ ਇਕੱਲਾ ਹੀ ਸਾਰੇ ਕਾਰਜ ਨੂੰ ਸਿੱਧ ਕਰ ਦਿਆਂਗਾ। ਭਾਈ ਵਿਧੀ ਚੰਦ ਪਾ ਕੇ ਗਾਂ ਵਿੱਚ ਪੱਲਾ, ਨਿਵਾ ਕੇ ਗੁਰੂ ਚਰਨਾਂ ਵਿੱਚ ਸੀਸ, ਸੰਗਤਾਂ ਤੋਂ ਇਸ ਕਾਰਜ ਨੂੰ ਕਰਨ ਦੀ ਆਗਿਆ ਮੰਗ ਰਹੇ ਹਨ। ਛੇਵੇਂ ਪਾਤਸ਼ਾਹ ਆਪਣੇ ਪਿਆਰੇ ਸਿੱਖ ਨੂੰ ਬਖਸ਼ਿਸ਼ਾਂ ਦੇ ਭੰਡਾਰ ਇਸ ਤਰ੍ਹਾਂ ਦੇ ਰਹੇ ਹਨ।

ਹੱਥ ਕੰਧ ਤੇ ਰੱਖ ਕੇ ਕਹਿਣ ਲੱਗੇ ਹੱਥ ਕੰਧ ਤੇ ਰੱਖ ਕੇ ਕਹਿਣ ਲੱਗੇ ਸਿੱਖਾ ਆਸਰਾ ਗੁਰੂ ਦਾ ਤਕੜਾ ਏ ਹੱਥ ਕੰਧ ਤੇ ਰੱਖ ਕੇ ਕਹਿਣ ਲੱਗੇ ਕਹਿਣ ਲੱਗੇ ਕਹਿਣ ਲੱਗੇ ਹੱਥ ਕੰਧ ਤੇ ਰੱਖ

समा लग जाए इस पाने समा लग जाए इस पाने पर सिखाना पकड़ा पकड़ाए

0: सिखा सेवा होएगी तेरी परे बाल सिखा करी पापी तेर बाल दी पथड़ाए
1: ਕੁਰਬਾਨੀ ਵੀਰਾਂ ਦੀ ਹਰ ਕੌਮ ਮੰਜ਼ਲਾਂ ਸਰ ਕਰਦੀ ਏ ਕੌਮਾਂ ਦੇ ਸਿਰ ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ਹੀਦਾਂ ਦਾ ਹਰ ਦਮ ਅਹਿਸਾਨ ਸ਼ਹੀਦਾਂ ਦਾ

ਮਿਲ ਕੇ ਰਲ ਮਿਲ ਕੇ ਚਲੇ ਕੋਮਲ ਤੇ ਬੈਸ ਨੇ

0: ਦੱਸਿਆ ਸੰਗਤਾਂ ਨੂੰ ਦੱਸਣਾ ਏ
1: ਕੁਰਬਾਨੀ ਦੀ ਰੋਹ ਹੀ ਕੌਮਾਂ ਦੀ ਜ਼ਿੰਦਗੀ ਤੇ ਨਵਾਂ ਨਿਖਾਰ ਲਿਆਉਂਦੀ ਏ। ਜਿਸ ਕੌਮ ਅੰਦਰ ਕੁਰਬਾਨੀ ਦੀ ਭਾਵਨਾ ਨਹੀਂ ਉਹ ਕੌਮ ਬਹੁਤ ਹੀ ਤਰੱਕੀ ਨੇ ਕਿਰਿਆ ਕਰਦੀ। ਤਿਆਗ ਕੁਰਬਾਨੀ ਤੇ ਨਿਸ਼ਕਾਮ ਸੇਵਾ ਹੀ ਹਰ ਕੌਮ ਦੀ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਹਨ। ਇਸ ਪ੍ਰਸੰਗ ਨੂੰ ਕੱਲ੍ਹ ਦੇ ਦਿਨ ਸਟੋਪ ਦੇ ਕੇ ਫਿਰ ਅਗਲੇ ਸੋਮਵਾਰ ਤੋਂ ਲੜੀਵਾਰ ਆਰੰਭ ਕਰਾਂਗੇ, ਕਿਉਂਕਿ ਕੱਲ੍ਹ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਉਹਨਾਂ ਦੇ ਮਹਾਨ ਜੀਵਨ ਨੂੰ ਗਾਇਨ ਕੀਤਾ ਜਾਏਗਾ। ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਦਾ ਜਿਨ੍ਹਾਂ ਨੇ ਬੇਹੱਦ ਸਤਿਕਾਰ ਭੇਜਿਆ, ਜਿਨ੍ਹਾਂ ਖਜ਼ਾਨਿਆਂ 'ਚ ਮਾਇਆ ਆਈ ਹੈ। ਸੱਚੇ ਪਾਤਸ਼ਾਹ ਉਹਨਾਂ ਖਜ਼ਾਨਿਆਂ ਨੂੰ ਭਰਪੂਰ ਰੱਖੇ, ਨਾਮ ਦੀ ਦਾਤ ਚੜ੍ਹਦੀ ਕਲਾ ਨਿਤਨੇਮ ਕਰਨ ਦਾ ਬਲ ਬਖਸ਼ੇ, ਗੁਰਚਰਨਾਂ ਦੀ ਪ੍ਰੀਤ ਬਖਸ਼ੇ। ਸੁਣੋ ਅਗਲਾ ਪ੍ਰੋਗਰਾਮ ਸਤਿਕਾਰਯੋਗ ਬਾਬਾ ਜੀ ਤੋਂ ਅਤੇ ਜ਼ਰੂਰੀ ਸੂਚਨਾਵਾਂ। ਬਖਸ਼ੋ ਛੁੱਟੀਆਂ, ਬੁਲਾਓ ਪਿਆਰ ਸਾਹਿਬ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਪ੍ਰਿਤਪਾਲ ਸਿੰਘ ਜੀ ਬੈਂਡ
3: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ। ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: ਬੋਲੇ ਸੋ ਨਿਹਾਲ ਦੇ ਵੀ ਮਾਰ ਕੇ ਜਕਾਰੇ
1: ਬੋਲੇ ਸੋ ਨਿਹਾਲ ਦੇ ਵੀ ਮਾਰ ਕੇ ਜਕਾਰੇ
0: ਓ ਬੋਲੇ ਸੋ ਨਿਹਾਲ ਦੇ ਵੀ ਮਾਰ ਕੇ ਜਕਾਰੇ
1: ਬੋਲੇ ਸੋ ਨਿਹਾਲ ਦੇ ਵੀ ਮਾਰ ਕੇ ਜਕਾਰੇ
0: ਨਿੱਤਰੇ ਮੈਦਾਨ ਵਿੱਚ ਰੜੇ ਖਾਲਸਾ ਰੜੇ ਖਾਲਸਾ ਰੜੇ ਖਾਲਸਾ ਉਹ ਸਵਾ ਲੱਖ

ਹੱਸ ਹੱਸ ਪੀਂਦਾ ਏ ਸ਼ਹੀਦੀਆਂ ਦੇ ਜਾਮ, ਹੱਸ ਹੱਸ ਪੀਂਦਾ ਏ ਸ਼ਹਾਦਤਾਂ ਦੇ ਜਾਮ, ਮਨ ਚ ਬਿਠਾ ਕੇ ਬਾਣੀ ਪੜੇ ਖਾਲਸਾ, ਪੜੇ ਖਾਲਸਾ, ਪੜੇ ਖਾਲਸਾ, ਉਹ ਸਵਾ ਲੱਖ ਨਾਲ।

ਲੜਕੇ ਦਾ ਕੰਮ ਨਹੀਂ ਮੈਦਾਨ ਵਿੱਚੋਂ ਹਾਰਨਾ, ਮੈਦਾਨ ਵਿੱਚੋਂ ਹਾਰਨਾ। ਖਿਦਿਆਂ ਬੂਟਿਆਂ ਨੂੰ ਖੂਨ ਪਾਏ ਸਾਰਨਾ, ਖਾਲਸੇ ਦਾ ਕੰਮ ਨਹੀਂ ਮੈਦਾਨ ਵਿੱਚੋਂ ਹਾਰਨਾ, ਮੈਦਾਨ ਵਿੱਚੋਂ ਹਾਰਨਾ। ਖੇਰਾਂ ਦੀ ਇਹ ਕੌਮ ਬਾਜਾਂ ਵਾਲੇ ਨੇ ਸਜਾਈ, ਖੇਰਾਂ ਦੀ ਇਹ ਕੌਮ ਬਾਜਾਂ ਵਾਲੇ ਨੇ ਸਜਾਈ। ਵੈਰੀ ਮੂਹਰੇ ਹੱਕ ਤਾਣ ਖੜੇ ਖਾਲਸਾ, ਖੜੇ ਖਾਲਸਾ, ਖੜੇ ਖਾਲਸਾ। ਉਹ ਸਵਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪੱਤਰ ਹਨ। ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਮੁਗਲ ਸਰਕਾਰ ਦੀ ਕੈਦ ਵਿੱਚ ਸਾਕਾ ਸਰਹੰਦ।

ਸਜੀ ਹੋਈ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। 7 ਸਾਲ ਤੇ 9 ਸਾਲ ਦੇ ਅੱਧ ਚਿੜੇ ਗੁੰਚੇ ਇਸ ਤਰ੍ਹਾਂ ਖੂਨੀ ਕੰਡਿਆਂ ਨਾਲ ਝਰੀਟ ਪਏ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸੂਬਾ ਸਰਹੰਦ ਨੂੰ ਕੜਕ ਕੇ ਕਿਹਾ, ਅਸੀਂ ਮੌਤ ਵਿੱਚੋਂ ਹੀ ਜ਼ਿੰਦਗੀ ਲੱਭਦੇ ਹਾਂ।

ਕਰਕੇ ਤੂੰ ਤਾਂ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਭਿਆਨਕ ਤੋਂ ਭਿਆਨਕ ਸਦਾ ਦੇਣ ਲਈ ਸੋਚਣ ਲੱਗ ਪਿਆ।

ਸਾਹਿਬ ਜ਼ਾਦੇ ਸੂਬੇ ਦੇ ਸਿਪਾਹੀਆਂ ਨਾਲ ਠੰਡੇ ਬੁਰਜ ਵਿੱਚ ਮਾਤਾ ਜੀ ਪਾਸ ਪਰਤ ਆਏ। ਮਾਤਾ ਗੁਜਰੀ ਜੀ ਪੋਤਿਆਂ ਕੋਲੋਂ ਇਸ ਤਰ੍ਹਾਂ ਹਾਲ ਪੁੱਛਦੇ ਹਨ।

ਸਾਹਿਬਜ਼ਾਦਿਆਂ ਨੂੰ ਹਰ ਤਰੀਕੇ ਨਾਲ ਮਨਾਉਣ ਦਾ ਯਤਨ ਕੀਤਾ, ਪਰ ਕਲਗੀਧਰ ਦੇ ਸ਼ੇਰਾਂ ਨੇ ਸਿਦਕ ਨਾ ਹਾਰਿਆ।

ਦਸਮੇਸ਼ ਪਿਤਾ ਦੇ ਨਾਲ ਸਰਹੰਦ ਦੀ ਦੀਵਾਰ ਵਿੱਚ ਖੜੇ ਹਨ। ਇੱਕ ਇੱਕਰ ਦਾ ਲਾਉਣ ਤੋਂ ਬਾਅਦ ਉਹਨਾਂ ਨੂੰ ਪ੍ਰਾਧੀਨਤਾ ਲਈ ਮਜਬੂਰ ਕੀਤਾ ਜਾਂਦਾ ਹੈ, ਪਰ ਉਹ ਸਮੇਰ ਪਰਬਤ ਵਾਂਗ ਅਡੋਲ ਖੜੇ ਹਨ।

ਸਾਹਿਬ ਫਤਿਹ ਸਿੰਘ ਦੇ ਮਾਸੂਮ ਚਿਹਰੇ ਵੱਲ ਵੇਖ ਕੇ ਜੱਲਾਦ ਕੰਬ ਉੱਠਿਆ। ਅਤੇ ਗਾਰੇ ਦੇ ਪਦ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿਣ ਲੱਗਾ।

ਸਾਹਿਬਜ਼ਾਦਿਆਂ ਦੇ ਇਸ ਮਹਾਨ ਬਲੀਦਾਨ ਨੂੰ ਵੇਖ ਕੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਿਮਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਮਾਲਵੇ ਦੇ ਹਿੰਦੂ ਇਲਾਕੇ ਦੇ ਮਾਲਕ ਭਾਈ ਆਦਮ ਜੀ ਪੁੱਤਰ ਦੀ ਉਮੰਗ ਲੈ ਕੇ ਪਤਨੀ ਸਮੇਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅੰਮ੍ਰਿਤਸਰ ਪਹੁੰਚੇ। ਸੇਵਾ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਮਾਤਾ ਜੀ ਵੱਲੋਂ ਖਾਲੀ ਝੋਲੀਆਂ ਭਰਾਉਣ ਲਈ ਗੁਰੂ ਜੀ ਅੱਗੇ ਇਉਂ ਯਾਚਨਾ ਕੀਤੀ ਜਾਂਦੀ ਹੈ।

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3374 अते फैक्स नंबर एरिया कोड 250-392-3375।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874।
3: ਕਿਉਂਕਿ ਧਨ ਦੂਜੇ ਦਾ ਵੀ ਮਿਲ ਜਾਂਦਾ, ਕਮਾਇਆ ਪਿਓ ਨੇ ਸੀ ਮਿਲ ਗਿਆ ਪੁੱਤਰ ਨੂੰ, ਕਮਾਇਆ ਦਾਦੇ ਨੇ ਸੀ ਮਿਲ ਗਿਆ ਪੋਤਰੇ ਨੂੰ, ਪਰ ਧਰਮ ਇਸ ਧਨ ਨਾਲ ਨਹੀਂ ਮਿਲਦਾ। ਅਸੀਂ ਇਤਿਹਾਸ ਪੜ੍ਹ ਕੇ ਵੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕੋਸ਼ਿਸ਼ ਸੀ ਨਾਮ ਦਾ ਰਸ ਪ੍ਰਿਥੀ ਚੰਦ ਨੂੰ ਵੀ ਮਿਲੇ, ਪਰ ਨਹੀਂ ਮਿਲ ਸਕਿਆ। ਉਹ ਲੜਦਾ ਅਤੇ ਝਗੜਦਾ ਹੀ ਰਿਹਾ ਸਾਹਿਬਾਨਾ, ਜਿਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਾਹੇ ਕੋਟ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ ਤਿਨ ਸੁ ਝਗੜਤ ਪਾਪ। ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਸ ਮੇਰੇ ਕੋਲ ਹੈ ਉਹ ਮੇਰੇ ਪਿਓ ਕੋਲ ਵੀ ਹੋਵੇ, ਪਰ ਨਹੀਂ। ਇੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਔਰ ਪਿਤਾ ਪੁੱਤਰ ਨੂੰ ਨਹੀਂ ਦੇ ਸਕਦਾ, ਭਰਾ ਭਰਾ ਨੂੰ ਨਹੀਂ ਦੇ ਸਕਦਾ। ਗੁਰੂ ਅਰਜਨ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਕਿ ਬਾਬਾ ਮਹਾਂਦੇਵ ਅਤੇ ਬਾਬਾ ਪ੍ਰਿਥੀ ਚੰਦ ਵੀ ਨਾਮ ਦੇ ਰਸੀਏ ਬਣਨ, ਪਰ ਨਹੀਂ ਬਣ ਸਕਦੇ ਵਾਂਝੇ। ਤੋ ਖੈਰ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਇੱਕ ਨਿੱਜੀ ਦੌਲਤ ਹੈ ਜੋ ਖੁਦ ਕਮਾਉਣੀ ਪੈਂਦੀ ਹੈ, ਔਰ ਧਰਮ ਨੂੰ ਬਾਕਾਇਦਾ ਦੌਲਤ ਹੀ ਆਖਿਆ ਗਿਆ। ਇਹ ਵੀ ਇੱਕ ਧਨ ਹੈ, ਇਸ ਧਨ ਕਾਰਨ ਸਿਵ ਸੰਕਾਦ ਖੋਜਤ ਫਿਰਤ ਉਦਾਸ। ਬੜੇ ਬੜੇ ਰਿਸ਼ੀ ਮੁਨੀ ਇਸ ਧਨ ਨੂੰ ਲੱਭਦੇ ਫਿਰਦੇ। ਭਾਈ ਸਾਹਿਬ ਭਾਈ ਨੰਦ ਲਾਲ ਵੀ ਕਹਿੰਦੇ ਨੇ, ਦੌਲਤ ਏ ਸਰਮਾਇਆ ਏ ਇਮਾਮ ਬਵਦ, ਹਰ ਗਦਾ ਅਜ਼ਿਆਦ ਓ ਸੁਲਤਾਨ ਬਵਦ, ਦੌਲਤ ਏ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਭਾਈ ਜੀ ਦਾ ਸਮਾਨ ਹੈ ਕਿ ਹਮੇਸ਼ਾ ਦੀ ਸਦੀਵੀ ਜਿਹੜੀ ਅਮਰ ਦੌਲਤ ਹੈ ਉਹ ਹੈ ਇਮਾਮ ਧਰਮ। ਇਹ ਧਰਮ ਦਾ ਸਰਮਾਇਆ ਜਿਸ ਕੋਲ ਆ ਜਾਏ ਜਗਤ ਦੀਆਂ ਸਾਰੀਆਂ ਖੁਸ਼ੀਆਂ ਉਸਦੇ ਕੋਲ ਨੇ। ਇਹ ਧਰਮ ਦਾ ਸਰਮਾਇਆ ਨਹੀਂ ਤੇ ਬਾਕੀ ਦੌਲਤ ਉਸਦੇ ਕੋਲ ਹੋਵੇ ਤਾਂ ਜਗਤ ਦੀਆਂ ਸਾਰੀਆਂ ਪਰੇਸ਼ਾਨੀਆਂ ਉਸਦੇ ਕੋਲ ਹੋਣਗੀਆਂ। ਧਨ ਦੇ ਵਧਣ ਦੇ ਨਾਲ ਨਾਲ ਧਰਮ ਵੀ ਵਧੇ ਤੇ ਸੰਤੁਲਨ ਕਾਇਮ ਰਹਿੰਦਾ, ਵਰਨਾ ਨਹੀਂ ਰਹਿੰਦਾ, ਤਵਾਜਨ ਡਾਵਾਂਡੋਲ ਹੋ ਜਾਂਦਾ ਔਰ ਮਨੁੱਖ ਪਰੇਸ਼ਾਨੀਆਂ ਦੇ ਚੱਕਰ ਦੇ ਜਾ ਪੈਂਦਾ। ਤੋ ਹੁਣ ਇਤਨਾ ਤੇ ਸਾਨੂੰ ਪਤਾ ਹੈ ਵੀ ਧਨ ਕਿਹਨੂੰ ਕਹਿੰਦੇ ਨੇ, ਇਹ ਪਤਾ ਹੈ। ਪ੍ਰਾਚੀਨ ਸਮੇਂ 'ਚ ਪਤਾ ਧਨ ਦਾ ਰੂਪ ਸੀ ਗਉ ਧਨ ਗਜ ਧਨ, ਜਿਹਦੇ ਕੋਲ ਹਾਥੀ ਹੋਣ, ਘੋੜੇ ਹੋਣ, ਗਊਆਂ ਹੋਣ, ਉਹਨੂੰ ਧਨਵਾਨ ਗਿਣਦੇ ਸਨ, ਇਹੀ ਧਨ ਸੀ। ਇਸ ਤੋਂ ਇਲਾਵਾ ਧਨ ਦਾ ਚਿੰਨ੍ਹ ਕੋਈ ਹੋਰ ਨਹੀਂ ਸੀ। ਜੰਗਲਾਂ 'ਚ ਮਨੁੱਖ ਰਹਿੰਦਾ ਸੀ ਕਿ ਜਿਤਨੇ ਜਾਨਵਰ ਬੰਦੇ ਕੋਲ ਜ਼ਿਆਦਾ ਹੋਣ ਉਤਨਾ ਹੀ ਉਹ ਜ਼ਿਆਦਾ ਧਨਵਾਨ, ਔਰ ਬਕਾਇਦਾ ਇਸ ਨੂੰ ਧਨ ਆਖਿਆ ਗਿਆ, ਗਊ ਧਨ ਗਜ ਧਨ, ਬਕਾਇਦਾ ਇਸਦਾ ਧਨ ਨਾਲ ਸਮਾਨ ਹੈ। ਸਹਿਜੇ ਸਹਿਜੇ ਮਨੁੱਖ ਸੱਦੇ ਹੋਇਆ ਵਿਕਸਿਤ ਹੁੰਦਾ ਗਿਆ, ਤਰੱਕੀ ਕਰਦਾ ਗਿਆ ਤਾਂ ਧਨ ਦੀ ਰੂਪ ਰੇਖਾ ਕੁਛ ਹੋਰ ਬਣੀ। ਜਿਹਦੇ ਕੋਲ ਤਾਂਬਾ ਜ਼ਿਆਦਾ ਸੀ, ਲੋਹਾ ਜ਼ਿਆਦਾ ਸੀ, ਉਹ ਧਨਵਾਨ ਸੀ। ਐਸਾ ਵੀ ਇੱਕ ਵਕਤ ਆਇਆ ਸਮੁੰਦਰ ਦੇ ਵਿੱਚੋਂ ਨਿਕਲੇ ਹੋਏ ਸੰਖ ਅਤੇ ਕੌਡੀਆਂ ਜਿਹਦੇ ਕੋਲ ਜ਼ਿਆਦਾ ਹੋਣ ਉਹ ਧਨਵਾਨ ਸੀ, ਇਹ ਧਨ ਸੀ। ਉਸ ਜ਼ਮਾਨੇ ਵਿੱਚ ਇਹ ਧਨ ਸੀ ਜਿਹਦੇ ਕੋਲ ਕੌਲੀਆਂ ਬਹੁਤ, ਜਿਹਦੇ ਕੋਲ ਸੰਖ ਅਤੇ ਸਿੱਪੀਆਂ ਬਹੁਤ, ਇਹ ਧਨਵਾਨ ਬਈ ਬਹੁਤ ਵੱਡਾ ਧਨ, ਇਹ ਸਿੱਕਾ ਚੱਲਦਾ ਸੀ। ਔਰ ਇੱਕ ਵਕਤ ਐਸਾ ਸੀ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ। ਹਾਥੀ ਦੇ ਦਿੱਤੇ, ਘੋੜੇ ਲੈ ਲਏ, ਗਊਆਂ ਦੇ ਦਿੱਤੀਆਂ, ਮੱਝਾਂ ਲੈ ਲਈਆਂ, ਇਸ ਤਰ੍ਹਾਂ ਤਬਦੀਲੀ, ਜਾਂ ਬੱਕਰੀਆਂ ਦੇ ਦਿੱਤੀਆਂ ਅਤੇ ਕੱਪੜਾ ਲੈ ਲਿਆ, ਤਨ ਦਾ ਕੱਪੜਾ ਦੇ ਦਿੱਤਾ ਅਤੇ ਕੁਝ ਧਾਤੂਆਂ ਲੈ ਲਈਆਂ, ਇਸ ਤਰ੍ਹਾਂ ਹੁੰਦਾ ਸੀ। ਵਸਤੂ ਧਨ ਸੀ, ਪਦਾਰਥ ਧਨ ਸੀ। ਸਹਿਜੇ ਸਹਿਜੇ ਮਨੁੱਖ ਦੇ ਹੱਥ ਸੋਨਾ ਲੱਗਿਆ, ਪਹਾੜਾਂ ਦੇ ਚੋਂ, ਦਰਿਆਵਾਂ ਦੀ ਰੇਤ ਦੇ ਚੋਂ, ਤਾਂ ਫਿਰ ਕੰਚਨ ਧਨ ਬਣ ਗਿਆ, ਸੋਨਾ ਧਨ ਬਣ ਗਿਆ। ਔਰ ਕਰੀਬਨ ਕਰੀਬਨ ਸਮੁੱਚੇ ਜਗਤ ਨੇ ਇਸ ਨੂੰ ਧਨ ਦੇ ਰੂਪ ਦੇ ਕਬੂਲ ਕਰ ਲਿਆ। ਐਸਾ ਨਹੀਂ ਕਿ ਸੋਨਾ ਕੋਈ ਆਪਣੀ ਥਾਂ 'ਤੇ ਬਹੁਤ ਵੱਡਾ ਮਹਾਨ ਹੈ, ਪਰ ਮਨੁੱਖ ਨੇ ਸੋਚਿਆ ਹੁਣ ਧਨ ਦਾ ਨਵੇਂ ਤੋਂ ਨਵਾਂ ਰੂਪ ਲੱਭਦੇ ਜਾਈਏ, ਬਿਹਤਰ ਹੈ ਇੱਥੇ ਰੁਕ ਜਾਈਏ, ਇਹਨੂੰ ਧਨ ਮੰਨ ਲਈ। ਤੋ ਕੰਚਨ ਨੂੰ ਬਕਾਇਦਾ ਧਨ ਮੰਨ ਲਿਆ ਗਿਆ। ਔਰ ਫਿਰ ਐਸਾ ਵੀ ਵਕਤ ਆਇਆ, ਮਨੁੱਖ ਬਹੁਤ ਤਰੱਕੀ ਕਰ ਗਿਆ ਕਿ ਇਹ ਵਜ਼ਨੀ ਸੋਨੇ ਦੀਆਂ ਮੋਹਰਾਂ ਕਿੱਥੇ ਚੁੱਕੀ ਫਿਰਾਂਗੇ, ਤੋ ਕਰੰਸੀ ਨੋਟ ਇਹ ਧਨ ਬਣ ਗਿਆ। ਵਰਤ ਕੇ ਧਨ ਦੀ ਰੂਪ ਰੇਖਾ ਬਦਲਦੀ ਰਹੀ। ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ, ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ, ਔਰ ਕਹਿ ਨਹੀਂ ਸਕਦੇ ਕਿ ਅੱਜ ਜਿਸ ਨੂੰ ਧਨ ਆਖਿਆ ਜਾ ਰਿਹਾ ਹੈ ਕੱਲ੍ਹ ਵੀ ਇਹ ਧਨ ਹੋਵੇਗਾ ਕਿ ਨਹੀਂ। ਹੋ ਸਕਦਾ ਕੱਲ੍ਹ ਕੁਛ ਰੂਪ ਰੇਖਾ ਇਸ ਦੀ ਹੋਰ ਬਣ ਜਾਵੇ। ਪਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਨ ਇੱਕ ਬਾਹਰ ਦੀ ਚੀਜ਼ ਹੈ ਜੋ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੀ। ਜੀਵਨ ਵਿੱਚ ਜੋ ਕੁਛ ਵੀ ਬਾਹਰ ਹੈ ਉਹ ਧਨ ਨਾਲ ਮਿਲਦਾ, ਜੀਵਨ ਵਿੱਚ ਜੋ ਕੁਛ ਵੀ ਅੰਦਰ ਹੈ ਉਹ ਧਰਮ ਨਾਲ ਮਿਲਦਾ, ਧਨ ਨਾਲ ਨਹੀਂ ਮਿਲਦਾ। ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਰਾਮ ਹੁਣ ਅੰਦਰ ਹੈ, ਇਹ ਧਨ ਨਾਲ ਨਹੀਂ ਮਿਲਦਾ, ਇਹ ਧਰਮ ਨਾਲ ਮਿਲਦਾ। ਧਰਮ ਅੰਦਰ ਦੀਆਂ ਲੋੜਾਂ ਨੂੰ ਪੂਰਾ ਕਰਦਾ। ਅੰਦਰ ਦੀ ਲੋੜ ਕੀ ਹੈ? ਕਿ ਪ੍ਰਸੰਨਤਾ ਬਣੀ ਰਹੇ, ਬੇਜ਼ਾਰੀ ਨਾ ਹੋਵੇ, ਸੋਗ ਨਾ ਹੋਵੇ, ਉਪਰਾਮਤਾ ਨਾ ਹੋਵੇ, ਮਨ ਦੁਖੀ ਨਾ ਹੋਵੇ, ਮਨ ਕਲੇਸ਼ ਦੇ ਵਿੱਚ ਨਾ ਹੋਵੇ, ਮਨ ਵਿੱਚ ਸੁਖ ਪੈਦਾ ਹੋਵੇ, ਮਨ ਵਿੱਚ ਤ੍ਰਿਸ਼ਨਾ ਵੀ ਅਗਰ ਨਾ ਪੈਦਾ ਹੋਵੇ, ਇਤਿਹਾਸਕ ਅੰਦਰ ਦੀਆਂ ਇਹ ਲੋੜਾਂ ਨੇ ਧਨ ਨਾਲ ਨਹੀਂ ਪੂਰੀਆਂ ਹੁੰਦੀਆਂ। ਔਰ ਧਨ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅੰਜਾਮ ਕੀ ਨਿਕਲੇਗਾ? ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਤੋ ਇੱਕ ਹੈ ਬਾਹਰ ਦੀ ਲੋੜ, ਇੱਕ ਹੈ ਅੰਦਰ ਦੀ ਲੋੜ। ਕਿਰਤ ਕਰਕੇ ਬੰਦਾ ਧਨ ਕਮਾਉਂਦਾ ਹੈ, ਕਿਰਤੀ ਕਰਕੇ ਬੰਦਾ ਧਰਮ ਕਮਾਉਂਦਾ। ਇਸ ਵਾਸਤੇ ਮੈਂ ਅਰਜ਼ ਕਰਦੇ ਹਾਂ, ਧਨ ਧਰਮ ਨਹੀਂ ਹੈ ਤੇ ਧਰਮ ਧਨ ਵੀ ਹੈ। ਪਰ ਜੇ ਕੁਝ ਕਹਿ ਲਓ ਤਾਂ ਚੂੰਕਿ ਦੋਵੇਂ ਅੰਦਰ ਤੇ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ, ਇਸ ਵਾਸਤੇ ਆਮ ਭਾਸ਼ਾ 'ਚ ਦੋਹਾਂ ਨੂੰ ਧਨ ਵੀ ਕਹਿ ਦਿੱਤਾ ਜਾਂਦਾ, ਧਰਮ ਧਨ ਜਾਂ ਕੰਚਨ ਧਨ, ਬਾਹਰ ਦਾ ਧਨ ਤੇ ਅੰਦਰ ਦਾ ਧਨ। ਬਾਹਰ ਦੀ ਦੌਲਤ ਤੇ ਅੰਦਰ ਦੀ ਦੌਲਤ, ਬਾਹਰ ਦੀ ਦੌਲਤ ਅਸੀਂ ਕਿਵੇਂ ਕਮਾਈਏ, ਇਹ ਸਿੱਖਿਆ ਇਹਨਾਂ ਮੰਦਰਾਂ 'ਚ ਨਹੀਂ ਦਿੱਤੀ ਜਾਂਦੀ ਕਿ ਇੱਥੇ ਇਸ ਦੀ ਲੋੜ ਵੀ ਹੈ, ਮਨੁੱਖ ਨੂੰ ਬਾਹਰੋਂ ਹੀ ਸਿੱਖਣਾ ਪਏਗਾ। ਪਰ ਅੰਦਰ ਦੀ ਦੌਲਤ ਕਿਵੇਂ ਕਮਾਈ ਦੀ ਹੈ ਇਹ ਇੱਥੇ ਸਿੱਖਣਾ ਪਏਗਾ। ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਹੁਣ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਦੀਆਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਧਨ ਤੇ ਖੜੀ ਹੈ, ਅੰਦਰ ਦੀ ਲੋੜਾਂ ਦੀ ਪੂਰਤੀ ਧਰਮ ਤੇ ਖੜੀ ਹੈ। ਮਨੁੱਖ ਨੇ ਬਾਹਰ ਦੀਆਂ ਲੋੜਾਂ ਨੂੰ ਸਮਝਿਆ, ਅੰਦਰ ਦੀਆਂ ਲੋੜਾਂ ਨੂੰ ਸਮਝਿਆ। ਕਿਉਂਕਿ ਸਮਝਿਆ ਬਾਹਰ ਦੀ ਲੋੜਾਂ, ਇਸ ਵਾਸਤੇ ਧਨ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਹੈ, ਧਰਮ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਨਹੀਂ ਹੈ। ਧਨ ਕਮਾਉਣ ਵਾਸਤੇ ਬੰਦਾ ਮਿਹਨਤ ਕਰ ਸਕਦਾ ਹੈ, ਧਰਮ ਕਮਾਉਣ ਵਾਸਤੇ ਬੰਦਾ ਮਿਹਨਤ ਨਹੀਂ ਕਰ ਸਕਦਾ। ਧਨ ਕਮਾਉਣ ਵਾਸਤੇ ਬੰਦਾ ਸਮੇਂ ਦਾ ਤਿਆਗ ਕਰ ਸਕਦਾ ਹੈ, ਧਰਮ ਕਮਾਉਣ ਵਾਸਤੇ ਬੰਦਾ ਵਕਤ ਦੇਣ ਨੂੰ ਤਿਆਰ ਨਹੀਂ। ਇਹੀ ਕਾਰਨ ਹੈ ਕਿ ਸਮੁੱਚੀ ਦੁਨੀਆਂ ਵਿੱਚ ਸਹਿਜੇ ਸਹਿਜੇ ਧਨ ਵੱਧਦਾ ਜਾ ਰਿਹਾ, ਧਰਮ ਘਟਦਾ ਜਾ ਰਿਹਾ। ਅੱਜ ਤੋਂ 30-40 ਸਾਲ ਪਹਿਲੇ ਜ਼ਮੀਨ ਦੇ ਉੱਤੇ ਜਿਤਨੇ ਮਹਾਂਪੁਰਸ਼ ਸਨ, ਭਜਨੀਕ ਸਨ, ਅਭਿਆਸੀ ਸਨ, ਹੁਣ ਕੋਈ ਨਹੀਂ। ਔਰ ਸ਼ਾਇਦ ਹੁਣ ਜਿਤਨੇ ਥੋੜ੍ਹੇ ਬਹੁਤ ਹੈਂ, ਅਗਾਂ ਇੰਜ ਦਿਸਦਾ ਘਟਣਗੇ, ਵਧਣਗੇ ਨਹੀਂ। ਕਾਰਨ ਕਿ ਮਨੁੱਖ ਧਰਮ ਕਮਾਉਣ ਵਾਸਤੇ ਸਮਾਂ ਖਰਚ ਹੀ ਨਹੀਂ ਕਰਨਾ ਚਾਹੁੰਦਾ, ਮੁਫ਼ਤ ਦੇ ਲੈਣਾ ਚਾਹੁੰਦਾ। ਔਰ ਮੈਂ ਹੋਰ ਵੀ ਅਰਜ਼ ਕਰਦੇ ਹਾਂ, ਧਨ ਦੂਜੇ ਦਾ ਕਮਾਇਆ ਹੋਇਆ ਵੀ ਮਿਲ ਸਕਦਾ ਹੈ, ਧਰਮ ਆਪ ਕਮਾਉਣਾ ਪਏਗਾ, ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲੇਗਾ। ਇੱਥੇ ਬੜੀ ਕੋਸ਼ਿਸ਼ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਖਮੀ ਦਾਸ ਅਤੇ ਸ੍ਰੀ ਚੰਦ ਮੇਰੇ ਹੀ ਨਕਸ਼ੇ ਕਦਮ 'ਤੇ ਚੱਲਣ, ਨਹੀਂ ਚੱਲੇ, ਲੈਣੇ ਨੂੰ ਗੱਦੀ ਸੌਂਪਣੀ ਪਈ। ਇੱਥੇ ਗੁਰੂ ਅੰਗਦ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਦਾਸੂ ਜੀ ਅਤੇ ਦਾਸੂ ਜੀ ਮੇਰੇ ਨਕਸ਼ੇ ਕਦਮ 'ਤੇ ਚੱਲਣ, ਨਹੀਂ ਚੱਲੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਪੌੜੀ ਵੀ ਲਿਖੀ ਹੈ ਭਾਈ ਜੀ, ਉਹ ਕਹਿੰਦੇ ਨੇ, ਬਾਲ ਜਤੀ ਹੈ ਸ੍ਰੀ ਚੰਦ ਬਾ ਭਾਣਾ ਬਿਹੁਰਾ ਬਣਵਾਇਆ, ਉਦਾਸੀਨ ਸੰਪਰਦਾ ਦੇ ਬਾਣੀ ਸ੍ਰੀ ਚੰਦ। ਮਾਂ ਇੱਥੇ ਖੜਾ ਸੀ ਕਿ ਮੈਂ ਬਾਲ ਜਤੀ ਹਾਂ, ਅਤੇ ਭਾਈ ਜੀ ਕਹਿੰਦੇ ਨੇ ਕਿ ਮਾਂ ਤੇ ਤਾਂ ਹੋਵੇ ਜੇ ਪਿਤਾ ਜਤੀ ਹੋਵੇ, ਪਿਤਾ ਤੇ ਗ੍ਰਸਤੀ ਹੈ, ਤੂੰ ਗ੍ਰਸਤੀ ਪਿਤਾ ਦਾ ਪੁੱਤਰ ਹੈ ਅਤੇ ਜਤੀ ਹੋਣ ਦਾ ਮਾਣ ਵੀ ਆਸਮਾਨੋਂ ਥੋੜ੍ਹੀ ਦਿੱਤੀ। ਹੁਣ ਇਸ਼ਾਰਾ ਕੀਤਾ ਕਿਉਂਕਿ ਗੁਰੂ ਦੀ ਸੰਤਾਨ ਨੇ, ਸੋ ਕੌੜਾ ਬਚਨ ਭਾਈ ਜੀ ਨਹੀਂ ਬੋਲਦੇ, ਲੇਕਿਨ ਗੱਲ ਵੀ ਕਹਿ ਗਏ, ਬਾਲ ਜਤੀ ਹੈ ਸ੍ਰੀ ਚੰਦ ਬਾ ਭਾਣਾ ਦਿਹੁਰਾ ਬਣਵਾਇਆ, ਲਖਮੀ ਦਾਸੋਂ ਧਰਮ ਚੰਦ ਪੋਤਾ ਹੋਏ ਕੇ ਆਪ ਗਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੋਤਰਾ ਧਰਮ ਚੰਦ। ਉਹ ਕਹਿਣ ਲੱਗਾ, ਹੁਣ ਮੇਰੀ ਪੂਜਾ ਇਸ ਵਾਸਤੇ ਕਰੋ ਕਿਉਂਕਿ ਮੈਂ ਗੁਰੂ ਨਾਨਕ ਦਾ ਪੋਤਰਾ। ਪਰ ਹੁਣ ਗੁਰੂ ਪੁੱਛੋ, ਜੇ ਪੁੱਤਰ ਪੋਤਰਿਆਂ ਨੂੰ ਗੱਦੀ ਦੇਣੀ ਆਉਂਦੀ ਤਾਂ ਲੈਣੇ ਨੂੰ ਕਿਉਂ ਸਥਾਪਨ ਕੀਤਾ, ਸਿੰਘਾਸਣ 'ਤੇ ਲੈਣੇ ਨੂੰ ਬਿਠਾਇਆ, ਨਿਰਾ ਬਿਠਾਇਆ ਹੀ ਨਹੀਂ। ਲੈਣੇ ਦੀ ਫਿਰੌਲ ਦੁਨੀਆਈ ਆਖਣ ਕਿਰਤੀਆਂ, ਲੈਣੇ ਦੀ ਪਰਿਕਰਮਾ ਪੈ ਕਰ ਦੇਣ ਦੁਨੀਆਂ ਦੇਖ ਕੇ ਦੰਦ, ਲੈਣੇ ਨੂੰ ਮੱਥਾ ਪੈ ਟੇਕ ਦੇਣ ਗੁਰੂ ਨਾਨਕ ਦੁਨੀਆਂ ਦੇਖ ਕੇ ਦੰਦ। ਕੁਝ ਖੂਬੀਆਂ ਸਨ ਲੈਣੇ ਦੇ ਬਹੁਤ ਵੱਡੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯੋਗ ਸਮਝਿਆ, ਔਰ ਲੈਣੇ ਦੀ ਆਪਣੀ ਕਮਾਈ ਸੀ, ਮਿਲਦੀ ਇਹ ਚੀਜ਼ ਕਮਾਉਣ ਨਾਲ। ਲਖਮੀ ਦਾਸੋਂ ਧਰਮ ਚੰਦ ਪੋਤਾ ਹੋਏ ਕੇ ਆਪ ਗਣਾਇਆ, ਮੰਜੀ ਦਾਸ ਬਹਾ ਲਿਆ ਦਾਤਾ ਸਿੱਧਾ ਸਣ ਸਿੱਖ ਆਇਆ, ਮੋਹਨ ਕਮਲਾ ਹੋਇਆ ਚੌਬਾਰਾ ਮੋਰੀ ਮਨਵਾਇਆ। ਹੁਣ ਇੱਥੇ ਭਾਈ ਜੀ ਨੇ ਸ਼ਬਦ ਵਰਤਿਆ ਬਈ ਮੋਰੀ ਤੇ ਮੇਰੀ ਸ਼ਕਤੀ ਪੂਜਾ ਦੇ ਚੱਕਰ ਵਿੱਚ ਪੈ ਗਿਆ, ਮਨੁੱਖ ਦੇ ਅੰਦਰ ਇੱਕ ਬੜੀ ਭੁੱਖ ਹੈ ਮੇਰੀ ਪੂਜਾ ਹੋਵੇ, ਬਹੁਤ ਵੱਡੀ ਭੁੱਖ ਹੈ, ਤੋ ਮੋਰੀ ਇਸ ਚੱਕਰ ਵਿੱਚ ਪੈ ਗਿਆ। ਅਤੇ ਬਾਬੇ ਮੋਹਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹ ਅਲਫਾਜ਼ ਉਹਨਾਂ ਦੀ ਪੜ੍ਹ ਕੇ ਮੈਂ ਸਰਵਣ ਕਰਾ ਰਿਹਾ। ਮੋਹਨ ਕਮਲਾ ਹੋਇਆ ਕਿਉਂ ਕਹਿ ਦਿੱਤਾ, ਜਿਹੜੀਆਂ ਪੋਥੀਆਂ ਨੇ ਨਾ ਬਾਣੀ ਦੇ ਰੂਪ ਵਿੱਚ, ਪਹਿਲੇ ਪੋਥੀਆਂ ਸਨ ਗੁਰੂ ਨਾਨਕ ਦੇਵ ਜੀ ਦੀ ਲਿਖਤ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ ਅਤੇ ਗੁਰੂ ਰਾਮਦਾਸ ਜੀ ਦੀ, ਇਹ ਬਾਬੇ ਮੋਹਨ ਬੁੱਲ ਸੀ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੈਣ ਵਾਸਤੇ ਗਏ ਇਹਨਾਂ ਪੋਥੀਆਂ ਨੂੰ, ਤਾਂ ਕਿ ਇੱਕ ਬੀੜ ਤਿਆਰ ਕੀਤੀ ਜਾਏ ਔਰ ਇੱਕ ਰੂਪ ਦਿੱਤਾ ਜਾਏ ਵੱਖ ਵੱਖ ਪੋਥੀਆਂ ਦੇ ਸੀ, ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਸੀ ਅਤੇ ਬਾਕੀ ਪਾਤਸ਼ਾਹਾਂ ਦੀ। ਜਿਸ ਵਕਤ ਲੈਣ ਵਾਸਤੇ ਗਏ ਅਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਾਬੇ ਮੋਹਨ ਦੇ ਇਹ ਸ਼ਬਦ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ, ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ, ਕੁੱਲ ਬੰਨਿਆਂ ਕੀ ਹੁਸੀ ਜੋ ਗੁਰਤਾ ਜਾਸ ਤੇ, ਵੀ ਪਹਿਲੇ ਤੇ ਤੁਸੀਂ ਸਾਡੇ ਕੋਲ ਗੁਰਗੱਦੀ ਖੋਲੋ, ਸਾਡੇ ਪਿਤਾ ਕੋਲ ਜੋ ਸਾਨੂੰ ਮਿਲਣੀ ਚਾਹੀਦੀ ਸੀ ਤੁਹਾਨੂੰ ਮਿਲ ਗਈ। ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ, ਕੁੱਲ ਬੰਨਿਆਂ ਕੀ ਹੁਸੀ ਜੋ ਗੁਰਤਾ ਜਾਸ ਤੇ, ਲਾਜ ਨਾ ਧਾਰੋ ਆਪ ਅਬੈ ਚਲ ਆਇਓ, ਸਭ ਗੁਰੂ ਅਨ ਕੇ ਸ਼ਬਦ ਲੈਣ ਹਿਤ ਧਾਰੋ, ਤੇ ਹੁਣ ਤੁਹਾਨੂੰ ਲੱਜਾ ਨਹੀਂ ਆਈ ਸਾਡੇ ਕੋਲ ਜਿਹੜੇ ਸ਼ਬਦ ਸਨ ਉਹ ਵੀ ਲੈਣ ਵਾਸਤੇ ਆ ਗਏ, ਪੋਥੀਆਂ ਵੀ ਲੈਣ ਵਾਸਤੇ ਆ ਗਏ, ਗੁਰਗੱਦੀ ਤੇ ਤੁਸੀਂ ਲੈ ਗਏ। ਨਿੰਦਾ ਉਸਤਤ ਵਿਆਜ ਬਚਨ ਮੋਹਨ ਕਹੇ, ਜੇ ਉਸਤਤ ਵੀ ਕੀਤੀ ਤੇ ਨਿੰਦਾ ਵਿੱਚ ਲਿਪਟੀ ਹੋਈ, ਨਿੰਦਾ ਵੀ ਕੀਤੀ ਤੇ ਉਸਤਤ ਵਿੱਚ ਲਿਪਟੀ ਹੋਈ। ਇਸ ਤਰ੍ਹਾਂ ਦੇ ਬਚਨ ਵੀ ਹੁੰਦੇ ਨੇ, ਇੱਕ ਬੰਦਾ ਕਰਦਾ ਤੇ ਉਸਤਤ ਤੇ ਆਉਂਦਾ, ਪਰ ਉਸ ਉਸਤਤ ਦੇ ਵਿੱਚ ਵੀ ਨਿੰਦਾ ਆਉਂਦੀ ਹੈ। ਇੱਕ ਬੰਦਾ ਕਰਦਾ ਤੇ ਕੁਛ ਨਿੰਦਾ ਹੀ ਤੇ ਆਉਂਦਾ, ਪਰ ਉਸ ਨਿੰਦਾ ਵਿੱਚ ਵੀ ਉਸਤਤ ਆਉਂਦੀ ਹੈ। ਔਰ ਮੈਂ ਇਤਨੀ ਅਰਜ਼ ਕਰਦਿਆਂ, ਬੰਦੇ ਨੂੰ ਮਾਰਨਾ ਹੋਵੇ ਨਾ ਤਾਂ ਬੰਦੇ ਨੂੰ ਗੋਲੀ ਨਾਲ ਵੀ ਮਾਰਿਆ ਜਾ ਸਕਦਾ, ਪੱਥਰ ਨਾਲ ਵੀ ਮਾਰਿਆ ਜਾ ਸਕਦਾ, ਫੁੱਲ ਨਾਲ ਵੀ ਮਾਰਿਆ ਜਾ ਸਕਦਾ, ਹੱਸ ਕੇ ਵੀ ਮਾਰਿਆ ਜਾ ਸਕਦਾ, ਰੋ ਕੇ ਵੀ ਮਾਰਿਆ ਜਾ ਸਕਦਾ। ਮਾਰਨਾ ਹੋਵੇ ਕਿਸੇ ਨੂੰ, ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ, ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ। ਅੰਦਰ ਭਾਵਨਾ ਦੀ ਗੱਲ ਹੈ, ਐਸਾ ਨਹੀਂ ਕਿ ਬੇਇੱਜ਼ਤੀ ਨਾਲ ਮਾਰੀਦਾ, ਨਹੀਂ, ਇੱਜ਼ਤ ਦੇ ਕੇ ਵੀ ਮਾਰੀਦਾ ਹੁੰਦਾ। ਇੱਕ ਗਾਥਾ ਤੁਹਾਡੇ ਸਾਹਮਣੇ ਰੱਖਾਂ, ਗੱਲ ਸਪਸ਼ਟ ਹੋ ਜਾਏਗੀ। ਮਨਸੂਰ ਸੂਫੀ ਦੁਨੀਆਂ ਵਿੱਚ, ਇਸਲਾਮ ਦੀ ਦੁਨੀਆਂ 'ਚ ਇੱਕ ਬੜਾ ਹੀ ਬ੍ਰਹਮ ਗਿਆਨੀ ਪੁਰਸ਼ ਹੋਇਆ, ਰੰਗ ਰੰਗਲਾ, ਅੱਠੇ ਪੈਰ, ਕਿਸੇ ਮਸਤੀ ਵਿੱਚ ਰਹਿਣ ਵਾਲਾ, ਅਤੇ ਇਹਦਾ ਜਿਗਰੀ ਦੋਸਤ ਸੀ ਸ਼ਿਵਲੀ। ਸ਼ਿਵਲੀ ਨੂੰ ਅਤੇ ਬ੍ਰਹਮ ਗਿਆਨ ਦੀਆਂ ਝਾਕੀਆਂ ਜਿਹੜੀਆਂ ਮਨਸੂਰ ਨੂੰ ਹੁੰਦੀਆਂ ਸਨ, ਉਹ ਦੱਸਦਾ ਹੁੰਦਾ ਸੀ ਸਾਰੇ ਰਾਜ ਖੁਦਾਈ ਬੰਦਗੀ ਦੇ, ਸਾਰੇ ਜਿਹੜੇ ਰਾਜ ਨੇ ਮਨਸੂਰ ਸ਼ਿਵਲੀ ਨੂੰ ਦੱਸਦਾ ਸੀ। ਲੇਕਿਨ ਅੱਜ ਹਕੂਮਤ ਮਨਸੂਰ ਨੂੰ ਸੂਲੀ 'ਤੇ ਚਾੜਨਾ ਚਾਹੁੰਦੀ। ਜਦ ਵੀ ਬੰਦਾ ਕੋਈ ਸੱਚਾਈ ਦੀ ਸਿਖਰਤਾ ਨੂੰ ਛੂੰਹਦਾ ਹੈ ਤਾਂ ਸੱਚਾਈ ਦੀ ਸਿਖਰਤਾ ਹੀ ਸੂਲੀ ਦਾ ਤਖਤਾ ਬਣ ਜਾਂਦੀ ਹੈ, ਫਾਂਸੀ ਦਾ ਫੰਦਾ ਬਣ ਜਾਂਦੀ ਹੈ। ਔਰ ਮੈਂ ਹੈਰਾਨ ਹੋ ਜਾਂਦਾ ਕਿ ਵਕਤ ਦਾ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ, ਵਕਤ ਦਾ ਅਵਤਾਰੀ ਪੁਰਸ਼ ਰਾਮ ਦਰ ਦਰ ਦੀਆਂ ਠੋਕਰਾਂ ਤੇ ਖਾਂਦਾ ਜੰਗਲਾਂ ਵਿੱਚ। ਗੁਰੂ ਨਾਨਕ ਨੂੰ ਜਗਤ ਨੇ ਭੂਤਨਾ ਬੇਤਾਲਾ ਕਹਿ ਦਿੱਤਾ, ਗੁਰੂ ਅਰਜਨ ਦੇਵ ਜੀ ਨੂੰ ਧਰਤੀ ਤਵੀ ਤੇ ਬਿਠਾ ਦਿੱਤਾ, ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਚਾਂਦੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ, ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਿਲਾਫ ਸਾਰੇ ਹਿੰਦੁਸਤਾਨ ਦੀ ਰਾਜਨੀਤੀ ਤੇ ਸਮਾਜ ਦੇ ਮੁਖੀ ਖੜੇ ਹੋ ਗਏ। ਦੋਵਾਂ ਨਾਲ ਸੰਬੰਧ ਹੀ ਨਹੀਂ ਜੁੜਦਾ। ਹੁਣ ਸਭ ਤੋਂ ਵੱਡੇ ਜਿਹੜੇ ਗੁਨਾਹ ਨੇ ਨਾ, ਕਤਲ ਹੈ, ਵਾਰਤ ਹੈ, ਡਕੈਤੀ ਹੈ, ਚੋਰੀ ਹੈ, ਅਤੇ ਜਿਹਨਾਂ ਭਗਤਾਂ ਨੂੰ ਸੂਲੀ 'ਤੇ ਚਾੜਿਆ ਗਿਆ, ਧਰਤੀ ਤਵੀ 'ਤੇ ਬਿਠਾਇਆ ਗਿਆ, ਜਾਂ ਜਿਹਨਾਂ ਦੇ ਬੰਦ ਕੱਟੇ ਗਏ ਨੇ, ਇਹਨਾਂ ਜੁਰਮਾਂ ਵਿੱਚੋਂ ਇੱਕ ਵੀ ਨਹੀਂ, ਨਾ ਕਿਸੇ ਨੇ ਚੋਰੀ ਕੀਤੀ, ਨਾ ਕਿਸੇ ਨੇ ਯਾਰੀ ਕੀਤੀ, ਨਾ ਕਿਸੇ ਨੇ ਕਤਲ ਕੀਤਾ, ਨਾ ਕਿਸੇ ਨੇ ਡਾਕਾ ਡਾਲਿਆ, ਫਿਰ ਕਿਤਨੀਆਂ ਕਰਨੀਆਂ ਸਜ਼ਾਵਾਂ ਤੋਂ ਜਿਹੜੀਆਂ ਆਮ ਚੋਰਾਂ ਨੂੰ ਵੀ ਨਹੀਂ ਦਿੱਤੀਆਂ ਜਾਂਦੀਆਂ। ਇਤਨੀ ਵਿਰੋਧਤਾ ਸਿਉਂ ਦਰਸ ਨੂੰ ਇਤਨੀ ਉੱਚੀ ਗੱਲ ਕਰ ਦੇਣ, ਸਿਰ ਤੋਂ ਉੱਪਰੋਂ ਲੰਘ ਜਾਂਦੀ। ਤੇ ਆਮ ਸਤਾਧਾਰੀ ਦਾ ਸੰਬੰਧ ਜੁੜਦਾ ਹੈ। ਜਿੱਥੇ ਜਗਤ ਨੇ ਪਾਗਲਾਂ ਨੂੰ ਪਾਗਲ ਆਖਿਆ, ਆਪ ਸੁਣ ਕੇ ਹੈਰਾਨ ਹੋਵੋਗੇ, ਭਗਤਾਂ ਨੂੰ ਵੀ ਪਾਗਲ ਆਖਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਲੋਕ ਮੈਨੂੰ ਕਹਿੰਦੇ ਨੇ, ਕੋਈ ਕਹੇ ਭੂਤ ਨਾ ਕੋਈ ਬੇਤਾਲਾ। ਜਿਸ ਸਿਖਰ ਦਾ ਗੁਰੂ ਨਾਨਕ ਜ਼ਿਕਰ ਕਰਦੇ ਨੇ, ਅਗਰ ਕੋਈ ਉਸ ਸਿਖਰਤਾ ਨੂੰ ਛੂਹ ਲਵੇ, ਤਾਂ ਮੈਂ ਇਤਨੀ ਅਰਜ਼ ਕਰਦੇ ਹਾਂ, ਘਰ ਦੇ ਬੰਦੇ ਪਾਗਲ ਕਹਿਣ ਲੱਗ ਪੈਣਗੇ, ਆਲੇ ਦੁਆਲੇ ਦੇ ਪੜੋਸੀ ਵੀ ਕਹਿਣ ਲੱਗ ਪੈਣਗੇ। ਅਤੇ ਜੇ ਅਜੇ ਨਹੀਂ ਆਖਦੇ ਪਏ ਤਾਂ ਕਿਵੇਂ ਕਰਨੀ, ਜੇ ਮਾਰਗ ਹੀ ਸੱਚ ਦਾ ਨਹੀਂ, ਸੱਚ ਦੇ ਮਾਰਗ 'ਤੇ ਚੱਲਣੇ ਬੰਦਾ ਪਾਗਲ ਹੈ, ਉਹ ਮਾਰਗ ਹੀ ਹੋਵੇ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਜੇ ਅਜੇ ਕੋਈ ਪਾਗਲ ਨਹੀਂ ਨਾ ਕਹਿ ਰਿਹਾ ਤਾਂ ਫਿਰ ਸਮਝ ਲੈਣਾ ਕੁਛ ਕਮੀ ਹੈ, ਅਜੇ ਸੱਚ ਨੂੰ ਛੂਹਣ ਦੇ 'ਚ ਕੁਛ ਕਮੀ ਹੈ। ਭਗਤਾਂ ਨੂੰ ਵੀ ਜਗਤ ਨੇ ਪਾਗਲ ਆਖਿਆ, ਕਬੀਰ ਕਹਿ ਰਹੇ ਨੇ, ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਹੀ ਜਾਣਾ। ਹੁਣ ਬਨਾਰਸ ਦੇ 'ਚ ਇੱਕੋ ਇੱਕ ਤੋਂ ਬੰਦਾ ਹੈ ਕਬੀਰ, ਜਿਹੜਾ ਇਤਨਾ ਸਿਆਣਾ ਹੈ, ਅਤੇ ਜਗਤ ਇਹਨੂੰ ਵੀ ਪਾਗਲ ਆਖੀ ਜਾਂਦਾ, ਸੰਸਾਰ ਇਸ ਨੂੰ ਵੀ ਪਾਗਲ ਆਖੀ ਜਾਂਦਾ। ਵਕਤ ਦਾ ਇੱਕੋ ਇੱਕ ਤੇ ਅਵਤਾਰੀ ਪੁਰਸ਼ ਆਇਆ ਜੋ ਜਗਤ ਨੂੰ ਸਿੱਧਾ ਰਸਤਾ ਦਿਖਾਏਗਾ, ਉਹਨੇ ਲੋਕੀ ਭੂਤਨਾ ਅਤੇ ਬੇਤਾਲਾ ਆਖੀ ਜਾਂਦੇ। ਕਾਰਨ ਕੀ ਹੈ? ਤਾਲਮੇਲ ਨਹੀਂ ਬੈਠਦਾ। ਔਰ ਮੈਂ ਇਤਨੀ ਅਰਜ਼ ਕਰਦੇ ਹਾਂ, ਜਿੱਥੇ ਜਗਤ ਨੂੰ ਪਾਗਲਾਂ ਦੀ ਗੱਲ ਨਹੀਂ ਚੰਗੀ ਲੱਗਦੀ, ਭਗਤਾਂ ਦੀ ਨਹੀਂ ਚੰਗੀ ਲੱਗਦੀ, ਇਹ ਹਕੀਕਤ ਹੈ, ਬਿਲਕੁਲ ਸੱਚਾਈ ਹੈ। ਗੁਰਬਾਣੀ ਉਸ ਢੰਗ ਨਾਲ ਚੰਗੀ ਲੱਗਦੀ ਹੋਵੇ ਜਿਸ ਢੰਗ ਨਾਲ ਕਿ ਉਹ ਚੰਗੀ ਹੈ, ਔਖੀ ਇਹ ਗੱਲ ਨਹੀਂ ਲੱਗਦੀ, ਉਤਨੀ ਗੱਲ ਨਹੀਂ, ਤਾਲਮੇਲ ਨਹੀਂ ਬੈਠਦਾ। ਇਹ ਨਿਰਵੈਰ ਦੀ ਗੱਲ ਹੈ, ਹਿਰਦਾ ਵੈਰ ਨਾਲ ਭਰਿਆ ਹੋਇਆ ਤਾਲਮੇਲ ਨਹੀਂ ਬੈਠਦਾ। ਇਹ ਨਿਰਭਉ ਦੀ ਗੱਲ ਹੈ, ਹਿਰਦਾ ਭੈ ਨਾਲ ਭਰਿਆ ਹੋਇਆ ਤਾਲਮੇਲ ਨਹੀਂ ਬੈਠਦਾ। ਇਹ ਸੱਚ ਦੀ ਗੱਲ ਹੈ, ਹਿਰਦਾ ਝੂਠ ਨਾਲ ਭਰਿਆ ਹੋਇਆ ਤਾਲਮੇਲ ਨਹੀਂ ਬੈਠਦਾ। ਤੋ ਹਮੇਸ਼ਾ ਹੀ ਸੰਸਾਰ ਵਿੱਚ ਇਹ ਸੰਘਰਸ਼ ਰਿਹਾ। ਸੰਸਾਰ ਨੇ ਨਾ ਪਾਗਲ ਨੂੰ ਬਰਦਾਸ਼ਤ ਕੀਤਾ ਤੇ ਨਾ ਭਗਤ ਨੂੰ। ਇਸ ਵਾਸਤੇ ਕਈ ਦਫ਼ਾ ਐਸਾ ਵੀ ਹੋਇਆ ਕਿ ਪਾਗਲਾਂ ਨੂੰ ਭਗਤ ਸਮਝ ਲਿਆ ਗਿਆ ਤੇ ਭਗਤਾਂ ਨੂੰ ਪਾਗਲ ਸਮਝ ਲਿਆ ਗਿਆ, ਕਿਉਂਕਿ ਦੋਵੇਂ ਜੋ ਪਾਗਲ, ਪਾਗਲ ਤੇ ਪਾਗਲ ਹੈ, ਭਗਤ ਵੀ ਪਾਗਲ ਹੈ ਸੰਸਾਰ ਦੀ ਦ੍ਰਿਸ਼ਟੀ, ਕਿਉਂਕਿ ਤਾਲਮੇਲ ਨਹੀਂ ਨਾ ਬੈਠਦਾ। ਹੁਣ ਭਗਤ ਜਿਹੜੀਆਂ ਗੱਲਾਂ ਕਰਦਾ ਉਹ ਸਾਡੇ ਤਾਲਮੇਲ ਬੈਠਦੀਆਂ ਹੀ ਨਹੀਂ, ਭਾਈ ਕਿੱਥੋਂ ਦੀਆਂ ਗੱਲਾਂ ਕਰਦਾ। ਯਕੀਨ ਜਾਣ ਤੁਸੀਂ ਬਾਣੀ ਅਗਰ ਕੋਈ ਪੜ੍ਹ ਰਿਹਾ ਹੋਵੇ ਤੇ ਸੱਚੀ ਗੱਲ ਹੁਣ ਇੱਥੇ ਬੈਠੀ ਹੈ ਤੇ ਮਨੁੱਖ ਇਹ ਸੋਚੇਗਾ ਪਤਾ ਨਹੀਂ ਕਿੱਥੋਂ ਦੀਆਂ ਗੱਲਾਂ ਨੇ। ਤੁਸੀਂ ਕਹਿ ਸਕਦੇ ਹੋ ਇੱਥੋਂ ਦੀਆਂ ਗੱਲਾਂ ਨੇ, ਇੱਥੋਂ ਦੀਆਂ ਗੱਲਾਂ ਹੀ ਨਹੀਂ ਹੈ, ਇਹ ਕਿਸੇ ਹੋਰ ਥਾਂ ਦੀਆਂ ਗੱਲਾਂ ਨੇ, ਕਿਸੇ ਹੋਰ ਜਹਾਨ ਦੀਆਂ ਗੱਲਾਂ ਨੇ, ਕਿਸੇ ਹੋਰ ਦੁਨੀਆਂ ਦੀ ਗੱਲਾਂ ਨੇ। ਤੇ ਕਿਸੇ ਪਾਗਲ ਨੂੰ ਵੀ ਸਾਹਮਣੇ ਬਿਠਾ ਕੇ ਵੇਖਣਾ, ਉਹ ਵੀ ਜਿਹੜੀ ਗੱਲ ਕਰੇਗਾ ਉਹਦੇ ਨਾਲ ਵੀ ਤਾਲਮੇਲ ਨਹੀਂ ਬੈਠਦਾ, ਉਹ ਵੀ ਕਿਸੇ ਹੋਰ ਦੁਨੀਆਂ ਦੀ ਗੱਲ ਕਰੇਗਾ। ਐਸਾ ਨਾ ਸੁਣਨਾ ਕਿ ਅਸੀਂ ਪਾਣੀ ਪੈ ਸੁਣਦੇ ਪਏ ਹਾਂ ਅਤੇ ਬੜਾ ਆਨੰਦ ਪਿਆ ਆਉਂਦਾ, ਨਹੀਂ ਉਹ ਕਿਸੇ ਹੋਰ ਦੁਨੀਆਂ ਦੀ ਗੱਲ ਹੈ, ਨਹੀਂ ਤਾਲਮੇਲ ਬੈਠਦਾ, ਬੜੀ ਔਖੀ ਗੱਲ ਹੈ। ਅਤੇ ਜੇ ਕਿਧਰੇ ਕਿਸੇ ਨੂੰ ਸੁਣਨ ਦੀ ਜਾਚ ਆ ਜਾਏ, ਇੱਕ ਪੰਕਤੀ ਨੇ ਕਪਾਟ ਖੋਲ ਦੇਣੇ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣ, ਤੂੰ ਕਿਧਰੇ ਇੱਕ ਵੀ ਸੁਣ ਲੈ ਤੇ ਗੱਲ ਬਣ ਜਾਏ, ਬੜਾ ਕੁਛ ਹੋ ਜਾਏ। ਕਿਉਂ ਨਹੀਂ ਸੁਣਦੇ? ਸੋਚਦੇ ਹਾਂ ਪਤਾ ਨਹੀਂ ਕਿੱਥੋਂ ਦੀ ਗੱਲ ਹੈ, ਪਤਾ ਨਹੀਂ ਕਿਹੜੀ ਦੁਨੀਆਂ ਦੀ ਗੱਲ ਆਖੀ ਜਾ ਰਹੀ ਹੈ। ਇਹ ਸੱਚਖੰਡ ਕਹੀ ਜਾਂਦੇ ਨੇ ਜਗਤ ਦੇ ਵਿੱਚ, ਬੜਾ ਹੀ ਝੂਠ ਹੀ ਝੂਠ ਹੈ। ਇਹ ਦਇਆ ਦੀ ਗੱਲ ਕਰੀ ਜਾਂਦੇ ਨੇ, ਬੜੀ ਕਠੋਰਤਾ ਹੈ ਸੰਸਾਰ ਵਿੱਚ। ਇਹ ਨਿਰਵੈਰਤਾ ਦੀ ਗੱਲ ਕਰੀ ਜਾ ਰਹੇ ਨੇ, ਬਦਲੇ ਦੀ ਭਾਵਨਾ ਗੁਰਦੁਆਰੇ ਵਿੱਚ ਬਣੀ ਰਹਿੰਦੀ ਹੈ, ਇਹ ਵੈਰੀ ਹੈ, ਇਹ ਦੁਸ਼ਮਣ ਹੈ। ਤੋ ਜਿਸ ਦੁਨੀਆਂ ਦੀ ਗੱਲ ਗੁਰਬਾਣੀ ਵਿੱਚ ਹੈ ਉਹ ਕੋਈ ਦੁਨੀਆਂ ਹੋਰ ਹੈ, ਤੇ ਕਰੀਬਨ ਕਰੀਬਨ ਪਾਗਲ ਵੀ ਜਿਸ ਦੁਨੀਆਂ ਦੀ ਗੱਲ ਕਰਦਾ ਹੈ ਉਹ ਦੁਨੀਆਂ ਕੁਛ ਹੋਰ ਹੈ। ਫਰਕ ਸਿਰਫ ਇਤਨਾ, ਭਗਤ ਦੀ ਗੱਲ ਇਤਨੀ ਉੱਚੀ ਹੈ ਕਿ ਸਿਰ ਤੋਂ ਉੱਪਰੋਂ ਲੰਘ ਜਾਂਦੀ, ਤੇ ਪਾਗਲ ਦੀ ਗੱਲ ਇਤਨੀ ਨੀਵੀਂ ਹੈ ਪੈਰਾਂ ਤੋਂ ਥੱਲੇ ਚਲੀ ਜਾਂਦੀ। ਇਸ ਦਫ਼ਾ ਇਸ ਵਾਸਤੇ ਕਈ ਦਫ਼ਾ ਐਸਾ ਹੁੰਦਾ ਹੈ ਕਿ ਪਾਗਲ ਭਗਤ ਪ੍ਰਤੀਤ ਹੋਣ ਲੱਗ ਪੈਂਦੇ ਨੇ, ਤੇ ਭਗਤ ਪਾਗਲ ਪ੍ਰਤੀਤ ਹੋਣ ਲੱਗ ਪੈਂਦੇ ਨੇ। ਜੇ ਹੁਣ ਕੋਈ ਮੁੰਡਾ ਪੜ੍ਹੇ ਨਾ ਨਾ ਚਾਰ ਚਾਰ ਸਾਲ ਇੱਕੋ ਹੀ ਕਲਾਸ ਵਿੱਚ ਬੈਠਾ ਰਹੇ ਅਤੇ ਅਗਾਂਹ ਵਧਣ ਦਾ ਨਾਂ ਨਾ ਲਵੇ, ਤੇ ਘਰ ਵਾਲੇ ਕਹਿਣ ਮੁੰਡਾ ਤੇ ਸੰਤ ਹੀ ਜੰਮਦੇ, ਤੇ ਇਹਦਾ ਮਤਲਬ ਸੰਤ ਇੰਨਾ ਹੀ ਨਾਂ ਲਾਇਕ ਹੁੰਦਾ ਚਾਰ ਚਾਰ ਸਾਲ ਇੱਕੋ ਹੀ ਕਲਾਸ ਵਿੱਚ ਬੈਠਾ ਰਹਿੰਦਾ। ਇਹ ਗੱਲ ਇਸ ਤਰੀਕੇ ਦਾ ਲੋਕਾਂ ਨੇ ਬਖਾਣ ਸ਼ੁਰੂ ਕੀਤਾ। ਹੁਣ ਮੁੰਡਾ ਸੱਥਰਾ ਹੋਵੇ, ਮੂਰਖ ਹੋਵੇ, ਮਖੱਟੂ ਹੋਵੇ, ਨਾਲਾਇਕ ਹੋਵੇ, ਤੇ ਮੈਂ ਕਈ ਦਫ਼ਾ ਦੇਖਿਆ ਮਾਂ ਬਾਪ ਕਹਿੰਦੇ ਮੇਰੇ ਹੀ ਸੰਤ ਜੰਮਦੇ, ਬਈ ਹੱਦ ਹੋ ਗਈ, ਸੰਤ ਇਹੋ ਜਿਹੀਆਂ ਦੇ ਹੁੰਦੇ ਨੇ, ਭਗਤ ਇਹੋ ਜਿਹੀਆਂ ਦੇ ਹੁੰਦੇ ਨੇ। ਇਹ ਪਰਿਭਾਸ਼ਾ ਹੈ, ਇਹ ਸੰਤ ਦੀ ਵਿਆਖਿਆ ਹੋ ਗਈ। ਕਾਰਨ ਕਿਉਂ? ਕਈ ਦਫ਼ਾ ਸੰਤ ਇਹੋ ਜਿਹੀਆਂ ਦੇ ਪਾਗਲ ਦਿਸੇ ਨੇ, ਤੇ ਕਈ ਦਫ਼ਾ ਪਾਗਲ ਸੰਤ ਪ੍ਰਤੀਤ ਹੋਏ, ਤੋਂ ਸਮਝ ਕਰਨੀ ਚੋਣ ਕਰਨੀ ਔਖੀ ਹੋ ਜਾਂਦੀ। ਔਰ ਹੋਰਾਂ ਦੀ ਤੇ ਗੱਲ ਛੱਡੋ, ਮਾਂ ਬਾਪ ਨੇ ਵੀ ਕਰੀਬਨ ਕਰੀਬਨ ਸੰਤਾਂ ਨੂੰ ਪਾਗਲ ਹੀ ਆਖਿਆ। ਪਿਤਾ ਕਾਲੂ ਕਹਿ ਦਿੰਦਾ ਸੀ ਪੁੱਤਰ ਇੱਕੋ ਉਹ ਵੀ ਸੁਧਾਈ, ਨਿਰਈ ਸੁਧਾਈ, ਇੱਕੋ ਬੱਚਾ ਹੈ ਜਿਹਨੇ ਸਭ ਕੁਝ ਸੰਭਾਲਣਾ ਉਹ ਵੀ ਮਖੱਟ, ਉਹ ਵੀ ਸੁਧਾਈ, ਪਿਓ ਦੀ ਪੁੱਤਰ ਨਾਲ ਨਹੀਂ ਬਣ ਸਕੀ, ਤਾਲਮੇਲ ਨਹੀਂ ਬੈਠ ਸਕੀ। ਔਰ ਜੇ ਪੁੱਤਰ ਕਹਿ ਦੇ ਬਾਪੂ ਅੱਜ ਤਾਂ ਮੈਂ ਸੱਚ ਦਾ ਸੌਦਾ ਕੀਤਾ ਅਤੇ ਬੜਾ ਸੱਚ ਕਮਾਇਆ, ਤੇ ਪਿਤਾ ਰੋ ਪੈਂਦਾ ਲੈ ਤੇ ਗਵਾ ਕੇ ਆ, ਉਹ ਕਹਿ ਰਿਹਾ ਮੈਂ ਸੱਚ ਕਮਾ ਕੇ ਲਿਆਇਆ, ਤੇ ਉਹ ਕਹਿੰਦਾ ਨਹੀਂ ਤੂੰ ਤੇ ਗਵਾ ਕੇ ਆ ਗਿਆ, ਸਭ ਕੁਝ ਬਰਬਾਦ ਕਰਕੇ ਆ ਗਿਆ, ਹੁਣ ਤਾਲਮੇਲ ਨਹੀਂ ਬੈਠਦਾ, ਪਾਗਲਪਣਾ ਪ੍ਰਤੀਤ ਹੁੰਦਾ। ਔਰ ਜਿਸ ਤਰ੍ਹਾਂ ਪਾਗਲ ਤੇ ਕਈ ਦਫ਼ਾ ਗੁੱਸਾ ਵੀ ਆ ਜਾਂਦਾ, ਉਹਨੂੰ ਬੰਨ ਕੇ ਰੱਖਣਾ ਪੈਂਦਾ, ਉਹਨੂੰ ਸੁੱਟਣਾ ਪੈਂਦਾ ਪਾਗਲ ਸਨ, ਉਹਨੂੰ ਧੱਕੇ ਮਾਰ ਕੇ ਕੱਢਣਾ ਪੈਂਦਾ। ਗੁੱਸੇ ਵਿੱਚ ਆ ਕੇ ਪਿਤਾ ਨੇ ਚਪੇੜਾਂ ਵੀ ਮਾਰ ਦਿੱਤੀ, ਗੁਰੂ ਨਾਨਕ ਨਹੀਂ ਗੱਲ ਸਮਝ ਦਿੱਤਾ, ਤਾਲਮੇਲ ਜਿਹੜਾ ਹੈ ਨਹੀਂ ਬੈਠਾ। इस तरीके का तुम इतिहास पढ़ के देखोगे तालमेल नहीं बैठता। पागल कई दफा संत प्रतीत होने लग पेंगे ते संत कई दफा पागल प्रतीत होने लग पेंगे। एक सूफी संत कहता है, अच्छा हुआ दीवानगी काम आ गई अपने, वगरना हम जमाने भर को समझाने कहां जाते। वो कहता है साड़ी ते जान बच गई, लोगों ने पागल किया चलो जान छुट्टी, हूँ एक एक नाल खपना सी, एक एक नाल मत्था मारना सी, एक एक दे नाल दिमाग दियां तंतां ढिलियां करनियां सन। वो कहता जिहड़ा जगत ने पागल कह दिता है चलो जान बची, हूँ बहस मुबहसे तो बचे, हूँ झगड़ा तो बचे। अच्छा हुआ दीवानगी काम आ गई अपने, वगरना हम जमाने भर को समझाने कहां जाते। जिड़ी गल हूं समझ दे चाहिए कितने तक मैं समझांदा, समझा समझा के मैं खप जाना सी। तो कहिंदा चंगा लोगों ने पागल ही कह दिता जान बची जिंद छुटी। और खिमा करने ये हकीकत है, बिल्कुल सच्चाई है। जब प्रहलाद जैसा पुत्र हिमाकश के घर पैदा हो हिमाकश को कहना पैंदा ये पगला कितों आ गया, ये पागल कितों आ गया। जब कोई ध्रुव जैसा पुत्र पैदा हो जाए तो कहना ही पैंदा ये पगला कितों आ गया, ये पागल कितों आ गया। जब कबीर जैसा पुत्र घर में पैदा हो जाए तो मां भी कहती है सावत सूत इन मुंडिया होए, ये मुंडिया क्यों ना होयो। भी ये मर जाता तो चंगा सी, हुण मां कहती है, मां भैड़े तो भैड़े पुत्र नूं भी नहीं कहती कि मर जाता जमदे चंगा सी, पर वो दिलों ही कह रही भी रोज कुआरे पे ने घर में, हुण किहड़े पे ने, एक दोए मंदिर एक दोए बाट, हमको साथ है रे उनको खाट। घर में झगड़ा के नहीं चल रहा, कबीर की मां कह रही है। और स्वयं कबीर कहने बड़ी रोंदी है मेरी मां, मुस मुस रोवे कबीर की माई, ये बालक कैसे जी ने रगर आई। हे परमात्मा एक ऐसा पुत्र पैदा हो गया मेरे घर, मैं जिम्मेवार, कोई फिक्र नहीं संसार की। जिस वक्त करतार की फिक्र पैदा हो जाए, निरंकार की फिक्र पैदा हो जाए, तो थोड़ी जी संसार की फिक्र ढिली पै जाए। तो संसार की फिक्र ढिली पई नहीं तो घर वाले ने पगला आख्या, बस इतनी गल हो। और आप सुन के हैरान हो जाओगे, जितने भगत बैठे ना गुरु ग्रंथ साहब जी महाराज के, निर्धन रह गए, धनवान नहीं सन, बहुत निर्धन, अति निर्धन। ऐसा क्यों? दरअसल 90% जिहड़ा इन्हां दा समां ते जीवन की शक्ति सी ना, इह ते लग गई धर्म कमाण दे, ते 10% जिहड़ा

ਅਮੋਲਕ ਸਮਾਂ ਚੱਲ ਰਿਹਾ ਹੈ। ਆਪ ਮਾਈ ਭਾਈ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਨੇੜਿਓਂ ਚੱਲ

ਚਰਨਾਂ ਵਿੱਚ ਪੁੱਜੇ ਹਾਂ। ਅਵਰ ਕਾਜ ਤੇਰੇ ਪਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ, ਜਿੱਥੇ ਤੁਸੀਂ ਬੈਠੇ ਹੋ ਇਹ ਜਗ੍ਹਾ ਕੀ। ਭਾਈ ਸਾਹਿਬ ਬਚਨ ਕਰਦੇ ਨੇ, ਚਰਨ ਉਦਕ ਹੋਏ ਸੁਰਸਰੀ, ਤਜ ਬੈਕੁੰਠ ਜਗਤ ਵਿੱਚ ਆਈ। ਸੁਰਸਰੀ ਨਾਮ ਹੈ ਗੰਗਾ ਜੀ ਦਾ, ਉਦਕ ਨਾਮ ਹੈ ਜਲ ਦਾ, ਉਦਕ ਚਰਨ ਨਾਮ ਹੈ ਪੈਰਾਂ ਦਾ। ਬ੍ਰਹਮਾ ਜੀ ਦੀ ਜਿੱਥੇ ਤੁਸੀਂ ਫੋਟੋ ਦੇਖੋਗੇ, ਉੱਥੇ ਉਹਨਾਂ ਦੇ ਹੱਥ ਵਿੱਚ ਕਮੰਡਲ ਫੜਿਆ ਹੋਵੇਗਾ ਜਲ ਦਾ ਡੋਲਾ। ਕਈ ਮਹਾਂਪੁਰਸ਼ ਚਿੱਪੀਆਂ ਰੱਖਦੇ ਨੇ, ਕਈ ਗੜਵੇ ਰੱਖਦੇ ਨੇ। ਬ੍ਰਹਮਾ ਜੀ ਦੇ ਮਨ ਵਿੱਚ ਇੱਕ ਦਿਨ ਇੱਛਾ ਆਈ ਕਿ ਮੈਂ ਆਪਣੇ ਕਮੰਡਲ ਦੇ ਜਲ ਨਾਲ ਵਿਸ਼ਨੂੰ ਜੀ ਦੇ ਚਰਨ ਧੋਵਾਂ। ਜਿਹੜਾ ਧਿਆਨ ਨਾਲ ਸੁਣਿਓ, ਗੰਗਾ ਕੀ ਹੈ? ਨਹਾਤੇ ਹੋਣੇ ਤੁਸੀਂ ਬਹੁਤ ਵਾਰ ਗਏ ਹੋਵੋਗੇ, ਪਰ ਗੰਗਾ ਹੈ ਕੀ? ਮੈਂ ਆਪਣੇ ਕਮੰਡਲ ਦੇ ਜਲ ਨਾਲ ਵਿਸ਼ਨੂੰ ਜੀ ਦੇ ਚਰਨ ਧੋਵਾਂ। ਤੇ ਵਿਸ਼ਨਪੁਰੀ ਵਿੱਚ ਚਲੇ ਗਏ। ਇਸ ਗੱਲ ਦਾ ਸ਼ਿਵਜੀ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਬ੍ਰਹਮਾ ਜੀ ਨੇ ਵਿਸ਼ਨੂੰ ਜੀ ਦੇ ਚਰਨ ਧੋਣੇ। ਉਹ ਆਪਣੀ ਪੁਰੀ ਛੱਡ ਕੇ ਉਹ ਵੀ ਵਿਸ਼ਨੂਪੁਰੀ ਵਿੱਚ ਆ ਗਏ। ਤੇ ਜਦੋਂ ਬ੍ਰਹਮਾ ਜੀ ਨੇ ਜਲ ਪਾਇਆ ਵਿਸ਼ਨੂੰ ਜੀ ਦੇ ਚਰਨਾਂ ਤੇ, ਸ਼ਿਵਜੀ ਮਹਾਰਾਜ ਨੇ ਉਹ ਧਰਤੀ ਤੇ ਨਹੀਂ ਡਿੱਗਣ ਦਿੱਤਾ, ਆਪਣੀਆਂ ਜਟਾਂ ਵਿੱਚ ਸੰਭਾਲ ਲਿਆ। ਇੱਥੇ ਆਖੋ, ਚਰਨ ਉਦਕ ਹੋਏ ਸੁਰਸਰੀ, ਬ੍ਰਹਮਾ ਜੀ ਦੇ ਕਮੰਡਲ ਦਾ ਜਲ, ਵਿਸ਼ਨੂੰ ਜੀ ਦੇ ਚਰਨਾਂ ਦਾ ਜਲ, ਸ਼ਿਵਜੀ ਮਹਾਰਾਜ ਜੀ ਦੇ ਸਿਰ ਦਾ ਜਲ, ਇਹ ਤਿੰਨ ਬੈਕੁੰਠਾਂ ਨੂੰ ਛੱਡ ਕੇ ਜਗਤ ਮੋਹ ਆਈ, ਤਜ ਬੈਕੁੰਠ ਜਗਤ ਵਿੱਚ ਆਈ। ਇਹ ਤਿੰਨਾਂ ਨੂੰ ਬੈਕੁੰਠ ਮੰਨਿਆ, ਬ੍ਰਹਮਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ। ਕਦੇ ਤੁਸੀਂ ਗਏ ਹੋਣੇ ਹੈ ਹੇਮਕੁੰਟ ਸਾਹਿਬ, ਹਰਿਦੁਆਰ ਤੋਂ ਕੇਦਾਰਨਾਥ ਤੋਂ ਕੁਝ ਬੱਸਾਂ ਚੱਲਦੀਆਂ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਹੈ ਗੰਗੋਤਰੀ। ਗੰਗੋਤਰੀ ਇੱਕ ਤੀਰਥ ਹੈ। ਗੰਗੋਤਰੀ ਦਾ ਅਰਥ ਹੈ ਗੰਗਾ ਉਤਰੀ। ਜਿੱਥੋਂ ਗੰਗਾ ਧਰਤੀ ਤੇ ਉਤਰੀ ਉਸ ਜਗ੍ਹਾ ਦਾ ਨਾਮ ਹੈ ਗੰਗੋਤਰੀ। ਬਹੁਤ ਬੱਸਾਂ ਚੱਲਦੀ, ਕਿਸੇ ਪਿਆਰ ਵਿੱਚ ਆ ਕੇ ਕਿਤੇ ਉਹ ਝਰਨਾ ਡਿੱਗਦਾ ਵੇਖੋ ਨਾ ਤੁਸੀਂ, ਬੜੀ ਉੱਚੀ ਪਹਾੜ ਤੋਂ ਡਿੱਗਦਾ, ਉਹ ਤੁਹਾਨੂੰ ਪਾਣੀ ਦਾ ਝਰਨਾ ਨਹੀਂ ਦਿਖੇਗਾ, ਉਹ ਤੁਹਾਨੂੰ ਸ਼ਿਵਜੀ ਮਹਾਰਾਜ ਦੀਆਂ ਜਟਾਂ ਦਿਖਣਗੇ, ਜੇ ਕਿਤੇ ਪਿਆਰ ਵਿੱਚ ਆ ਕੇ। ਖਿਮਾ ਕਰ ਦੇਣਾ, ਪਿਆਰ ਨਾਲ ਕਿਸੇ ਆਪਣੇ ਕੁੱਤੇ ਨੂੰ ਵੇਖੋ, ਉਹ ਵੀ ਰੱਬ ਦਿਖਣ ਲੱਗ ਜਾਂਦਾ ਹੈ। ਪਿਆਰ ਤੋਂ ਬਿਨਾਂ ਸਕੇ ਭਾਈ ਨੂੰ ਵੇਖੋ, ਉਹ ਦੁਸ਼ਮਣ ਦਿਖਣ ਲੱਗ ਜਾਂਦਾ। ਅੱਖਾਂ ਦੀ ਤਸੀਰ ਲਿਆਓ ਕੁਝ। ਚਰਨ ਉਦਕ ਹੋਏ ਸੁਰਸਰੀ, ਤਜ ਬੈਕੁੰਠ ਜਗਤ ਵਿੱਚ ਆਈ। ਤਿੰਨ ਦੇਵਤਿਆਂ ਦੇ ਬੈਕੁੰਠ ਨੂੰ ਤਜ ਕੇ ਜਗਤ ਵਿੱਚ ਆਈ। ਫਿਰ 900 ਨਦੀ 99 68 ਤੀਰਥ ਅੰਕ ਸਮਾਈ। ਜੋਗ੍ਰਫੀ ਵਾਲਿਆਂ ਨੇ 999 ਨਦੀ ਮੰਨੀ ਹੈ। ਪੜ੍ਹੇ ਲਿਖੇ ਬੈਠੇ ਹੋ, ਕਦੇ ਸੋਚਿਆ ਕਿਹੜੀਆਂ ਨਦੀਆਂ? 999 ਕਿਤੇ ਟੋਟਲ ਨਦੀਆਂ ਨੇ? 9000 ਨਦੀ ਤਾਂ ਹੁਸ਼ਿਆਰਪੁਰ ਚ ਹੈ, ਜਿੱਥੇ ਕੋਈ ਸਤਨਾਮ, ਬਾਕੀ ਦੀ ਗਿਣਤੀ ਛੱਡੋ, 2 ਮੀਲ ਤੁਰ ਪਓ ਹੁਸ਼ਿਆਰਪੁਰ ਚ ਨਦੀ ਆ ਜਾਂਦੀ ਹੈ। 999 ਨਦੀਆਂ ਉਹ ਨੇ ਜੋ 12 ਮਹੀਨੇ 30 ਦਿਨ ਵਗਦੀਆਂ ਨੇ, ਅੱਜ ਤੱਕ ਸੁੱਕੀਆਂ ਹੀ ਨਹੀਂ।
ਉਹਨਾਂ ਦੀ ਗਿਣਤੀ 999 ਸਾਰੀਆਂ ਨਾ ਗਿਣ ਬੈਠੇ ਹੋ ਕਿਤੇ 999 ਨਦੀਆਂ ਵਿੱਚੋਂ ਸਭ ਤੋਂ ਪਵਿੱਤਰ ਗੰਗਾ, ਸਭ ਤੋਂ ਪਵਿੱਤਰ, ਤੇ 68 ਤੀਰਥ ਅੰਕ ਸਮਾਈ। ਦੋ ਅਰਥ ਨੇ ਟਕਸਾਲ ਵਿੱਚ ਇਹਦੇ, ਜਿੰਨੇ 68 ਤੀਰਥ ਮੰਨੇ ਹੈ ਨਾ ਪੁਰਾਤਨ, ਉਹੀ ਤੀਰਥ ਨੇ ਜੋ ਗੰਗਾ ਜੀ ਦੇ ਕੰਢੇ ਤੇ ਵਸੇ ਹੋਏ ਨੇ। ਨੰਬਰ 2, 68 ਤੀਰਥਾਂ ਦੇ ਇਸ਼ਨਾਨ ਕਰ ਲਓ, ਇੱਕ ਗੰਗਾ ਦਾ ਕਰ ਲਓ, 68 ਤੀਰਥਾਂ ਦਾ ਪੁੰਨ ਪ੍ਰਾਪਤ ਹੋ ਜਾਊਗਾ। 68 ਤੀਰਥਾਂ ਦਾ ਪੁੰਨ ਗੰਗਾ ਆਪਣੀ ਗੋਦ ਵਿੱਚ ਲਈ ਬੈਠੀ ਹੈ, ਭਾਈ ਸਾਹਿਬ ਜੀ ਦੀ ਪੱਕੀ ਬਾਣੀ। 900 ਨਦੀ 99, 68 ਤੀਰਥ ਅੰਕ ਸਮਾਈ, ਦੇਵੀ ਦੇਵ ਸਰੇਵੜੇ, ਇਉਂ ਲੋਕੀ ਵੱਡੀ ਵਡਿਆਈ। ਇਕੱਲੇ ਮਨੁੱਖ ਨਹੀਂ ਨਹਾਉਂਦੇ, ਰਾਕਸ਼ ਵੀ ਇਸ਼ਨਾਨ ਕਰਦੇ ਨੇ ਪਵਿੱਤਰ ਸਮੇਂ, ਦੇਵਤੇ ਵੀ ਇਸ਼ਨਾਨ ਕਰਦੇ ਨੇ। ਇੱਕ ਭਾਈ ਸਾਹਿਬ ਜੀ ਨੇ ਇੱਥੇ ਸ਼ਬਦ ਵਰਤਿਆ ਸਰੇਵੜੇ, ਇਹ ਗੁਰੂ ਗੋਬਿੰਦ ਸਿੰਘ ਨੇ 10 ਸਵੀਆਂ ਵਿੱਚ ਸਰਾਵਗ ਵਰਤਿਆ, ਸਰਾਵਗ ਸ਼ੁੱਧ ਸਮੂਹ ਸਿਧਾਨ ਕੇ, ਸਰਾਵਗ ਕਹੀਏ ਸਰੇਵੜਾ, ਸਰੇਵੜਾ ਕਹੀਏ ਜੈਨੀ। ਸਭ ਤੋਂ ਵੱਧ ਜੇ ਸਫਾਈ ਰੱਖਦੇ ਨੇ ਜੈਨੀ ਰੱਖਦੇ ਨੇ। ਤੁਸੀਂ ਤੇ ਚਾਹ ਪੁਣ ਕੇ ਪੀਨੇ ਆ, ਉਹ ਹਵਾ ਵੀ ਪੁਣ ਕੇ ਪੀਨੇ, ਮੂੰਹ ਤੇ ਪੱਟੀ ਰੱਖਦੇ, ਕਹਿੰਦੇ ਕੋਈ ਜਰਾਸੀਮ ਅੰਦਰ ਨਾ ਚਲੇਗਾ। ਇੱਕ ਦਿਨ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਸੀ, ਜੈਨ ਮਤ ਵਿੱਚ ਇਸ਼ਨਾਨ ਵਿਵਰਜਿਤ ਹੈ, ਨਹਾਉਣਾ ਨਹੀਂ, ਜੈਨੀ ਨਹਾਉਂਦੇ ਨਹੀਂ ਹੈ, ਨਹੀਂ ਨਹਾਉਣਾ। ਕਿਉਂ? ਪਾਣੀ ਵਿੱਚ ਵੜਾਂਗੇ, ਪਾਣੀ ਵਿੱਚ ਜੀਵ ਨੇ, ਉਹ ਮਰ ਜਾਣਗੇ। ਅਹਿੰਸਾ ਪਰਮੋ ਧਰਮ, ਕਹਿੰਦੇ ਨਹਾਉਣਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਿਆ ਕਿੱਥੇ ਲਿਖੇ? ਮਹਾਰਾਜ ਕਹਿੰਦੇ ਪਾਣੀ ਦੇਖ ਸੰਗਾਹੀ, ਪਾਣੀ ਦੇਖ ਕੇ ਜੈਨੀਆਂ ਨੂੰ ਸੰਗ ਆਉਂਦੀ ਹੈ। ਅੱਜ ਕਹੋ ਸਤਨਾਮ, ਜਿਵੇਂ ਸੰਗ ਕੇ ਕੋਈ ਪਰੇ ਨੂੰ ਲੰਘ ਜਾਂਦਾ ਨਾ, ਸਰੋਵਰ ਦੇ ਪਰੇ ਨੂੰ ਲੰਘ ਜਾਂਦਾ। ਇੱਕ ਮੇਰੇ ਬਹੁਤ ਵੱਡੇ ਮਿੱਤਰ ਸੀ ਕਪਿਲ ਮੁਨੀ ਜੀ, ਮੈਂ ਅੱਗੇ ਕਿਹਾ ਸੀ ਤੁਹਾਨੂੰ, ਜੈਨੀ ਕੋਪਰ ਹੀੜੇ, ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਮਹਾਂਪੁਰਸ਼ ਨਹਾਉਂਦੇ ਨੀ ਤੁਸੀਂ? ਕਹਿੰਦੇ ਮਾਰੇ ਧਰਮ ਕਾ ਨਿਯਮ ਹੈ, ਜੀਵ ਮਰ ਜਾਤੇ ਹੈ ਇਸ਼ਨਾਨ ਸੇ, ਪਾਣੀ ਵਿੱਚ ਸਭ ਤੋਂ ਵੱਧ ਜੀਵ ਨੇ। ਪਤਾ ਕਿੰਨੇ, ਇੱਕ ਡਰੋਪ ਸਿੰਗਲ ਕਤਰਾ ਲੈ ਲਿਓ ਪਾਣੀ ਦਾ, ਉਹਨੂੰ ਬਰੀਕ ਦੂਰਬੀਨ ਦਾ ਦੇਖਿਓ, ਇੱਕ ਬੂੰਦ ਵਿੱਚ ਲੱਖਾਂ ਹੀ ਜੀਵ ਦਿਖਣਗੇ, ਇੱਕ ਬੂੰਦ ਵਿੱਚ ਇੰਨੇ ਜੀਵ ਨੇ ਪਾਣੀ ਚ। ਜੀਵ ਮਰਤੇ ਹੈ, ਮੈਂ ਕਿਹਾ ਮੁਨੀ ਜੀ ਗੁੱਸਾ ਨਾ ਕਰਿਓ, ਜਿਹੜਾ ਬੰਦਾ 15 ਦਿਨ ਨਾ ਨਹਾਵੇ ਉਹਦੇ ਤਾਂ ਬਨੈਣ ਵਿੱਚ ਬਥੇਰੇ ਹੋ ਜਾਂਦੇ ਹੋਣੇ ਹੈ। ਮੈਂ ਕਿਹਾ ਉਹਨਾਂ ਨੂੰ ਵੀ ਤਾਂ ਰਗੜ ਰਗੜ ਕੇ ਮਾਰਦੇ ਹੋਣੇ, ਉਹਦੇ ਨਾਲ ਨਹਾ ਲੈ ਕਰੋ। ਚਲੋ ਉਹਨਾਂ ਦਾ ਮਤ ਹੈ, ਪਰ ਨੂਤਾ ਜੀ ਨਹੀਂ ਕਰਨੀ। ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਦੇ ਧਰਮ ਵਿੱਚ ਨਹਾਉਣਾ ਮਤ ਹੈ, ਬੰਦ ਹੈ, ਉਹ ਵੀ ਨਹਾਉਂਦੇ ਨੇ ਗੰਗਾ ਵਿੱਚ, ਚੂਕ ਲਈਦੀ ਹੁੰਦੀ ਹੈ। ਦੇਵੀ ਦੇਵ ਸਰੇਵੜੇ, ਜਿਹੜੇ ਜੈਨੀ ਕਦੇ ਨਹਾਉਂਦੇ ਨੀ ਨਾ ਗੰਗਾ ਵਿੱਚ, ਉਹ ਵੀ ਨਹਾਉਂਦੇ ਨੇ। ਤਿਉਂ ਲੋਕੀ ਪ੍ਰਵਾਨ ਹੈ ਮਹਾਦੇਵ ਲੈ ਅੰਕ ਸਮਾਈ, ਗੰਗਾ ਜੀ ਦੀ ਵਡਿਆਈ ਹਿੰਦੁਸਤਾਨ ਵਿੱਚ ਨੀ, ਤਿੰਨਾਂ ਲੋਕਾਂ ਵਿੱਚ। ਬਹੁਤ ਉੱਤਮ ਜਲ, ਗੰਗਾ ਦਾ ਪਾਣੀ ਦਵਾਈ ਹੈ, ਔਸ਼ਧੀ, ਇਹਨੂੰ ਅੰਮ੍ਰਿਤ ਲਿਖਿਆ ਗ੍ਰੰਥਾਂ ਵਿੱਚ, ਕਿਉਂਕਿ ਗੰਗਾ ਦਾ ਪਾਣੀ ਹਜ਼ਾਰਾਂ ਮੀਲ ਪਹਾੜਾਂ ਵਿੱਚ ਸਫ਼ਰ ਕਰਕੇ ਆਉਂਦਾ, ਹਜ਼ਾਰਾਂ ਮੀਲ, ਉਹ ਪਹਾੜੀ ਬੂਟੀਆਂ ਦਾ ਰਸ ਨਾਲ ਲਿਆਉਂਦਾ, ਜੜੀਆਂ ਬੂਟੀਆਂ ਦਾ। ਤੁਹਾਨੂੰ ਪਤਾ ਪਹਾੜ ਵਿੱਚ ਕਈਆਂ ਜੀ ਬੂਟੀਆਂ, ਹੇਮਕੁੰਡ ਸਾਹਿਬ ਜਾ ਕੇ ਦੇਖਿਓ, ਇਹ ਬਨਕਸ਼ਾਂ ਦੇ ਟਰੱਕ ਲੱਦ ਲਓ ਉੱਥੇ, ਮਿੱਠਾ ਤੇਲੀਆ ਮਮੀਰਾ, ਜਿਹੜਾ ਰੱਤੀਆਂ ਦੇ ਭਾਅ ਵਿਕਦਾ, ਅੱਖਾਂ ਦੀ ਦਵਾਈ ਚ ਪੈਂਦਾ, ਮਮੀਰਾ ਨੇ ਉਹਨੂੰ ਸਜਾ ਕੇ ਕਰਦਾ, ਉਹ ਹੇਮਕੁੰਡ ਸਾਹਿਬ ਚਾਹੇ ਗੱਡੇ ਲੱਦ ਲਿਆ, ਉਹ ਸਤਨਾਮ ਉਹੀ
ਸਾਲਵ ਪੰਜਾ ਸਾਲਵ ਮਿਸਰੀ ਨੀਲੋ ਫਰ ਬਾਗਾਂ ਦੇ ਬਾਗ ਖੜੇ ਉੱਥੇ ਉਹਨਾਂ ਸਾਰਿਆਂ ਨੂੰ ਚੂਹ ਕੇ ਆਉਂਦਾ ਗੰਗਾ ਦਾ ਜਲ ਰਸ ਲਿਆਉਂਦਾ ਦਵਾਈਆਂ ਦਾ ਉਹ ਪੀਂਦੇ ਸੀ ਪੇਟ ਦੀਆਂ ਬਿਮਾਰੀਆਂ ਸਕਿਨ ਡਿਸੀਜ਼ ਦੂਰ ਹੁੰਦੀਆਂ ਸੀ ਪਰ ਹੁਣ ਨਹੀਂ ਗੱਲ ਹੁਣ ਤਾਂ ਸਾਡੇ ਬ੍ਰਾਹਮਣ ਵੀਰ ਗੰਗਾ ਨੂੰ ਮਾਂ ਤਾਂ ਕਹਿੰਦੇ ਹੈ ਪਰ ਸਾਰੇ ਸ਼ਹਿਰਾਂ ਦੇ ਗੰਦੇ ਗਟਰ ਉਹਦੇ ਵਿੱਚ ਗੇਰਤੇ ਸਤਨਾਮ ਪਤਿਤ ਕਰ ਦਿੱਤੀ ਵਿਚਾਰੀ ਸਾਰੇ ਸ਼ਹਿਰਾਂ ਦਾ ਗੰਦ ਵਿੱਚ ਗੇਰ ਦਿੱਤਾ ਕਿਸੇ ਸਮੇਂ ਔਸ਼ਧ ਸੀ ਉਹ ਹੁਣ ਆ ਜਾਓ ਜਿੱਥੇ ਤੁਸੀਂ ਬੈਠੇ ਹੋ ਭਾਈ ਗੁਰਦਾਸ ਜੀ ਕਹਿੰਦੇ ਸਨ ਗੰਗਾ ਬੈਕੁੰਠ ਲੱਖ ਦੇਖੋ ਕੈਸਾ ਬਚਨ ਲੱਖ ਬ੍ਰਹਮਾਂ ਦੇ ਕਮੰਡਲ ਦਾ ਪਾਣੀ ਹੋਵੇ ਲੱਖ ਵਿਸ਼ਨੂੰ ਦੇ ਚਰਨਾਂ ਦਾ ਜਲ ਹੋਵੇ ਲੱਖ ਹੀ ਸ਼ਿਵਜੀ ਦੇ ਜਟਾਂ ਸਿਰਾਂ ਵਿੱਚੋਂ ਨਿਕਲਿਆ ਜਲ ਹੋਵੇ ਇਹੋ ਜੀ ਲੱਖ ਗੰਗਾ ਵੀ ਬਣ ਕੇ ਆ ਜਾਵੇ ਲੱਖਾਂ ਵਿਕੁੰਠਾਂ ਵਿੱਚੋਂ ਸਨ ਗੰਗਾ ਬੈਕੁੰਠ ਲੱਖ ਲੱਖ ਬੈਕੁੰਠ ਨਾਥ ਲਿਵਲਾਈ ਪਰ ਸਾਧੂ ਧੂੜ ਨਾ ਪੁੱਜਣੀ ਸਾਧ ਸੰਗਤ ਵੱਡੀ ਵਡਿਆਈ ਭਾਈ ਸਾਹਿਬ ਕਹਿੰਦੇ ਲੱਖ ਗੰਗਾ ਆ ਜਾਵੇ ਵਿਕੁੰਠਾਂ ਚੋਂ ਜਿਹੜੇ ਸੰਗਤ ਦੇ ਚਰਨਾਂ ਦੀ ਧੂੜੀ ਹੈ ਉਹਦੇ ਬਰਾਬਰ ਨਹੀਂ ਪੁੱਜ ਸਕਦੀ ਜਿੱਥੇ ਤੁਸੀਂ ਬੈਠੇ ਸਾਧ ਸੰਗਤ ਵੱਡੀ ਵਡਿਆਈ ਕਿੱਥੇ ਪ੍ਰਮਾਣ ਦੇ ਗਏ ਭਾਈ ਸਾਹਿਬ ਬਹੁਤ ਵੱਡੇ ਕਰਮਾਂ ਵਾਲੇ ਹੋ ਨਿਤਨੇਮ ਅਨੁਸਾਰ ਸੰਗਤ ਕਰ ਰਹੇ ਹੋ ਭਗਤ ਕਬੀਰ ਜੀ ਮਹਾਰਾਜ ਜਿਨ੍ਹਾਂ ਦੀ ਕਿਰਤ ਹੀ ਕਰਤਾ ਬਣ ਗਈ ਕਿਤੋਂ ਨਹੀਂ ਲੱਭਿਆ ਰੱਬ ਨੂੰ ਉਹਨਾਂ ਨੇ ਕਬੀਰ ਜੀ ਨੇ ਖੱਡੀ ਚੋਂ ਹੀ ਰੱਬ ਨੂੰ ਲੱਭ ਲਿਆ ਰਵਿਦਾਸ ਜੀ ਨੇ ਜੁੱਤੀਆਂ ਗੰਗਣ ਵਿੱਚੋਂ ਹੀ ਰੱਬ ਨੂੰ ਲੱਭ ਲਿਆ ਇਸੇ ਕਰਕੇ ਕਿਰਤ ਨੂੰ ਪਹਿਲਾਂ ਕਿਹਾ ਆਪਾਂ ਨੂੰ ਕਿਰਤ ਕਰੋ ਤੇਰੀ ਕਿਰਤ ਹੀ ਕਰਤਾ ਬਣ ਜਾਵੇ ਕਿਰਤ ਹੀ ਵਾਹਿਗੁਰੂ ਬਣ ਜਾਵੇ ਆਪਣੀ ਨਿਗਾਹ ਵਿੱਚ ਤਾਂ ਜੁੱਤੀਆਂ ਗੰਢਣਾ ਨੀਵਾਂ ਕੰਮ ਹੈ ਨੀਵਾਂ ਨਹੀਂ ਐਸੀ ਕਿਰਤ ਕੀਤੀ ਰਵਿਦਾਸ ਜੀ ਨੇ ਜੁੱਤੀਆਂ ਗੰਢਣ ਦੀ ਕਿ ਰੱਬ ਨੂੰ ਵੀ ਜੁੱਤੀ ਗੰਢਾਉਣ ਆਉਣਾ ਪੈ ਗਿਆ ਅੱਜ ਕਿਹਾ ਪਰਮੇਸ਼ਰ ਬੁੱਢਾ ਜਾਂ ਬ੍ਰਾਹਮਣ ਗਰੀਬ ਪਾਟੇ ਕੱਪੜੇ ਗਰਮੀ ਦੀ ਰੁੱਤ ਗੁਰਸਿੱਖ ਪਿਆਰੇ ਉਹ ਇੱਕ ਚਿੱਤਰ ਹੱਥ ਵਿੱਚ ਚੱਕਿਆ ਹੋਇਆ ਇੱਕ ਟੁੱਟਿਆ ਜਾਂ ਪੈਰ ਵਿੱਚ ਪਾਇਆ ਹੋਇਆ ਭਗਤ ਰਵਿਦਾਸ ਕੋਲ ਆ ਕੇ ਖੜਾ ਹੋ ਗਿਆ ਭਗਵਾਨ ਅਨਕ ਰੰਗ ਖਿਨ ਮਾਹੇ ਕੁਦਰਤ ਧਾਰ ਦਾ ਅਨਕ ਰੰਗ ਭਗਤ ਰਵਿਦਾਸ ਜੀ ਨੂੰ ਬੁੱਢਾ ਬ੍ਰਹਮਣ ਵਾਹਿਗੁਰੂ ਕਹਿਣ ਲੱਗੇ ਭਗਤ ਜੀ ਗਰੀਬ ਦੀ ਜੁੱਤੀ ਗੰਢ ਦੇ ਅਤੀ ਗਰੀਬ ਅਤੀ ਗਰੀਬ ਪਰ ਮੇਰੇ ਕੋਲ ਕੁਝ ਦੇਣ ਨੂੰ ਨਹੀਂ ਹੈ ਦਮੜੀ ਨਹੀਂ ਗਰੀਬ ਦੀ ਮੁਫ਼ਤ ਗੰਢ ਦੇ ਇੱਥੇ ਬਹੁਤ ਧਿਆਨ ਨਾਲ ਸੁਣਿਓ ਕਿ ਬੇਨਤੀ ਦੁਨੀਆਂ ਦੀ ਕੋਈ ਵੀ ਚੀਜ਼ ਤੁਸੀਂ ਪਹਿਚਾਨਣੀ ਹੈ ਸੁਖਾਲਾ ਤਰੀਕਾ ਉਹਦੀ ਆਵਾਜ਼ ਹੈ ਕੋਈ ਵੀ ਚੀਜ਼ ਦੇਖਣ ਦੀ ਲੋੜ ਨਹੀਂ ਆਵਾਜ਼ ਤੋਂ ਪਤਾ ਲੱਗ ਜਾਏਗਾ ਕੀ ਹੈ ਜਹਾਜ਼ ਤਾਂ 40,000 ਫੁੱਟ ਤੇ ਉੱਡਦਾ ਆਵਾਜ਼ ਦੱਸਦੇ ਕਿ ਜਹਾਜ਼ ਹੈ ਕੋਠੀ ਅੰਦਰ ਜਿੰਦਾ ਮਾਰੀ ਪਏ ਹੋ ਬਾਹਰ ਮੀਂਹ ਦੀ ਆਵਾਜ਼ ਦੱਸਦੇ ਕਿ ਮੀਂਹ ਪੈਣ ਲੱਗ ਪਿਆ ਹਵਾ ਨੂੰ ਦੇਖਣ ਦੀ ਲੋੜ ਨਹੀਂ ਆਵਾਜ਼ ਦੱਸਦੇ ਕਿ ਹਵਾ ਚੱਲ ਰਹੀ ਹੈ ਜਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਪਹਿਚਾਨਣ ਵਾਸਤੇ ਆਵਾਜ਼ ਸਿਖਾਲਾ ਤਰੀਕਾ ਹੈ ਇਸ ਤਰ੍ਹਾਂ ਰੱਬ ਨੂੰ ਪਹਿਚਾਨਣ ਖਾਤਰ ਵੀ ਸ਼ਬਦ ਆਵਾਜ਼ ਸਿਖਾਲਾ ਤਰੀਕਾ ਹੈ ਇਸੇ ਕਰਕੇ ਸ਼ਬਦ ਦੇ ਲੜਦਾ ਹੈ ਸ਼ਬਦ ਕੀ ਹੈ ਸਮਝਿਓ ਕਦੇ ਸ਼ਬਦ ਦਾ ਅਰਥ ਹੈ ਆਵਾਜ਼ ਹੋਰ ਕੁਝ ਨਹੀਂ ਆ ਤੁਸੀਂ ਹੁਣ ਸ਼ਬਦ ਸੁਣ ਰਹੇ ਹੋ ਕੀ ਸੁਣ ਰਹੇ ਹੋ ਉਹ ਪ੍ਰੇਮੀਓ ਆਵਾਜ਼ ਏ ਸੁਣ ਰਹੇ ਹੋ ਅੱਜ ਕੇ ਕੋਈ ਸਤਨਾਮ ਸ਼ਬਦ ਦਾ ਕੋਈ ਅਰਥ ਨਹੀਂ ਕਰਨਾ ਕੇਵਲ ਆਵਾਜ਼ ਇਹਨੂੰ ਅੰਗਰੇਜ਼ੀ ਵਾਲੇ ਸਾਊਂਡ ਕਹਿ ਲਓ ਵੈਸ ਕਹਿ ਲਓ ਧੁਨ ਕਹਿ ਲਓ ਕੁਣ ਕਹਿ ਲਓ ਜੋ ਮਰਜ਼ੀ ਕਹਿ ਲਓ
ਸ਼ਬਦ ਦਾ ਅਰਥ ਹੈ ਆਵਾਜ਼, ਬਹੁਤ ਛੇਤੀ ਪਹਿਚਾਣ ਹੋ ਜੂਗੀ। ਭਾਂਡਾ ਕੱਚਾ ਪੱਕਾ ਵੇਖਣਾ, ਆਵਾਜ਼ ਦੱਸ ਦੂਗੀ ਕੱਚਾ। ਲੋਹੇ ਦੀ ਕੁਆਲਿਟੀ ਆਵਾਜ਼ ਦੱਸ ਦੂਗੀ। ਕੱਪੜਾ ਤੁਹਾਡੇ ਸਾਹਮਣੇ ਕਿਸੇ ਦੁਕਾਨਦਾਰ ਨੇ ਪਾੜਿਆ, ਉਹਦੀ ਆਵਾਜ਼ ਦੱਸ ਦੂਗੀ ਵੀ 3 ਮਹੀਨੇ ਵੀ ਨੀ ਚੱਲਣਾ, ਅੱਜ ਖੇ ਕੋ ਸਕਦਾ। ਆਵਾਜ਼ ਦੱਸ ਦੂਗੀ ਵੀ ਇਹਨੇ ਘਸਣਾ ਹੀ ਨੀ ਹੈਗਾ। ਇਸੇ ਕਰਕੇ ਆਵਾਜ਼ ਦੇ ਲੜ ਲਾਏ ਆਪਾਂ ਨੂੰ ਸ਼ਬਦ ਦੇ। ਭਗਤ ਰਵਿਦਾਸ ਜੀ ਨੇ ਜਦੋਂ ਵੇਖਿਆ ਬੁੱਢਾ ਬ੍ਰਾਹਮਣ ਗਰੀਬ ਭੁੱਖਾ ਨੰਗਾ, ਜਦੋਂ ਆਵਾਜ਼ ਸੁਣੀ ਨਾ ਪਛਾਣ ਗਏ, ਇਹ ਆਵਾਜ਼ ਬ੍ਰਾਹਮਣ ਦੀ ਨੀ ਮੇਰੇ ਵਾਹਿਗੁਰੂ ਦੀ ਹੈ, ਅੱਜ ਫੇ ਆਖੋ ਸਭ, ਇਹ ਤਾਂ ਪਰਮੇਸ਼ਰ ਦੀ। ਬ੍ਰਾਹਮਣ ਮਿੰਨਤਾਂ ਕਰੇ, ਪੈਰ ਸੜਦੇ ਨੇ ਜੁੱਤੀ ਗੰਢ ਦੇ, ਦਮੜੀ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਗੰਢ ਤਾਂ ਦੰਦਾ ਜ਼ਰੂਰ, ਪਰ ਅੱਜ ਮੇਰੇ ਕੋਲ ਜੁੱਤੀ ਗੰਢਣ ਦਾ ਸਮਾਨ ਨਹੀਂ ਹੈ, ਕੱਲ ਨੂੰ ਆਈ ਗੰਢਾ ਲੈ ਜੀ। ਬੜੇ ਸ਼ਬਦ ਕਿਤੇ ਆਰ ਨਹੀਂ ਜੈ ਤੋ ਪਾਓ, ਨਹੀਂ ਰਾਮਬੀ ਠਾਉ ਰੋਪੋ। ਅੱਜ ਆਰ ਭੁੱਲਿਆ ਘਰ ਟਾਂਕੇ ਲਾਉਣ ਵਾਲੀ, ਚਮੜੇ ਨੂੰ ਵੱਢਣ ਵਾਲੀ ਰੰਬੀ ਘਰ ਰਹਿ ਗਈ, ਠੱਪਾ ਚਮੜੇ ਨੂੰ ਸਿੱਧਾ ਕਰਨ ਵਾਲਾ ਠੱਪਾ ਵੀ ਨਹੀਂ ਹੈ। ਉਹ ਕੱਲ ਨੂੰ ਆ ਜੀ ਬ੍ਰਾਹਮਣਾ, ਮੁਕਤੇ ਕੰਢ ਦੂੰਗਾ। ਭਗਵਾਨ ਕਹਿਣ ਲੱਗੇ ਭਗਤ ਹੋ ਕੇ ਝੂਠ ਬੋਲਦੇ, ਤੂੰ ਕਹਿੰਦੇ ਮੁਕਤ ਨਹੀਂ ਕੱਢਣੀ, ਹੁਣ ਲੋਕਾਂ ਦੀਆਂ ਗੰਢ ਦਾਸੀ ਤੇ ਮੇਰੇ ਵਾਰੀ ਮੁਕਤ ਨੂੰ ਕਹਿੰਦਾ, ਹੁਣ ਸਮਾਨ ਨਹੀਂ ਹੈ। ਭਗਤ ਹੋ ਕੇ ਝੂਠ ਨਹੀਂ ਬੋਲੀਦਾ। ਭਗਤ ਰਵਿਦਾਸ ਜੀ ਕਹਿੰਦੇ ਪਹਿਲਾਂ ਆਪਣੇ ਕੰਨੀ ਦੇਖ, ਮੈਂ ਤਾਂ ਛੋਟੇ ਜਿਹੇ ਝੂਠ ਬੋਲਿਆ ਵੀ ਰੰਬੀ ਨਹੀਂ ਹੈ, ਤੂੰ 3 ਲੋਕਾਂ ਦਾ ਮਾਲਕ ਕਹਿੰਦਾ ਮੇਰੇ ਕੋਲ ਦਮੜੀ ਨਹੀਂ ਹੈ, ਕੋਈ ਸਤਨਾਮ, ਤੂੰ ਆਪਣੇ ਝੂਠ ਕੇ ਨਹੀਂ ਵੇਖ ਪਹਿਲਾਂ। ਤੂੰ 3 ਲੋਕਾਂ ਦਾ ਮਾਲਕ ਕਹਿੰਦਾ ਝੂਠ ਬੋਲਦੇ, ਤੇ ਜੇ ਤੇਰੇ ਭਗਤ ਨੇ ਬੋਲੇ ਕੀ ਹੋ ਗਿਆ, ਕਿਰਤ ਹੀ ਕਰਤਾ ਬਣ ਜਾਵੇ। ਐਸਾ ਖੱਡੀ ਬੁਣਨ ਵਾਲਾ ਕਬੀਰ ਜੀ ਦੀ ਪਾਣੀ ਚੱਲ ਰਹੀ ਹੈ, ਕਦੇ ਦੁਨੀਆਂ 2 ਵਾਰ ਪੈਦਾ ਹੋਵੇ ਤਾਂ ਇਹੋ ਜਿਹਾ ਖੱਡੀ ਬੁਣਨ ਵਾਲਾ ਜੰਮੇ, ਕਿਤੇ ਦੁਨੀਆਂ ਬਦਲੇ ਤਾਂ ਰਵਿਦਾਸ ਵਰਗਾ ਜੁੱਤੀਆਂ ਗੰਢਣ ਵਾਲਾ ਮਿਲੇ। ਉਹ ਕੱਲਾ ਜੁੱਤੀ ਨਹੀਂ ਸੀ ਗੰਢਦਾ, ਜੁੱਤੀ ਤਾਂ 100 ਵੀਰ ਗੰਢਦੇ ਨੇ ਜਲੰਧਰ 'ਚ ਸਾਡੇ ਲੁਧਿਆਣੇ। ਕੱਲਾ ਰਵਿਦਾਸ ਜੁੱਤੀ ਨਹੀਂ ਸੀ ਗੰਢਦਾ, ਜਿਹੜਾ ਉਹਦੇ ਕੋਲ ਜੁੱਤੀ ਗੰਢਾਉਣ ਆ ਗਿਆ ਨਾ, ਜੁੱਤੀ ਵਾਲੇ ਨੂੰ ਰੱਬ ਨਾਲ ਗੰਢ

ਜੁੱਤੀ ਵਾਲੇ ਦੇ ਹੀ ਤੋਹਫੇ ਰਾਮ ਨਾਲ ਲਾ ਦਿੱਤੇ। ਤਾਂ ਹੀ ਉਹਨਾਂ ਦੀ ਭਗਤੀ ਕਿਰਤ ਹੀ ਕਰਤਾ ਬਣ ਜਾਵੇ ਬਸ। ਪਰ ਧੰਨੇ ਦਾ ਹਲ ਵਾਹੁਣਾ ਹੀ ਰੱਬ ਬਣ ਗਿਆ। ਇੱਥੇ ਖਾਸੇ ਬੈਠੇ ਹੋਣੇ ਜਾਂ ਤੂੰ ਤਾਂ ਰਵਿਦਾਸ ਜੀ, ਰਵਿਦਾਸ ਜੀ ਦਾ ਜਨਮ ਦਿਨ ਮਨਾਉਂਦੇ, ਕਬੀਰ ਜੀ ਦਾ, ਨਾਮਦੇਵ ਜੀ ਦਾ, ਸੈਣ ਜੀ ਦਾ, ਬਾਲਮੀ ਮਨਾਉਂਦੇ ਨਾ। ਜੱਟੋ ਤੁਸੀਂ ਧੰਨੇ ਦਾ ਮਨਾਇਆ ਕਦੇ? ਤੁਹਾਨੂੰ ਪਤਾ ਤੁਸੀਂ ਕਾਹਤੇ ਨਹੀਂ ਮਨਾਉਂਦੇ? ਪਤਾ ਹੈ, ਇੱਕੋ ਨੁਕਤ ਹੈ, ਜਿਹੜਾ ਜੱਟ ਜੱਟ ਨੂੰ ਮੰਨ ਜਾਵੇ ਉਹ ਜੱਟੇ ਨਹੀਂ ਹੁੰਦਾ। ਕੋਈ ਸਤਨਾਮ ਇੰਨਾ ਹੀ ਨੁਕਤ ਹੈ, ਹੋਰ ਨੀ ਵਿੱਚ ਕੁਛ। ਜੱਟ ਗਧੇ ਨੂੰ ਮੰਨ ਜੂ ਪਰ ਜੱਟ ਨੂੰ ਨਹੀਂ ਮੰਨ। ਮੈਂ ਵੀ ਜੱਟ ਹੈ, ਮੈਨੂੰ ਪਤਾ ਹੈ, ਮੈਂ ਜਮਾਂਦਰੂ ਜੱਟ ਹੈ। ਤਾਂ ਹੀ ਨੀ ਮਨਾਉਂਦੇ ਤੁਸੀਂ, ਕੋਈ ਨੀ ਯਾਦ ਕਰਦਾ, ਨਾਲੇ ਯਾਦ ਰੱਖਿਓ ਔਰ ਧੰਨੇ ਨੇ ਤੁਹਾਡੀ ਲਾਜ ਰੱਖਤੀ। ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਨਾਂ ਚੜ੍ਹਾਤਾ, ਨਹੀਂ ਗਰਾਇਆ ਫਿਰੀ ਜਾਂਦੇ ਬੱਟਾਂ ਪਰ ਡਾਂਗ ਚੱਕੀ। ਕੌਣ ਪੁੱਛਦਾ ਸੀ ਤੁਹਾਨੂੰ? ਉਹਨੇ ਨਾ ਚੜ੍ਹਾਤਾ, ਤੁਸੀਂ ਉਹਨੂੰ ਨਹੀਂ ਪੁੱਛਦੇ। ਗੁਰਸਿੱਖ ਪਿਆਰਿਓ, ਉਹਦਾ ਹੜ ਵਾਹੁਣਾ ਹੀ ਰੱਬ ਬਣ ਗਿਆ। ਗੁਰਸਿੱਖ ਪਿਆਰਿਓ, ਗੁਰੂ ਨਾਨਕ ਦਾ ਤੱਖੜੀ ਤੋਲਣਾ ਹੀ ਤੇਰਾ ਬਣ ਗਿਆ, ਬਸ ਤੇਰਾ ਹੈ ਸਭ। ਉਹ ਭਗਤ ਕਬੀਰ ਸਾਹਿਬ ਜਿਨ੍ਹਾਂ ਦੀ ਇੱਥੇ ਅਵਸਥਾ ਸੀ, ਚੌਦਸ ਚੌਦਹ ਲੋਕ ਮਜਾਰ, ਰੋਮ ਰੋਮ ਮੈਂ ਬਸੈ ਮੁਰਾਰ। ਕੱਲ ਤੁਹਾਨੂੰ ਡਿਟੇਲ ਵਿੱਚ ਬੇਨਤੀ ਕੀਤੀ ਸੀ, ਸੱਤ ਸੰਤੋਖਾ ਧਰੋ ਧਿਆਨ, ਛੱਡ ਦੋ ਕੱਚੇ ਪਿਲੇ ਧਿਆਨ, ਬਥੇਰੇ ਧਰ ਕੇ ਦੇਖ ਲੇ। ਸੁਪਨੇ ਦੋ ਹੁੰਦੇ ਨੇ ਪ੍ਰੇਮੀਓ, ਦੋ। ਇੱਕ ਸੁਪਨਾ ਰਾਤ ਨੂੰ ਸੁੱਤੇ ਪਿਆਂ ਨੂੰ ਆਉਂਦਾ, ਦੇਖਦੇ ਹੋ ਨਾ, ਇੱਕ ਜਾਗਦਿਆਂ ਨੂੰ ਆਉਂਦਾ। ਜਿਹੜਾ ਰਾਤ ਨੂੰ ਸੁਪਨਾ ਆਉਂਦਾ, ਕੋਈ ਨਾ ਡਰਿਆ ਕਰੋ, ਕੋਈ ਖਤਰਾ ਨਹੀਂ ਉਹ ਤੋਂ, ਦਿਨ ਵਾਲੇ ਸੁਪਨੇ ਦਾ ਖਤਰਾ। ਰਾਤ ਦਾ ਸੁਪਨਾ ਕਦੋਂ ਸ਼ੁਰੂ ਹੁੰਦਾ ਹੈ? ਜਦੋਂ ਅੱਖ ਬੰਦ ਹੁੰਦੀ ਹੈ। ਅੱਖ ਖੋਲੇ ਤੇ ਰਾਤ ਦਾ ਸੁਪਨਾ ਨਹੀਂ ਸ਼ੁਰੂ ਹੁੰਦਾ, ਅੱਖ ਥੋੜੀ ਜਿਹੀ

ਨੌਵੇਂ ਪਾਤਸ਼ਾਹ ਜੀ ਨੇ ਸੁਪਨਾ ਲਿਖਿਆ, ਜਿਉ ਸੁਪਨਾ ਅਰ ਪੇਖਣਾ, ਅੱਖ ਖੁੱਲੀ ਦਾ ਸੁਪਨਾ ਇਹ ਖਤਰਨਾਕ ਹੈ। ਜਿੱਦਣ ਸਾਡੀ ਅੱਖ ਖੁੱਲੀ ਸੀ, ਜਨਮ ਲਿਆ ਸੀ ਨਾ, ਉਦਣ ਇੱਕ ਸੁਪਨਾ ਦੇਖਿਆ ਸੀ, ਸੰਸਾਰ ਇੱਥੇ ਅੱਖੋਂ ਸਰ। ਇਹ ਅੱਖ ਖੁੱਲੀ ਤੋਂ ਸ਼ੁਰੂ ਹੁੰਦਾ ਤੇ ਇਹਨੇ ਖਤਮ ਕਦੋਂ ਹੋਣਾ? ਜਿੱਦਣ ਆਖਰ ਨੂੰ ਅੱਖ ਬੰਦ ਹੋਣੀ, ਉਹਨਾਂ ਚਿਰ ਚੱਲਦਾ ਹੀ ਰਹਿਣਾ। ਰਾਤ ਦਾ ਸੁਪਨਾ ਅੱਖ ਬੰਦ ਹੋਈ ਤੋਂ ਸ਼ੁਰੂ ਹੁੰਦਾ ਹੈ, ਇਹ ਸੰਸਾਰ ਦਾ ਸੁਪਨਾ ਅੱਖ ਖੁੱਲਣ ਤੋਂ ਸ਼ੁਰੂ ਹੁੰਦਾ। ਰਾਤ ਦਾ ਸੁਪਨਾ ਮੁੱਕ ਜਾਂਦਾ, ਅੱਖ ਖੁੱਲ ਗਈ। ਸੰਸਾਰ ਦਾ ਸੁਪਨਾ ਮੁੱਕ ਜਾਣਾ ਜਿੱਦਣ ਅੱਖ ਬੰਦ ਹੋ ਗਈ, ਅੱਖੋਂ ਸਰ। ਇਹ ਬੜਾ ਖਤਰਨਾਕ ਸੁਪਨਾ ਜੋ ਖੁੱਲੀ ਅੱਖ ਨੂੰ ਦਿਖ ਰਿਹਾ, ਨਜ਼ਰ ਨਾਲ ਦਿਖ ਰਿਹਾ, ਇਹ ਤੋਂ ਬਚੀਏ। ਇਹੀ ਸੁਪਨਾ ਧਿਆਨ ਧਰੀ ਫਿਰਦਾ, ਗੁੱਸੇ ਨਾ ਕਰਨ, ਮੈਂ ਵੀ ਬੁੜਾ ਹੀ ਹੁਣ। ਪਹਿਲਾਂ ਤਾਂ ਆਪਣੇ ਨਿਆਣੇ ਪਾਲੇ, ਬੜੇ ਔਖੇ ਪਾਲਦੇ ਨਿਆਣੇ, ਹੁਣ ਤਾਂ ਆਟੋਮੈਟਿਕ ਚੀਜ਼ਾਂ ਨੇ। ਮੈਨੂੰ ਆਪਣੇ ਬਾਪੂ ਦਾ ਪਤਾ, ਤੁਹਾਨੂੰ ਪਤਾ ਹੋਣਾ ਵੀ ਕਿਵੇਂ ਖੱਬਲ ਖੋਦ ਕੇ ਪੜ੍ਹਾਇਆ ਸਾਨੂੰ, ਕਿਵੇਂ ਖੇਤੀ ਕਰਦੇ ਹੁੰਦੇ ਸੀ। ਪਹਿਲਾਂ ਤਾਂ ਆਪਣੇ ਪਾਲੇ, ਹੁਣ ਪੋਤੇ ਪੋਤੀਆਂ ਨੂੰ ਲੱਗੇ ਪਏ। ਜੇ ਕਿਸੇ ਨੂੰ ਕਹੋ ਨਾ ਵੀ ਹੁਣ ਤਾਂ ਖਹਿੜਾ ਛੱਡ ਦੇ, ਗਾਂ ਤੇ ਬੁੜੇ ਕਹਿੰਦੇ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੈ। ਇਹ ਹੈ ਧਿਆਨ ਸਾਡਾ ਕਿੱਥੇ, ਕਹਿੰਦੇ ਵਿਆਜ ਪਿਆਰਾ ਹੈ। ਹਾਂ, ਮੂਲ ਤਾਂ ਤੇਰੀ ਮੁੱਠੀ ਚਾਪੀ ਕਰਦਾ ਤੇ ਵਿਆਜ ਪਲਨ ਡਾਹੂਗਾ, ਜਿੱਥੇ ਆਖੋ ਸਤਨਾਮ। ਵੇਖੋ ਕਿੱਥੇ ਧਿਆਨ ਹੈ, ਉਹ ਤੇਰੇ ਬਾਲੇ ਸਵੇਰੇ ਕੱਢਦੇ ਉੱਠ ਕੇ ਤੇਰੇ ਨਿਆਣੇ, ਤੇ ਪੋਤੇ ਤੈਨੂੰ ਬੈਡਰੂਮ ਚ ਲਿਆਣਗੇ ਫੜ ਕੇ। ਕਿੱਥੇ ਧਿਆਨ ਜੁੜਿਆ ਸਾਡਾ ਗੁਰਸਿੱਖ ਪਿਆਰੇ, ਅਸਤ ਵਿੱਚ, ਝੂਠ ਵਿੱਚ, ਤ੍ਰਿਸ਼ਨਾ ਵਿੱਚ। ਸੱਤ ਦਾ ਵਿਰੋਧੀ ਅਸਤ, ਸੰਤੋਖ ਦਾ ਵਿਰੋਧੀ ਤ੍ਰਿਸ਼ਨਾ। ਕਬੀਰ ਸਾਹਿਬ ਦੀ ਬਿਰਤੀ ਉੱਚੀ, ਛੱਡ ਦੋ ਬਥੇਰੇ ਧਿਆਨ ਧਰ ਕੇ ਦੇਖ ਲੇ, ਅੱਖਾਂ ਨੇ ਬਹੁਤ ਧਿਆਨ ਧਰੇ ਗਾਉਣ ਵਾਲੀਆਂ ਦੇ, ਫੋਟੋਆਂ ਦੇ, ਟੀਵੀ ਦੇ, ਰਜਗੀਆਂ ਭੁੱਖੀਆਂ ਦੀਆਂ ਭੁੱਖੀਆਂ, ਕੰਨਾਂ ਨੇ ਬੜੇ ਧਿਆਨ ਨਾਲ ਸੁਣੇ ਟੱਪੇ ਗਾਉਣ ਵਾਲਿਆਂ ਦੇ, ਰੱਜ ਕੇ ਸੁਣ ਸੁਣ ਰੀਣੇ ਰੀਣੇ ਕਹੀਏ, ਖਾਲੀ ਪਈਆਂ ਨੇ ਖੁੱਡਾਂ, ਬਹੁਤ ਕੁਝ ਸੁਣਿਆ ਵਿੱਚ ਹੀ ਕੱਖ ਨਹੀਂ। ਜੀਭਾਂ ਨੇ ਬੜੇ ਸਵਾਦ ਤਕੜੇ ਤੜਕੇ ਚਮਕੇ ਲਾਏ, ਗੁਰਸਿੱਖ ਪਿਆਰੇ ਆਮਲੇਟ ਖਾਧੇ, ਮੱਛੀ ਦੇ ਪਕੌੜੇ ਹੈਗੇ ਕੋਲ, ਭੁੱਖੀ ਦੀ ਭੁੱਖੀ। ਇਹ ਅਸਤ ਦਾ ਧਿਆਨ ਗੁਰਮੁਖੋ, ਸਤ ਸੰਤੋਖ ਕਾ ਧਰੋ ਧਿਆਨ, ਤੇ ਕਥਨੀ ਕਥੀਏ ਬ੍ਰਹਮ ਗਿਆਨ। ਕਿ ਐਨੀ ਵੀ ਕੰਮ ਕਰਨੇ ਛੱਡ ਦੇਣੇ, ਜੋ ਵੀ ਕੰਮ ਕਰੇ ਆਵਾਜ਼ ਪੈਦਾ ਹੋਊਗੀ ਤਾਂ ਹੀ ਕੰਮ ਕਰੇਗਾ ਵੀ ਫਲਾਣਾ ਕਰਨਾ ਹੈ, ਇਹ ਨਹੀਂ ਕਰਨਾ। ਉਸ ਕੰਮ ਦੀ ਆਵਾਜ਼ ਵਿੱਚ ਕੰਮ ਨਾਲੋਂ ਪਹਿਲਾਂ ਵਾਹਿਗੁਰੂ ਯਾਦ ਆ ਜਾਵੇ, ਅਜਿਹੇ ਆਖੋ ਸਰ। ਸਾਡੇ ਬਜ਼ੁਰਗ ਹੁੰਦੇ ਸੀ, ਜਦੋਂ ਬਹੁਤ ਦਾ ਰਸਤਾ ਖੋਲਣਾ ਤੇ ਮੂੰਹ ਤੋਂ ਕਹਿਣਾ ਵਾਹਿਗੁਰੂ, ਦਾਤੀ ਚੁੱਕਣੀ ਤੇ ਕਹਿਣਾ ਵਾਹਿਗੁਰੂ, ਰੱਖੜੀ ਪਕੜਨੀ ਕਹਿਣਾ ਵਾਹਿਗੁਰੂ, ਕਲਹਾੜੀ ਜੋੜਨੀ ਕਹਿਣਾ ਵਾਹਿਗੁਰੂ। ਤੇ ਹੁਣ ਆ ਵੇਖਿਆ ਪੰਜਾਬ ਵਿੱਚ ਜਾ ਕੇ ਟਰੈਕਟਰ ਚੱਲਦਾ, ਇੰਨੀਆਂ ਗੰਦੀਆਂ ਟੇਪਾਂ ਲੱਗੀਆਂ ਹੋਈਆਂ ਨੇ ਖੇਤ ਵਿੱਚ। ਇਹ ਖੁਸਰੋਪੁਰ ਪਿੰਡ ਹੈ, ਜਲੰਧਰ ਕੋਲ ਕਪੂਰਥਲੇ 'ਚ, ਇੱਥੇ ਬੈਠੇ ਨਾ ਹੋਵੇ ਕੋਈ, ਉੱਥੇ ਸਾਡੇ ਆਏ ਸਾਲ ਦਵਾਨੂ ਨੇ, ਉਹ ਟਿੱਬੇ ਨੇ ਰੇਤਾ, ਤਿੰਨ ਚਾਰ ਸਾਲ ਹੋਏ ਮੀਂਹ ਨਹੀਂ ਸੀ ਨਾ ਪਿਆ, ਸੁੱਕ ਗਈਆਂ ਵਿਚਾਰੇ ਦੀਆਂ ਫਸਲਾਂ। ਇਹ ਉੱਥੇ ਤੁਹਾਨੂੰ ਪਤਾ ਇੱਕ ਲਾਗ ਪਿੰਡ ਹੈ, ਉਹਨਾਂ ਦਾ ਪਾਲਣ ਹੈ ਕਿ ਗਾਉਣ ਵਾਲੀ ਤਿੰਨ ਵਾਰ ਲਿਆਉਣੀ ਹੈ ਸਾਲ ਵਿੱਚ, ਤਿੰਨ ਪਾਰਟੀਆਂ ਇੱਕ ਦੂਏ ਤੋਂ ਚੜ੍ਹ ਕੇ ਲਿਆਉਣੀ ਉਹਨਾਂ ਨੇ, ਤਿੰਨ ਵਾਰ ਖਾੜਾ ਲੱਗਦਾ। ਮੈਨੂੰ ਕਹਿੰਦੇ ਬਾਬਾ ਜੀ ਅਰਦਾਸ ਕਰੋ ਗਾਹਾਂ ਦੀ ਫਸਲ ਠੀਕ ਹੋ ਜਾਵੇ, ਜੀਰੀ ਤਾਂ ਹੋਈ ਨਹੀਂ, ਕਣਕ ਠੀਕ ਹੋ ਜਾਵੇ। ਮੈਂ ਕਿਹਾ ਅਰਦਾਸ ਦੀ ਲੋੜ ਹੀ ਨਹੀਂ, ਨਾ ਡਾਇਆ ਖਰੀਦਿਓ ਨਾ ਖੇਤ ਨੂੰ ਵਾਹਿਓ, ਕਹਿੰਦੇ ਫਿਰ ਭੁੱਖੇ ਮਰਾਂਗੇ ਮਾਨਾ ਨਾ। ਮੈਂ ਕਿਹਾ ਖੇਤਾਂ ਵਿੱਚ ਗਾਉਣ ਵਾਲੀ ਦੇ ਚਰਨ ਪਵਾ ਦਿਓ, ਅੱਜ ਖੇ ਰੱਖੋ ਸਾਧਨ,
ਨਿਕਲੋ ਮੈਂ ਕਿਹਾ ਹਰਦੇਵ ਜੀ ਨੂੰ ਫੜ ਲਿਓ ਜੇ ਗਿੜ ਗਿੜ ਦੀਆਂ ਬੱਲਾਂ ਦਾ ਨਿਕਲ

0: ਕੀ ਹਾਲ ਹੋਇਆ ਮਾਤਾ ਧਰਤ ਮਹਤ। ਦੇਖੋ ਸਾਰੇ ਟਰੈਕਟਰਾਂ ਵਿੱਚ ਜਾ ਕੇ ਕਾਰਾਂ ਵਿੱਚ ਕੀ ਗੰਧ ਬਕ ਰਹੇ ਨੇ ਖੇਤਾਂ ਦੇ ਵਿੱਚ। ਅੱਗੇ ਬੋਹਲ ਲਾਉਣਾ, ਨੰਗੇ ਸਿਰ ਕੋਈ ਪਿੜ ਵਿੱਚ ਨਹੀਂ ਸੀ ਜਾ ਸਕਦਾ, ਨੰਗੇ ਸਿਰ। ਵਾਹਿਗੁਰੂ ਕਹਿ ਕੇ ਹੁਣ ਬਰਕਤ ਕਿੱਥੇ ਰਹਿਣੀ ਹੈ? ਗੰਧ ਮੰਦ ਚੌਵੀ ਘੰਟੇ, ਚੌਵੀ ਘੰਟੇ ਗੰਧ। ਕਿਰਤ ਕਰ, ਗੱਲਬਾਤ ਕਰ, ਪਰ ਹਰ ਗੱਲ ਵਿੱਚ ਤੈਨੂੰ ਵਾਹਿਗੁਰੂ ਸਾਹਮਣੇ ਦਿਖੇ, ਪਰਮੇਸ਼ਰ ਸਾਹਮਣੇ ਦਿਖੇ। ਇੱਥੇ ਪੁੱਜ ਜਾਵੇ ਕਿ ਕਰਨ ਕਾਰਨ ਪ੍ਰਭ ਏਕ ਹੈ। ਮੈਂ ਨਹੀਂ ਕਰ ਰਿਹਾ, ਮੈਂ ਨਹੀਂ ਕੰਮ ਕਰਾ ਰਿਹਾ, ਉਹ ਵਾਹਿਗੁਰੂ ਏ ਕਰਾ ਰਿਹਾ। ਇਹ ਬ੍ਰਹਮ ਗਿਆਨ ਹੋ ਗਿਆ, ਬਸ ਹੋਰ ਬੋਲਣ ਦੀ ਲੋੜ ਹੀ ਨਹੀਂ। ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਸਤਨਾਮ ਕਰਨ ਦੀ ਲੋੜ ਨਹੀਂ। ਜੇ ਹਿਰਦੇ ਹੀ ਨਹੀਂ ਵਸਿਆ, ਹਾਜ਼ਰ ਨਾਜ਼ਰ ਨਹੀਂ ਸਮਝਿਆ। ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਬੇਮਿਹਰ ਹੈ। ਇਹ ਕਥਨੀ ਕਥੀਏ ਬ੍ਰਹਮ ਗਿਆਨ। ਬੜੀ ਕਿਰਪਾ ਹੋ ਗਈ, ਕੱਲ੍ਹ ਤਾਂ ਇੱਕ ਨਿਆਣਾ ਤਾਂ ਅੱਜ ਚਾ ਰਹੇ ਅੱਜ ਖੇ ਕੋਲ ਸਤਨਾਮ, ਅੱਜ ਡਿਵੈਲਪਮੈਂਟ ਆ ਕੇ ਨਾ। ਦਿਨ ਮੇਰੇ ਤਿੰਨ ਰਹਿੰਦੇ, ਨਿਆਣੇ ਇੱਕ ਤੋਂ ਚਾਰ ਹੋ ਗਏ, ਅੱਜ ਖੇ ਕੋਲ ਸਤਨਾਮ ਔਖਾ ਹੀ ਕੰਮ ਹੈ। ਕਿਰਪਾ ਕਰਨਗੇ ਸੱਚੇ ਪਾਤਸ਼ਾਹ ਕੋਈ ਨਹੀਂ। ਤੇ ਬੀਬੀਆਂ ਨੂੰ ਤਾਂ ਹੁਣ ਛੁੱਟੀ ਹੋ ਗਈ, ਕਿ ਸਾਨੂੰ ਤਾਂ ਕਿਸੇ ਨੇ ਕਹਿਣਾ ਹੀ ਨਹੀਂ ਅੱਜ ਖੇ ਕੋਲ ਸਤਨਾਮ, ਇਹ ਤਾਂ ਛੁੱਟੀ। ਸਹਿਮੋ ਬੀਬੀਓ, ਇਹਨਾਂ ਨੂੰ ਮੈਂ ਗੱਲਾਂ ਬਾਤਾਂ ਕਰਕੇ ਵੀ ਡੇਢ ਘੰਟਾ ਲੰਘਾ ਦਵਾਂ ਨਾ, ਇੱਕ ਘੰਟਾ ਕਹਾਣੀਆਂ ਸੁਣਾ ਕੇ। ਡਾਲਰ ਤੁਸੀਂ ਫੇਰ ਵੀ ਮੈਨੂੰ ਨਹੀਂ ਦੇ ਦੇਣੇ, ਮੈਨੂੰ ਕੋਈ ਫਰਕ ਨਹੀਂ ਪੈਣਾ। ਮੈਨੂੰ ਨਹੀਂ ਮਿਲ ਜਾਣੇ, ਤੁਹਾਡੇ ਪੱਲੇ ਕੱਖ ਪੈਣਾ ਨਹੀਂ। ਸਤਨਾਮ ਬਾ ਜਿਹੇ ਜੇ ਆਏ ਉੱਠ ਕੇ ਤੁਰ ਜਾਓਗੇ, ਗੱਲਾਂ ਬਾਤਾਂ ਸੁਣ। ਬਾਣੀ ਦੀ ਵਿਚਾਰ, ਪੂਨਿਓ ਪੂਰਾ ਚੰਦ ਆਕਾਸ਼। ਪੂਰਨਮਾਸ਼ੀ ਬੜਾ ਪਵਿੱਤਰ ਦਿਨ ਹੈ, ਮਹਾਵੀਰ ਬੁੱਧ ਜੀ ਦਾ ਜਨਮ ਪੂਰਨਮਾਸ਼ੀ, ਵਾਲਮੀਕ ਜੀ ਦਾ ਜਨਮ ਪੂਰਨਮਾਸ਼ੀ, ਕਬੀਰ ਜੀ ਦਾ ਅਵਤਾਰ ਪੂਰਨਮਾਸ਼ੀ ਦਾ, ਰਵਿਦਾਸ ਜੀ ਦਾ ਅਵਤਾਰ ਪੂਰਨਮਾਸ਼ੀ ਦਾ। ਤੇ ਗੱਲਾਂ ਹੀ ਛੱਡ ਦੋ, ਗੁਰੂ ਨਾਨਕ ਦਾ ਅਵਤਾਰ ਵੀ ਪੂਰਨਮਾਸ਼ੀ ਦਾ ਰੱਖਿਆ ਖੋਸਾ। ਕਿੰਨਾ ਭਾਗਾ ਵਾਲਾ ਪੂਨਿਓ ਪੂਰਨਮਾਸ਼ੀ ਨੂੰ, ਪੂਰਾ ਚੰਦਰਮਾ ਆਕਾਸ਼ ਤੇ ਦਿਖਦਾ ਹੈ। ਪੂਨਿਓ ਪੂਰਾ ਚੰਦ ਆਕਾਸ਼, ਆਕਾਸ਼ ਚ ਨਹੀਂ ਦਿਖਣਾ। ਹੁਣ ਪਿਛਲੀ ਪੌੜੀ ਨਾਲ ਜੁੜੋ। ਜੋ ਸਤ ਸੰਤੋਖ ਕਾ ਧਰੇ ਧਿਆਨ, ਧਰੋ ਧਿਆਨ, ਕਥਨੀ ਕਥੀਏ ਬ੍ਰਹਮ ਗਿਆਨ। ਉਹਨਾਂ ਦੇ ਦਸਮ ਦਰਬਾਰ ਵਿੱਚ ਪੂਰਾ ਚਾਨਣਾ ਹੋ ਗਿਆ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼। ਹੁਣ ਤਾਂ ਆਪਾਂ ਨੂੰ ਪਤਾ ਹੀ ਨਹੀਂ ਕੀ ਹੁੰਦਾ। ਇਹ ਬਥੇਰੇ ਪਖੰਡੀ ਇੱਥੇ ਦਸਮਾਂ ਦੁਆਰ ਖੋਲਦੇ ਫਿਰਦੇ ਨੇ, ਰੱਬ ਦਿਖਾਉਂਦੇ ਫਿਰਦੇ ਨੇ, ਕੰਨਾਂ ਵਿੱਚ ਮੰਤਰ ਦਿੰਦੇ ਫਿਰਦੇ ਨੇ। ਬਚਕੇ ਰਿਹਾ ਕਰੋ, ਜਿਨ੍ਹਾਂ ਦੀ ਬਿਰਤੀ ਕਥਨੀ ਕਥੀਏ ਬ੍ਰਹਮ ਗਿਆਨ, ਉਹਨਾਂ ਦੇ ਫਿਰ ਦਸਮ ਦੁਆਰ ਦੇ ਕਪਾਟ ਖੁੱਲ ਜਾਣੇ, ਪੂਰਾ ਚਾਨਣਾ ਹੋ ਜਾਣਾ। ਹੁਣ ਪਿਛਲੀ ਤੁਗ ਨਾਲ ਜੁੜਨਾ ਪਊਗਾ, ਏਕਮ ਤੋਂ ਜਿੱਥੋਂ ਇਹ ਸਥਿਤੀ ਚੱਲੀ ਹੈ। ਜਦ ਪਹਿਲੇ ਦਿਨ ਸੂਰਜ ਚੜ੍ਹਦਾ ਨਾ, ਦੂਜ ਕਾ ਚਾਂਦ, ਉਦਣ ਚੰਦਰਮਾ ਵਿੱਚ ਇੱਕ ਕਲਾ ਹੁੰਦੀ ਹੈ, ਨੋਟ ਕਰਿਓ। ਪੂਨਿਓ ਪੂਰਾ ਚੰਦ ਆਕਾਸ਼ ਪਸਰੇ, ਜਿੱਦਣ ਪਹਿਲਾ ਚੰਦਰਮਾ ਦਿਖਦਾ ਇੱਕ ਕਲਾ, ਦੂਜੇ ਦਿਨ ਦੋ, ਤੀਜੇ ਦਿਨ ਤਿੰਨ, ਤੇ ਪੂਰਨਮਾਸ਼ੀ ਨੂੰ ਚੰਦਰਮਾ ਦੀ ਪੂਰੀ ਸ਼ਕਤੀ ਹੁੰਦੀ ਹੈ। ਅੱਜ ਕੇ ਆਖੋ ਸਭ ਇੱਕ ਇੱਕ ਕਲਾ ਇੱਕ ਦਿਨ ਵਧੀ ਹੈ, ਪਸਰੇ ਕਲਾ, ਜਿਹਨੂੰ ਪਸਰੇ ਕਹੀਏ ਵਧਣਾ। ਪਹਿਲੇ ਦਿਨ ਪੂਰਾ ਚੰਦਰਮਾ ਨਹੀਂ ਹੁੰਦਾ, ਸਿਰਫ ਇੱਕ ਕਲਾ ਹੁੰਦੀ ਹੈ। ਤੀਜੇ ਦਿਨ ਤਿੰਨ, ਚੌਥੇ ਦਿਨ ਚਾਰ, ਪੂਰਨਮਾਸ਼ੀ ਨੂੰ ਪੂਰਨ ਕਲਾ, ਸੰਪੂਰਨ ਸ਼ਕਤੀ ਚੰਦਰਮਾ ਦੇ ਵਿੱਚ। ਇੱਥੇ ਹੁਣ ਕੀ ਕਰਨਾ ਭਾਈ, ਆਪਾਂ ਨੇ ਕੀ ਕਰਨਾ? ਜਿਹੜਾ ਧਿਆਨ ਦਓਗੇ ਤਾਂ ਸ਼ਬਦ ਪੂਰਾ ਹੋਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਤੁੱਕ ਆਉਂਦੀ ਹੈ, ਜਪਜੀ ਸਾਹਿਬ ਵਿੱਚ ਪੜ੍ਹੀਏ, ਕਿ ਕੀਤਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਇੱਕ ਪਾਠ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਕਰ ਦੇਹਲੀ ਦੀਪ ਹੈ, ਦੋ ਪਾਸੇ ਲਾਉਣੇ, ਕਿਹਦਾ ਪ੍ਰਮਾਣ ਹੈ? ਹਿੰਦੁਸਤਾਨ ਵਿੱਚ ਸੱਪ ਨੂੰ ਕੀੜਾ ਕਹਿੰਦੇ ਨੇ, ਤੁਹਾਨੂੰ ਸਭ ਨੂੰ ਪਤਾ, ਕੀੜਾ ਡਸ ਗਿਆ ਕਹਿੰਦੇ ਨੇ ਕੀੜਾ। ਪਰ ਹਿੰਦੁਸਤਾਨ ਚ ਤਾਂ ਸੱਪ ਨੂੰ ਬਾਬਾ ਵੀ ਕਹਿੰਦੇ ਲਿਖੇ ਆਪੋ ਸੱਤ, ਨਾਲੇ ਸਾਡੀਆਂ ਧੀਆਂ ਭੈਣਾਂ ਕਹਿੰਦੀਆਂ ਬਾਬਾ। ਗੁਰਸਿੱਖ ਪਿਆਰੇ, ਉਹ ਕੀਟਾ ਅੰਦਰ ਕੀਟ ਕਰ, 84 ਲੱਖ ਕੀੜਿਆਂ ਵਿੱਚੋਂ ਵਾਹਿਗੁਰੂ ਨੇ ਇੱਕ ਕੀੜਾ ਪੈਦਾ ਕੀਤਾ ਸੱਪ। ਕੀਟਾ ਅੰਦਰ ਕੀਟ ਕਰ, 84 ਲੱਖ ਜੀਵ ਕੀੜੇ ਨੇ ਨਾ, ਉਹਨਾਂ ਵਿੱਚ ਇੱਕ ਕੀੜਾ ਪੈਦਾ ਕੀਤਾ ਸੱਪ। ਦੋਸ਼ੀ ਪੜ੍ਹੇ ਲਿਖੇ ਬੈਠੇ ਹੋ, ਦੋਸ਼ੀ ਚਲੇ ਗਏ ਪਾਸਟ ਟੈਂਸ। ਦੋਸ਼ੀ ਉਹ ਹੁੰਦਾ ਜਿਹਨੇ ਦੋਸ਼ ਕਰ ਲਿਆ ਹੋਵੇ, ਜਿਹਨੇ ਅਜੇ ਕਰਨਾ ਉਹਨੂੰ ਦੋਸ਼ੀ ਨਹੀਂ ਕਵਾਂਗੇ ਆਪਾਂ। ਜਿੱਥੇ ਦੋਸ਼ ਹੋ ਚੁੱਕਿਆ ਉਹਨੂੰ ਕਹੀਏ ਦੋਸ਼ੀ। ਪਿਛਲੇ ਜਨਮ ਵਿੱਚ ਦੋਸ਼ ਕੀਤੇ, ਪਾਪ ਕੀਤੇ, ਦੋਸ਼ ਧਰੇ, ਉਹਨਾਂ ਪਿਛਲੇ ਜਨਮਾਂ ਦੇ ਕੀਤੇ ਪਾਪ ਦੋਸ਼ ਸੱਪ ਦੇ ਸਿਰ ਪਰ ਵਾਹਿਗੁਰੂ ਨੇ ਦੋਸ਼ਾਂ ਦੀਆਂ ਪੰਡਾਂ ਹੀ ਧਰਤੀਆਂ। ਇੱਥੇ ਆਖੋ ਸੱਪ ਦੋਸ਼ ਧਰੇ। ਸੱਪ ਕਿਤੇ ਬੰਦੇ ਦਾ ਹੀ ਦੁਸ਼ਮਣ ਨਹੀਂ ਹੈ, ਨਹੀਂ, ਸੱਪ ਖੱਡ ਵਿੱਚੋਂ ਨਿਕਲ ਆਵੇ, ਘੁੱਗੀਆਂ ਗਟਾਰਾਂ ਤੋਂ ਵੀ ਰੌਲਾ ਪਾ ਦਿੰਦੀ ਹੈ, ਬਾਬਾ ਨਿਕਲਿਆ ਹੈ ਉਹ ਸੋਧੋ ਇਹਨੂੰ, ਜਾਨਵਰ ਵੀ ਰੌਲਾ ਪਾ ਦਿੰਦੇ ਨੇ, ਇੰਨੇ ਦੋਸ਼ ਧਰ ਦਿੱਤੇ ਦੋਸ਼ਾਂ ਦੀਆਂ। ਕੋਈ ਮਿੱਤਰੇ ਨਹੀਂ ਦੁਨੀਆਂ ਵਿੱਚ, ਬੰਗਾਲੀ ਚੱਕੀ ਤਾਂ ਫਿਰਦਾ ਪਿੰਡਾਂ ਵਿੱਚ ਮੰਗਦਾ, ਪਟਾਰੀ ਵਿੱਚ ਪਾਈ ਫਿਰਦਾ, ਉਹਨੂੰ ਦਿਖਾ ਕੇ ਰੋਟੀ ਕਮਾਉਂਦਾ, ਪਰ ਕਦੇ ਬੰਗਾਲੀ ਤੋਂ ਪੁੱਛਿਓ ਤੇਰੇ ਕੋਲ ਕੀ ਹੈ, ਸਾਫ ਕਹੂਗਾ ਇਹ ਮੇਰਾ ਕਾਲ ਹੈ, ਨਾਲੇ ਉਹ ਤੋਂ ਰੋਜੀ ਕਮਾ ਰਿਹਾ ਕਾਲ। ਗੁਰੂ ਅਰਜਨ ਨੇ ਪ੍ਰਮਾਣ ਦਿੱਤਾ ਸੱਪ ਦਾ, ਬਾਣੀ ਨੂੰ ਖੋਜਿਆ ਕਰੋ ਕਿ ਸੱਪ ਪਿਟਾਈ ਪਾਈ ਹੈ, ਪਾਠ ਪਿਟਾਈ ਕਰਨੇ, ਇੱਕ ਸਾਡੇ ਸੂਬੇ ਦੀ ਭਾਸ਼ਾ ਜਿੱਥੇ ਪਟਾਰੀ ਨੂੰ ਪਟਾਈ ਕਹਿੰਦੇ ਨੇ, ਅਸਲ ਸ਼ਬਦ ਹੈ ਪਟਾਰੀ, ਉਹ ਪਟਾਰੀ ਚ ਪਾਇਆ ਹੁੰਦਾ ਨਾ ਬੰਦ ਕਰਕੇ। ਵਿਖ ਅੰਤਰ ਮਨ ਰੋਸ਼, ਹੱਡ ਗੋਡੇ ਤਾਂ ਤੋੜ ਤੇ ਕੈਦੀ ਤਾਂ ਬਣ ਗਿਆ, ਪਰ ਅੰਦਰੋਂ ਜ਼ਹਿਰ ਦਾ ਦੋਸ਼ ਨਹੀਂ ਨਿਕਲਿਆ। ਆਖੋ ਸਭ ਦੋਸ਼ੀ ਦੋਸ਼, ਪਿਛਲੇ ਜਨਮ ਦਾ ਦੋਸ਼ੀ, ਸੱਪ ਦੀ ਜੋਨੀ ਮਿਲੀ, ਦੋਸ਼ਾਂ ਦੀਆਂ ਪੰਡਾਂ ਹੀ ਧਰ ਦਿੱਤੀ। ਦੂਆ ਪਾਠ ਲਓ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਸੱਪਾਂ ਦੇ ਵਿੱਚ ਇੱਕ ਸੱਪ ਪੈਦਾ ਕੀਤਾ ਰੱਬ ਨੇ, ਕੀੜਾ ਕਹੀਏ ਸੱਪ, ਸੱਪਾਂ ਵਿੱਚ ਇੱਕ ਸੱਪ ਹੈ। ਇੱਥੇ ਨਾਗ ਕੁਲੀ ਮੈਂ ਆਏ, 99 ਕੁਲੀਆਂ ਨੇ ਸੱਪਾਂ ਦੀਆਂ, 99 ਕੁਲਾਂ, ਉਹਨਾਂ ਦੇ ਵਿੱਚ ਫੇਰ ਸ਼ਾਖਾਂ ਬਹੁਤ ਨੇ। ਸੱਪਾਂ ਵਿੱਚ ਇੱਕ ਸੱਪ ਪੈਦਾ ਕੀਤਾ ਹੈ ਦੋਸ਼ੀ, ਪਿਛਲੇ ਜਨਮ ਦਾ ਵੀ ਦੋਸ਼ੀ, ਤੇ ਸੱਪ ਬਣ ਕੇ ਕਿਹੜਾ ਕੋਈ ਚੰਗਾ ਕੰਮ ਕੀਤਾ, ਦੋਸ਼ਾਂ ਦੀਆਂ ਹੀ ਪੰਡਾਂ ਕੱਠੀਆਂ। ਪੂਰਨਮਾਸ਼ੀ ਦਾ ਜ਼ਿਕਰ ਕਰ ਰਹੇ ਹਾਂ ਤੁਹਾਡੇ ਨਾਲ, 41 ਅਰਥ। ਸੱਪ ਮਾੜਾ ਬਹੁਤ ਹੈ, ਅਧੋ ਗਤੀ ਜੁਨੀ, ਪਰ ਜਿੰਨੀਆਂ ਸੱਪ ਨੂੰ ਰੱਬ ਨੇ ਰਿਆਇਤਾਂ ਦਿੱਤੀਆਂ ਕਿਸੇ ਨੂੰ ਦਿੱਤੀ ਹੋਣੀ, ਜਿੰਨਾ ਸੱਪ ਉੱਤੇ ਰੱਬ ਮਿਹਰਬਾਨ ਹੋਇਆ ਨਾ ਕਿਸੇ 'ਤੇ ਹੋਇਆ ਹੀ। ਦੁਨੀਆਂ ਵਿੱਚ ਸਭ ਤੋਂ ਕੀਮਤੀ ਮਣੀ ਜੇ ਵਾਹਿਗੁਰੂ ਨੇ ਦਿੱਤੀ ਹੈ, ਸੱਪ ਨੂੰ ਦਿੱਤੀ ਹੈ, ਉਸ ਮਣੀ ਵਰਗੀ ਦੁਨੀਆਂ 'ਚ ਕੋਈ ਕੀਮਤੀ। ਇੱਕ ਚੀਜ਼ ਇੱਕ ਸੱਪ ਨੂੰ ਹੋਰ ਪਤਾ ਕੀ ਦਿੱਤਾ ਰੱਬ ਨੇ, ਪੜ੍ਹੇ ਲਿਖੇ ਬੈਠੇ ਹੋ, ਸੱਪ ਨੂੰ ਸਾਰੀ ਜ਼ਿੰਦਗੀ ਪਾਣੀ ਦੀ ਲੋੜ ਨਹੀਂ ਹੈ, ਬਿਨਾਂ ਪਾਣੀ ਤੋਂ ਜੀਵਨ ਕੱਟੇ, ਪਾਣੀ ਤੋਂ ਛੁੱਟੀ, ਤੈਨੂੰ ਪਾਣੀ ਦੀ ਲੋੜ ਨਹੀਂ। ਬਾਣੀ ਨੂੰ ਖੋਜਿਆ ਕਰੋ, ਗੁਰਬਾਣੀ ਕਹਿ ਰਹੀ ਹੈ ਪਹਿਲਾ ਪਾਣੀ ਜੀਵ ਹੈ, ਇਹ ਗੱਲ ਝੂਠ ਹੋ ਜੂਗੀ ਕਿਤੇ? ਨਹੀਂ, ਪਰ ਸੱਪ ਨੂੰ ਲੋੜ ਨਹੀਂ ਪਾਣੀ ਦੀ, ਪਾਣੀ ਤੇ ਬਿਨਾਂ ਜੀਵਨ ਕੱਟਦਾ ਸੱਪ, ਉਹਦੀ ਮਰਜ਼ੀ ਪੀ ਲਵੇ, ਉਹਦੀ ਮਰਜ਼ੀ, ਲੋੜ ਨਹੀਂ ਹੈ। ਸੱਪ ਦੇ ਮੂੰਹ ਵਿੱਚ ਜਿਹੜਾ ਵਾਹਿਗੁਰੂ ਨੇ ਜ਼ਹਿਰ ਪਾਇਆ ਨਾ, ਸਿਲਵਰ ਨਾਈਟ੍ਰੇਟ, ਵੈਰੀ ਸਟਰੋਂਗ ਪੋਇਜ਼ਨ, ਉਹ ਸਾਡੇ ਮਾਰਨ ਖਾਤਰ ਨਹੀਂ ਪਾਇਆ, ਕਿਸੇ ਦੇ ਦੁਸ਼ਮਣ ਨੂੰ ਮਾਰਨ ਨਹੀਂ ਪਾਇਆ। ਉਹ ਜਿਹੜੀ ਸੱਪ ਨੂੰ ਜ਼ਹਿਰ ਦਿੱਤੀ ਹੈ, ਉਹੀ ਉਹਦਾ ਜੀਵਨ ਹੈ, ਉਹੀ ਜੀਵਨ। ਉਹ ਜ਼ਹਿਰ ਨਹੀਂ ਹੈ, ਇੱਕ ਸਾਲਟ ਹੈ, ਕੈਮੀਕਲ ਜੋ ਸੱਪ ਦੇ ਤਾਲਗੂਏ ਚ ਹੁੰਦਾ ਹੈ, ਕਦੇ ਮੱਥੇ ਚ, ਜੀਭ ਜੂਹ ਚ ਜ਼ਹਿਰ ਨਹੀਂ ਹੁੰਦੀ, ਸੱਪ ਤਾਂ ਖਾਂਦੇ ਹਾਂ ਥੋੜੇ, ਪੀਣੀ ਹੈ ਇੱਥੇ, ਉਹਦੇ ਤਾਲਗੂਏ ਚ ਹੁੰਦੀ ਹੈ ਜ਼ਹਿਰ ਖਾਨਾ, ਉਹ ਇੱਕ ਕੈਮੀਕਲ ਹੈ, ਸਾਲਟ ਹੈ। ਉਹ ਰੱਬ ਨੇ ਕਿਉਂ ਦੱਸਿਆ ਹੈ? ਜਦੋਂ ਸੱਪ ਸਾਹ ਲੈਂਦਾ ਨਾ ਪ੍ਰੇਮ, ਹਵਾ ਤਾਂ ਸਭ ਜਗ੍ਹਾ, ਜਦੋਂ ਹਵਾ ਅੰਦਰ ਖਿੱਚਦਾ ਹੈ, ਉਸ ਸਾਲਟ ਨੂੰ ਲੱਗਦੀ ਸਾਰ ਹਵਾ ਪਾਣੀ ਬਣ ਜਾਂਦੀ ਹੈ। ਇੱਥੇ ਆਖੋ ਕਿੱਥੇ ਤੁਸੀਂ ਇਹ ਚੀਜ਼ਾਂ ਚੱਕੀ ਫਿਰਦੇ ਹੋ ਸਾਇੰਸ ਦੀ? ਇਹ ਤਾਂ ਅਜੇ ਸ਼ੁਰੂ ਵੀ ਨਹੀਂ ਕੁਦਰਤ ਦੇ, ਚੰਦਰਮਾ ਤੇ ਜਾਣਾ ਤਾਂ ਸ਼ੁਰੂ ਵੀ ਨਹੀਂ। ਉਹ ਜਿਹੜਾ ਸਾਲਟ ਜ਼ਹਿਰ ਦਿੱਤਾ, ਉਹ ਕੈਮੀਕਲ ਐਕਸ਼ਨ ਹੈ, ਜਦ ਹਵਾ ਖਿੱਚਦੇ, ਹਵਾ ਉਹਨੂੰ ਲੱਗਦੇ, ਸਾਰ ਪਾਣੀ ਬਣ ਜਾਂਦੀ। ਉਹ ਪਾਣੀ ਨਾ ਜੀਂਦਾ, ਇੱਕ ਨਲਕੇ ਦੇ ਪਾਣੀ ਕੋਲ ਨਹੀਂ ਜਾਂਦਾ। ਕਿਉਂ ਦਿੱਤਾ ਉਹਨੂੰ ਰੱਬ ਨੇ? ਭਾਈ ਰੱਬ ਨੂੰ ਪਤਾ ਤਾਂ ਤੈਨੂੰ ਨਲਕੇ ਤੇ ਕਿਹਨੇ ਪਾਣੀ ਪੀਣ ਦੇਣਾ? ਅੱਜ ਕੋਈ ਸਤਨਾਮ ਤੇਰੀ ਹੱਡੀ ਪਸਲੀ ਕਰ ਦੇਣਗੇ ਇੱਕ। ਵੇਖੋ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ। ਉਹ ਜਿਹੜੀ ਜ਼ਹਿਰ ਹੈ ਉਹਦਾ ਜੀਵਨ ਹੈ। ਇਹ ਹਵਾ ਬਾਬਤ, ਪਾਣੀ ਬਾਬਤ ਤਾਂ ਤੁਸੀਂ ਜਾਣਦੇ ਹੀ ਹੋ, ਆ ਸਾਇੰਸ ਤਾਂ ਤੁਹਾਡੀ ਹੁਣ ਕਹਿੰਦੀ ਹੈ, ਮੇਰਾ ਬਾਪੂ 500 ਸਾਲ ਪਹਿਲਾਂ ਕਹਿ ਗਏ। H2O ਦੋ ਹਿੱਸੇ ਹਾਈਡਰੋਜਨ, ਇੱਕ ਹਿੱਸਾ ਆਕਸੀਜਨ, ਮਿਲਾ ਦਿਓ ਪਾਣੀ, ਤੇ ਪਾਣੀ ਨੂੰ ਤੋੜ ਦਿਓ ਭਾਪ ਹਵਾ। ਇਹ ਸਾਇੰਸ ਤੁਹਾਡੀ ਅੱਜ ਕਹਿ ਰਹੀ ਹੈ, ਮੇਰੇ ਗੁਰੂ ਗ੍ਰੰਥ ਸਾਹਿਬ 500 ਸਾਲ ਪਹਿਲਾਂ ਕਹਿ ਗਏ, ਸਾਚੇ ਤੇ ਪਵਣਾ ਭਇਆ। ਵਾਹਿਗੁਰੂ ਨੇ ਹਵਾ ਬਣਾਈ ਤੇ ਪਵਣੇ ਤੇ ਜਲ ਹੋਏ, ਹਵਾ ਤੇ ਪਾਣੀ ਬਣ ਗਿਆ। ਕਿੰਨੀ ਰਹਿਤ ਦਿੱਤੀ ਹੈ, ਤੈਨੂੰ ਪਾਣੀ ਦੀ ਲੋੜ ਨਹੀਂ। ਤੀਜੀ ਰਹਿਤ ਸੁਣੋ, ਸੱਪ ਨੂੰ ਰੋਟੀ ਟੋਲਣ ਦੀ ਲੋੜ ਨਹੀਂ, ਰੋਜੀ ਕਿਤੇ ਟੋਲ ਨਹੀਂ। ਆਪਾਂ ਤਾਂ ਬੈਠੇ ਹਾਂ ਜਲੰਧਰ ਵਾਲੇ, ਹੁਸ਼ਿਆਰਪੁਰ ਵਾਲੇ, ਇੱਥੇ ਕਨੇਡਾ, ਇੱਥੇ ਹੋਰ ਕੁਛ ਨਹੀਂ ਕਰਨਾ, ਇਹ ਰੋਟੀਆਂ ਹੀ ਟੋਲਣਾ ਹੈ। ਅੱਜ ਫਿਰ ਕੋਲ ਸਤਨਾ ਹੋਰ ਕੀ ਹੈ? ਸੱਪ ਨੂੰ ਲੋੜ ਨਹੀਂ ਘਰ ਛੱਡਣ ਦੀ, ਜਿੱਥੇ ਰਹਿਣੇ ਉੱਥੇ ਤੇਰੀ ਰੋਟੀ। ਨਾਗੋਂ ਕਾ ਆਹਾਰ ਬਿਹਾਰ ਪਰਸਰੀ, ਸੱਪ ਦੀ ਖੁਰਾਕ ਰੱਬ ਨੇ ਮਿੱਟੀ ਬਣਾ ਦਿੱਤੀ। ਮਿੱਟੀ, ਕਿਤੇ ਨੀ ਜਾਣਾ ਤੂੰ, ਭਾਵੇਂ ਦੁੱਧ ਪੀਵੇ, ਜੀਭ ਖਾਵੇ, ਉਹਦੀ ਮਰਜ਼ੀ, ਪਰ ਸੱਪ ਦਾ ਭੋਜਨ ਮਿੱਟੀ ਹੈ। ਜਿੱਥੇ ਬੈਠੇ ਉੱਥੇ ਚੱਕੀ ਜਾਈ, ਕਹਿਲ ਗਰੀਬ ਵਾਲਿਆਂ ਨੇ ਤੈਨੂੰ ਲੰਗਰ ਚ ਨਹੀਂ ਵੜਨ ਦੇਣਾ। ਆਖੋ ਸਤਨਾਮ, ਤੇਰਾ ਜਿਹੜੇ ਕਰ ਦੇਣਗੇ ਕਲਿਆਣ ਜੇ ਤੂੰ ਰੋਟੀ ਖਾਣ ਗਿਆ। ਵੇਖੋ ਕੁਦਰਤ ਉਹਦੀ ਇੰਨੀ ਰਿਆਇਤ, ਸਭ ਤੋਂ ਵਧੀਆ ਮਣੀ ਸੱਪ ਨੂੰ ਦਿੱਤੀ। ਬਜ਼ੁਰਗਾਂ ਨੇ ਤਾਂ ਦੇਖੇ ਵੀ ਹੋਣੇ, ਮਣੀ ਸੱਪ ਦੇ ਮੱਥੇ ਚ ਨਹੀਂ ਹੁੰਦੀ, ਨੋਟ ਕਰ ਲਿਓ। ਉਹ ਜਿੱਥੇ ਜ਼ਹਿਰ ਦਾ ਛੱਲ ਹੈ ਨਾ, ਉਹਦੇ ਕੋਲ ਇੱਕ ਖਾਨਾ ਹੈ ਤਾਲੂਏ ਵਿੱਚ, ਉਹਦੇ ਵਿੱਚ ਮਣਕਾ ਹੁੰਦਾ। ਜਦੋਂ ਮਰਜ਼ੀ ਉਹਨੂੰ ਕੱਢ ਲਵੇ, ਜਦੋਂ ਮਰਜ਼ੀ ਰੱਖ ਲਵੇ ਉਸ ਮੱਥੇ ਚ, ਕਿਸੇ ਸੱਪ ਦੇ ਮਣੀ ਨਹੀਂ ਹੁੰਦੀ। ਉਹਦੀ ਕੀਮਤ ਹੀ ਨਹੀਂ ਦੁਨੀਆਂ ਵਿੱਚ ਉਸ ਮਣੀ ਦੀ ਕੋਈ। ਇਹ ਤਾਂ ਬੰਗਾਲੇ ਕੋਲੇ ਡੁਪਲੀਕੇਟ ਚੱਕੀ ਫਿਰਦੇ ਨੇ। ਉਹਦੀ ਇੱਕ ਨਿਸ਼ਾਨੀ ਹੈ ਮਣੀ ਦੀ, ਕਿ ਉਹਨੂੰ ਹਨੇਰੇ ਵਿੱਚ ਰੱਖ ਦੋ, 100 ਵਾਟ ਦੇ ਬਲਬ ਵਾਂਗ ਮਚੂ ਰੋਸ਼ਨੀ। ਤਾਂ ਹੀ ਬਜ਼ੁਰਗ ਕਹਿੰਦੇ ਹੁੰਦੇ ਸੀ, ਮਣੀ ਵਾਲਾ ਸੱਪ ਜਾਂਦਾ ਦੀਵੇ ਵਾਂਗ ਮਚਦਾ ਜਾਂਦਾ ਸੀ ਮਣਕਾ। 100 ਵਾਟ ਦੇ ਬਲਬ ਜੀ ਨੇ ਇੱਕ ਮਣੀ ਰੋਸ਼ਨੀ, ਕੋਈ ਹੀਰਾ ਇੰਨਾ ਰੋਸ਼ਨ ਨਹੀਂ ਦੁਨੀਆਂ ਵਿੱਚ। ਜਿਹੜਾ ਸੱਪ ਨੂੰ ਦੱਸਿਆ, ਆ ਜਾਓ ਪੂਰਨਮਾਸ਼ੀ ਤੇ, ਫਸ ਗਏ ਕਲਾ ਸਹਿਜ ਪ੍ਰਕਾਸ਼। ਤਿੰਨ ਤਰ੍ਹਾਂ ਦੇ ਸੱਪ ਨੇ ਮਣੀ ਵਾਲੇ, ਤਿੰਨ ਤਰ੍ਹਾਂ ਦੇ। ਆਪਣੀ ਉਹ ਗੱਲ ਹੈ, ਸੱਪ ਦਾ ਤਾਂ ਪ੍ਰਮਾਣ ਹੈ। ਇੰਨੀ ਕੀਮਤੀ ਚੀਜ਼ ਦੇ ਦਿੱਤੀ ਰੱਬ ਨੇ ਮਣੀ, ਕਰੋੜਾਂ ਵੀ ਉਹਦੀ ਕੀਮਤ ਨਹੀਂ। ਪਹਿਲੇ ਨੰਬਰ ਦਾ ਸੱਪ ਤੋਂ ਕੰਮ ਕੀ ਲੈਂਦਾ? ਰਾਤ ਨੂੰ ਮੂੰਹ ਚੋਂ ਕੱਢ ਕੇ ਉੱਚੀ ਜਗ੍ਹਾ ਰੱਖ ਲੈਂਦਾ, ਉਹਦੇ ਵਿੱਚੋਂ ਨਿਕਲਦੀਆਂ ਨੇ ਰਿਸ਼ਮਾਂ ਕਿਰਨਾਂ, ਹੰਕਾਰ ਦੇ ਫੁੰਕਾਰੇ ਮਾਰਦੇ, ਟੱਪਦਾ ਨੱਚਦਾ, ਮੇਰੇ ਵਰਗੀ ਚੀਜ਼ ਕਿਸੇ ਨੂੰ ਦਿੱਤੀ ਹੋਈ, ਇੰਨਾ ਤਾਂ ਨਹੀਂ ਮੈਂ, ਦੁਨੀਆਂ 'ਚ ਇਹਦੀ ਕੀਮਤ ਹੈ। ਉਹ ਹੋਮੇ ਦੇ ਵਿੱਚ ਇੰਨਾ ਮਸਤ ਹੋ ਜਾਂਦਾ, ਦਿਨ ਚੜ੍ਹ ਜਾਂਦਾ, ਕਿਸੇ ਆਉਣ ਦੀ ਆਵਾਜ਼ ਆ ਜਾਂਦੀ ਹੈ, ਛੱਡ ਕੇ ਨੱਠ ਜਾਂਦਾ। ਉਸੇ ਦੇ ਵਿਯੋਗ ਵਿੱਚ ਕਰੰਗ ਹੋ ਕੇ ਸੁੱਕ ਕੇ ਮਰ ਜਾਂਦਾ ਹੈ। ਪਹਿਲੇ ਨੰਬਰ ਦਾ ਸੱਪ, ਉਸੇ ਦੇ ਵਿਯੋਗ ਵਿੱਚ। ਨੰਬਰ ਦੋ, ਇੱਕ ਸੱਪ ਨੂੰ ਮਣੀ ਦਿੱਤੀ ਹੈ ਵਾਹਿਗੁਰੂ ਨੇ, ਉਹ ਹਨੇਰੀ ਰਾਤ ਵਿੱਚ ਕੱਢਦਾ ਤੇ ਉੱਚੀ ਜਗ੍ਹਾ ਰੱਖ ਲੈਂਦਾ, ਜਿੱਥੇ ਚਾਨਣਾ ਮੱਚਦਾ ਹੋਵੇ ਦੀਵਾ, ਉੱਥੇ ਤੁਹਾਨੂੰ ਪਤਾ ਹੀ ਕੀੜੇ ਪਤੰਗੇ ਆਉਣੇ ਹੀ ਹੈ, ਆਉਂਦੇ ਨਾ ਜੀਵ ਜੰਤ। ਇੰਨੀ ਕੀਮਤੀ ਚੀਜ਼ ਤੋਂ ਕੰਮ ਕੀ ਲਿਆ? ਉਹ ਜਿਹੜੇ ਰੋਸ਼ਨੀ ਤੇ ਕੀੜੇ ਆਉਂਦੇ ਉਹਨੂੰ ਫੜ ਫੜ ਖਾਈ ਜਾਂਦਾ ਹੈ। ਕੋਈ ਸੱਤ ਨਾ ਵੇਖੋ, ਸੱਤ ਕੀਤਾ ਅੰਦਰ ਕੀਟ ਕਰ ਦੋਸ਼ੀ। ਐਡੀ ਕੀਮਤੀ ਚੀਜ਼ ਪਾ ਕੇ ਵੀ ਜੀਵ ਮਾਰ ਕੇ ਖਾਧੇ। ਆਏ ਜਾਂਦੇ ਆਪਣੇ ਘਰਾਂ 'ਚ ਵੀ, ਪੰਜਾਬ 'ਚ ਜਿੱਥੇ ਵੱਲੋਂ ਮੈਦਾ ਹੋਵੇ ਆ ਨਹੀਂ ਜਾਂਦੇ, ਫਿਰ ਛਪਕੀਆਂ ਫੜ ਕੇ ਖਾਣੀ ਹੈ। ਵੱਡੇ ਸੰਤ ਕਥਾ ਸੁਣਾਉਂਦੇ ਹੁੰਦੇ, ਕਹਿੰਦੇ ਇੱਕ ਮਰਾਸੀ 'ਚ ਲੈ ਜਾਂ ਕੁੜਮਾਂ ਦੇ ਕੱਠ ਲੈ ਕੇ, ਅੱਗੇ ਮਰਾਸੀ ਹੋ ਜਾਂਦੇ ਹੁੰਦੇ ਸੀ। ਉਹਨਾਂ ਨੇ ਬੜੀ ਸੇਵਾ ਕੀਤੀ, ਕਿਉਂਕਿ ਲਾਗੀ ਦੀ ਸੇਵਾ ਆਪਾਂ ਤਾਂ ਕਰਦੇ ਹਾਂ ਕਿ ਇਹਨਾਂ ਨੇ ਪਿੰਡ ਜਾ ਕੇ ਜਲੂਸ ਕੱਢ ਦੇਣਾ, ਖੁਸ਼ ਸਕਦੇ। ਹੋਰ ਕੋਈ ਪਿਆਰ ਨਹੀਂ ਹੁੰਦਾ। ਇਹ ਕੁੜਮਾਂ ਨੂੰ ਕਹੂੰਗਾ ਉੱਥੇ ਰੋਟੀ ਇਹੀ ਜਿਹੀ ਪਲਾਣਾ ਹੈ, ਇਸਨੂੰ ਤੜਕੇ ਚਮਕੇ ਲਾ ਕੇ ਖੜਾਉਣੇ, ਤੜਕੇ ਚਮਕੇ ਲਾ ਕੇ ਰੱਖ ਤੇ ਕੌਲੀਆਂ ਪਲੇਟਾਂ ਭਰ ਕੇ। ਮਰਾਸੀ ਮੀਲ ਛਕਣ ਲੱਗ ਗਿਆ, ਇੰਨੇ ਨੂੰ ਬਿਜਲੀ ਚਲੀ ਗਈ। ਪੰਜਾਬ ਦੇ ਵਿੱਚ, ਹਿੰਦੁਸਤਾਨ ਵਿੱਚ ਬਿਜਲੀ ਜਾਣ ਦੀ ਉਡੀਕ ਨਹੀਂ ਕਰਨੀ ਪੈਂਦੀ, ਆਉਣ ਦੀ ਉਹ ਕਰਨੀ ਪੈਂਦੀ ਹੈ। ਉੱਥੇ ਜਾਣ ਦਾ ਗਈ ਬਸ, ਉਹ ਛਪਕੀ ਨੇ ਮਾਰੀ ਝਪਟ, ਗਾਹਾਂ ਹੋ ਗਿਆ ਹਨੇਰਾ, ਉਹ ਵਿਚਾਰੀ ਮਰਾਸੀ ਦੀ ਡਾਲ ਵਿੱਚ ਡਿੱਗੀ ਝਪਕੀ। ਹੋਰ ਕਿ ਉਹ ਮਸਤ ਹੋ ਕੇ ਛਕ ਰਿਹਾ ਤਾ, ਲਪੇਟ ਕੇ ਬੁਰਕੀ ਵਿੱਚ ਛਪਕੀ, ਜਦੋਂ ਦੰਦਾਂ ਹੇਠ ਚੱਬੀ ਨਾ, ਕਹਿੰਦਾ ਵੀ ਸੁਣਿਆ ਸੀ ਬੜੇ ਘਰਾਂ ਦੀਆਂ ਮਿਰਚਾਂ ਵੀ ਬੜੀਆਂ ਹੀ ਹੋਣੀਆਂ, ਅੱਜ ਕਹਿੰਦਾ ਵੇਖ ਲਈਆਂ ਵੀ ਬੜੇ ਘਰਾਂ ਦੀਆਂ ਮਿਰਚਾਂ ਵੀ ਵੱਡੀਆਂ ਹੀ ਹੋਣੀਆਂ। ਜਿੱਥੇ ਜੀਵ ਜੰਤ ਇਕੱਠੇ ਹੁੰਦੇ ਨੇ ਰੋਸ਼ਨੀ ਤੇ, ਉਹ ਫੜ ਫੜ ਕੇ ਛਕੀ ਜਾਂਦਾ ਪੇਟ ਭਰਦਾ। ਆਓ ਹੁਣ ਤੀਜਾ ਸੱਪ, ਪੂਨੇ ਹੋ ਪੂਰਾ ਚੰਦ ਪ੍ਰਕਾਸ਼। ਉਹ ਤੀਜਾ ਸੱਪ ਪੂਰਨਮਾਸੀ ਨੂੰ ਮਣੀ ਕੱਢਦਾ, 30 ਦਿਨ ਮਣੀ ਨਹੀਂ ਕੱਢਦਾ। ਮੈਂ ਪੁੰਨਿਆਂ ਨੂੰ ਉੱਚੀ ਜਗ੍ਹਾ ਰੱਖ ਲੈਂਦਾ, ਉਹਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ। ਉੱਧਰ ਚੰਦਰਮਾ ਪੂਰਾ ਹੈ ਪੂਰਨਮਾਸੀ ਨੂੰ, ਪੂਨੇ ਉਹ ਪੂਰਾ ਚੰਦ ਆਕਾਸ਼, ਉਹਦੀਆਂ ਰਿਸ਼ਮਾਂ ਪੈਂਦੀਆਂ ਨੇ ਉਹ ਮਣੀ ਉੱਤੇ। ਜਦੋਂ ਚੰਦਰਮਾ ਦੀਆਂ ਰਿਸ਼ਮਾਂ ਸਟ੍ਰਾਈਕ ਕਰਦੀਆਂ ਨੇ, ਇੱਕ ਦੂਜੇ ਨੂੰ ਭਿੜਦੀਆਂ ਨੇ, ਉਸ ਮਣੀ ਉੱਤੇ ਸਭਨਮ ਉਸ ਬੂੰਦ ਦਾ ਤੁਬਕਾ ਪੈਦਾ ਹੁੰਦਾ। ਆਪਣੇ ਸਾਰੇ ਦਰਖਤਾਂ ਤੇ ਹੁੰਦਾ, ਦਰਖਤ ਨੂੰ ਢੱਕ ਦੋ ਤੇ ਹੋਸ਼ ਨਹੀਂ ਪਵੇਗੀ, ਇਹਦਾ ਮਤਲਬ ਉਪੋਂ ਆਉਂਦੀ ਹੈ, ਆਕਾਸ਼ ਨਾਲ ਉਹਦਾ ਸੰਬੰਧ ਨਹੀਂ ਹੋਇਆ। ਉਹ ਜਦੋਂ ਜਲ ਪੈਦਾ ਹੁੰਦਾ ਨਾ, ਪੂਰਨਮਾਸ਼ੀ ਦਾ ਦਿਨ ਹੈ, ਪੜ੍ਹੋ ਬਾਣੀ ਵਿੱਚ, ਪੂਰਨਮਾਸ਼ੀ ਨੂੰ ਕੱਢੀ ਮਣੀ ਚੰਦਰਮਾ ਦੀਆਂ ਕਿਰਨਾਂ ਪਈਆਂ, ਉਸ ਚੰਦਰਮਾ ਦੀਆਂ ਕਿਰਨਾਂ ਨਾਲ ਤ੍ਰੇਲ ਜਲ ਪੈਦਾ ਹੋਇਆ। ਇੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ, ਪੂਰਨਮਾਸ਼ੀ ਨੂੰ ਸੱਪ ਨੇ ਕੱਢੀ ਮਣੀ ਕੋਲ ਬੈਠ ਗਿਆ ਰਾਮ ਨਾਲ। ਸੋਮਵਾਰ ਸੱਸ ਅੰਮ੍ਰਿਤ ਝਰੇ, ਸੋਮ ਨਾਮ ਹੈ ਚੰਦਰਮਾ ਦਾ। ਉਹ ਤੁਸੀਂ ਅੰਗਰੇਜ਼ੀ ਪੜ੍ਹੇ ਬੈਠੇ ਹੋ, ਸੰਡੇ ਕਾ ਤੇ ਕਹਿੰਦੇ ਐਤਵਾਰ ਨੂੰ, ਸੰਡੇ ਮੀਨਸ ਸਨ ਜਮਾ ਡੇ, ਐਤਵਾਰ ਸੂਰਜ ਦਾ ਦਿਨ ਹੈ, ਰਵੀਵਾਰ ਰੱਬ ਨਾਮ ਹੈ ਸੂਰਜ ਦਾ। ਸਨ ਤੋਂ ਸੰਡੇ ਬਣੇ, ਮੰਡੇ ਕਾ ਤੋਂ ਬਣੇ, ਮੂਨ ਜਮਾ ਡੇ, ਐਤਵਾਰ ਸੂਰਜ ਦਾ ਦਿਨ ਹੈ, ਸੋਮਵਾਰ ਚੰਦਰਮਾ ਦਾ ਦਿਨ ਹੈ। ਅੱਜ ਕੇ ਆਖੋ ਸਭ ਨਹੀਂ ਕਹਿੰਦੀਆਂ ਪਹਾੜੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ, ਸੋਮਵਾਰ ਨੂੰ ਮੈਂ ਕੰਮ ਸ਼ੁਰੂ ਕਰੀ, ਇਹ ਠੰਡਾ ਦਿਨ ਹੁੰਦਾ ਹੈ। ਅੱਜ ਫਿਰ ਆਖੋ ਸਾਹਿਬ ਕਿੱਥੇ ਵਹਿਮ ਪੈਣ, ਫਿਰ ਠੰਡਾ ਕੰਮ ਚੱਲਣਾ ਨਹੀਂ। ਹਾਂ ਮੰਗਲਵਾਰ ਨੂੰ ਕਰੀ ਡਾਂਗ ਖੜਕਦੀ ਰਵੇ, ਅੱਜ ਫਿਰ ਆਖੋ ਸਾਹਿਬ ਕਿਹੜੇ ਵਹਿਮ ਸਾਨੂੰ ਪੈਦੇ। ਅੱਛੇ ਗੁਰਸਿੱਖ ਪਿਆਰਿਓ, ਸੋਮਵਾਰ ਸੱਸੀ, ਸੱਸੀ ਕਹੀਏ ਚੰਦਰਮਾ, ਇੱਥੇ ਸੋਮਵਾਰ ਦਾ ਅਰਥ ਹੈ ਪੂਨਿਓ ਪੂਰਾ ਚੰਦ ਆਕਾਸ਼, ਚੈਣੇ ਸਿੰਘ ਬੈਠੇ। ਸੋਮਵਾਰ ਸੱਸ ਅੰਮ੍ਰਿਤ ਝਰੇ, ਸੱਸ ਨਾਮ ਚੰਦਰਮਾ ਦਾ। ਸੋਮਵਾਰ ਕਹੀਏ ਪੁੰਨਿਆ, ਸੱਸ ਕਹੀਏ ਚੰਦਰਮਾ, ਉਸ ਮਣੀ ਉੱਤੇ ਅੰਮ੍ਰਿਤ ਝਰਦਾ ਰੇਲ ਦੇ ਰੂਪ, ਕੋਲ ਬੈਠਾ ਸੱਪ। ਸਤਿਗੁਰਾਂ ਦੀ ਬਾਣੀ ਕਹਿੰਦੀ ਚਾਖਤ ਬੇਗ, ਦੇਰ ਨਹੀਂ ਲਾਉਂਦਾ, ਜਦੋਂ ਤੁਬਕਾ ਪੈਦਾ ਹੁੰਦਾ ਨਾਲ ਦੀ ਨਾਲ ਜੀਭ ਨਾਲ ਚੱਟੀ ਜਾਂਦਾ, ਡਿੱਗਣ ਨਹੀਂ ਦਿੰਦਾ। ਚਾਖਤ ਬੇਗ ਕਹੀਏ ਛੇਤੀ, ਸਾਗਲ ਬਿਖ ਖਰੇ, ਉਹ ਅੰਮ੍ਰਿਤ ਚੱਟ ਚੱਟ ਕੇ ਸਾਰੀ ਜ਼ਹਿਰ ਖਤਮ ਕਰ ਲੈਂਦਾ ਹੈ। ਅੱਜ ਕੇ ਆਖੋ ਸਾਹਿਬ ਸ਼ਾਂਤ ਹੋ ਜਾਂਦਾ। ਆ ਜਾਓ ਹੁਣ ਪੂਰਨਮਾਸ਼ੀ ਦਾ ਜ਼ਿਕਰ ਹੈ। ਆਪਾਂ ਨੂੰ ਵੀ ਇਹ ਮਨੁੱਖ ਜਨਮ ਜੀਵ ਰੂਪੀ ਮਣੀ ਮਿਲੀ, ਇਹਦੀ ਕੋਈ ਕੀਮਤ ਨਹੀਂ। ਤੇ ਆਪਾਂ ਵੀ ਤਿੰਨੇ ਕੰਮ ਕਰਦੇ, ਬਸ ਇੱਕ ਤਾਂ ਹੋਮੇ ਦੇ ਪੰਕਾਰੇ ਹੀ ਮਾਰੇ ਮੈਂ ਹੈਗਾ, ਉਹ ਸਪਨੇ ਪੁਕਾਰੇ ਮਾਰ ਕੇ ਖੋਲੀ ਆਪਣੇ ਵੀ ਜਾ ਰਹੀ ਹੈ, ਮੈਂ ਹੈਗਾ। ਇਹ ਮੈਂ ਤਾਂ ਹੁਣ ਇੰਨੀ ਵੱਧ ਗਈ ਨਾ ਤੁਹਾਡੇ ਚ, ਫਿਰ ਪਹਿਲਾਂ ਤੁਸੀਂ ਆਪਣੀ ਛੋੜੋ ਫਿਰ ਮੈਂ ਆਪਣੀ ਦੱਸੂ। ਹਰ ਪਿੰਡ ਵਿੱਚ ਪੰਜ ਚਾਰ ਸਿੱਖ ਹੁੰਦੇ ਹੈ, ਕੈਲਗਰੀ ਵਿੱਚ ਵੀ ਹੋਣੇ ਹੈ। ਉਹ ਸਵੇਰੇ ਉੱਠ ਕੇ ਬੁਰਸ਼ ਨਹੀਂ ਕਰਦੇ, ਚਾਹ ਨਹੀਂ ਪੀਂਦੇ, ਸਵੇਰੇ ਉੱਠ ਕੇ ਕਹਿਣਗੇ ਜੇ ਮੈਂ ਕੈਲਗਰੀ ਵਿੱਚ ਨਾ ਆਉਂਦਾ, ਕੈਲਗਰੀ ਹੁਣ ਨੂੰ ਵੱਡੇ ਮਿੰਟਾਂ ਨੇ ਚਲੀ ਜਾਣੀ ਸੀ, ਅੱਜ ਕੇ ਅਕੋ ਸੱਤ ਨਵੇਂ ਤਾਂ ਮੈਂ ਫੜ ਕੇ ਰੱਖ ਲਈ, ਇਹ ਤਾਂ ਗਈ ਸੀ ਬਸ ਮੈਂ ਰੱਖ ਲਈ। ਇਹ ਤਾਂ ਤੁਹਾਡਾ ਹਾਲ ਹੈ, ਸਾਡਾ ਹਾਲ ਪਤਾ ਕੀ ਹੈ, ਮੈਨੂੰ ਕਿਹੜਾ ਹੁਣ ਜਾ ਕੇ ਨੀਂਦ ਆਉਣੀ ਹੈ, ਛੇਤੀ ਗੋਲੀ ਲਾਊਂਗਾ। ਮੈਨੂੰ ਵੀ 15 ਵਾਰ ਯਾਦ ਆਉਣੀ ਹੈ ਹਰਦੇਵ ਸਿਆਂ, ਜੇ ਤੂੰ ਜੂਲੋ ਨਾ ਜੰਮਦਾ ਕਿਤੇ ਕਥਾ ਹੋਣੀ ਸੀ, ਅੱਜ ਖੇਰਾ ਕੋਸਾ ਮਾਰ। ਗੁਰਸਿੱਖ ਪਿਆਰੇ ਹੋ, ਹੰਕਾਰੇ ਹੀ ਮਾਰ ਮਾਰ। ਇਹ ਮਨੁੱਖ ਜਨਮ ਰੂਪੀ ਮਣੀ ਕੋਈ ਕੀਮਤ ਨਹੀਂ ਦੁਨੀਆਂ ਵਿੱਚ। ਉਹ ਕੀ ਤੁਹਾਡੇ ਡਾਲਰ ਕੈਨੇਡਾ ਦੇ, ਇੰਗਲੈਂਡ ਦੇ ਲੈ ਲਓ, ਅਮਰੀਕਾ ਦੇ ਯੂਰੋ ਲੈ ਲਓ, ਜਰਮਨ ਦੇ 80-85 ਦਾ ਵਿਕਦੇ ਪਾਉਂਡ, ਸਾਰੀ ਦੁਨੀਆਂ ਦੇ ਯੂਰੋ ਪਾਉਂਡ ਡਾਲਰ ਇਕੱਠੇ ਕਰਕੇ ਇੱਕ ਮਨੁੱਖ ਦਾ ਸਰੀਰ ਬਣ ਜੂਗਾ। ਇਹ ਮਣੀ ਅਮੋਲਕ, ਤੁਹਾਡੇ ਚਰਨਾਂ ਚ ਬੇਨਤੀ ਹੈ ਕਿਤੇ ਫੰਕਾਰੇ ਮਾਰ ਕੇ ਹੀ ਨਾ ਗੁਆ ਦੇ, ਉਹ ਸਪਨੇ ਗੁਆ ਤੇ। ਤਾਂ ਇੱਕ ਪ੍ਰਮਾਣ ਸ਼ਾਇਦ ਤੁਹਾਨੂੰ ਦਿੱਤਾ ਹੋਣਾ, ਅੱਗੇ ਸਮਾਂ ਵੀ ਹੋ ਗਿਆ, ਪੰਜਾਬ ਚ ਹੜ੍ਹ ਨੂੰ ਨਹੀਂ ਪੈਂਦੇ ਹੁੰਦੇ ਤੁਹਾਨੂੰ ਪਤਾ, ਜੇਠ ਦੀ ਗਰਮੀ ਤੋਂ ਬਾਅਦ ਜਦ ਹੜ੍ਹ ਨੂੰ ਮੀਂਹ ਪੈਂਦਾ ਫਿਰ ਡੱਡੂ ਨਿਕਲਦੇ ਆ, ਆਦ ਹੋਣੇ ਤੁਹਾਡੇ ਡੱਡੂ, ਬੜੇ ਰਾਗ ਗਾਉਂਦੇ, ਸਾਰੀ ਰਾਤ ਸੌਣ ਨਹੀਂ ਦਿੰਦੇ, ਟਪੂਸੀਆਂ ਮਾਰਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਡੱਡੂ ਟਪੂਸੀਆਂ ਮਾਰਦਾ ਮਾਰਦਾ ਖੂਹ 'ਚ ਗਿਰ ਗਿਆ, ਖੂਜ ਉਹਨੂੰ ਟਪੂਸੀਆਂ ਉੱਥੇ ਵੀ ਯਾਦ ਆਉਣ। ਕਈ ਕਨੇਡਾ ਆ ਕੇ ਵੀ ਮਾਰਦੇ ਹੈ ਅੱਗੇ ਆਖੋ ਇੰਡੀਆ ਇਹ ਯਾਦ ਆ ਜਾਨੀ ਉਹ ਡਿੱਗਿਆ ਖੂਹ ਚ ਉੱਥੇ ਵੀ ਟਪੂਸੀਆਂ ਮਾਰੇ। ਹੁਣ ਖੂਹ 8 ਫੁੱਟ ਚੌੜਾ ਹੁੰਦਾ ਹੈ, ਇੱਕ ਚਾਲ ਮਾਰੀ ਮੱਥਾ ਵੱਜਿਆ ਮਾਉਣ ਨਾਲ, ਦੂਏ ਪਾਸੇ ਮਾਰੀ ਨਾ ਸੱਪ ਨਾ ਰਹੀਆਂ, ਤੀਏ ਪਾਸੇ ਮਾਰੀ ਸਿਰ ਬਣਾ ਲਿਆ, ਚੌਥੇ ਪਾਸੇ ਲੱਤਾਂ ਬਣਾ ਲਈਆਂ, ਪੰਜਵੇਂ ਪਾਸੇ ਬਾਡੀ ਕਾਲੀ ਖਤਮ ਜ਼ਖਮੀ ਕਰ ਲਈ। ਕਿਉਂਕਿ ਜਿੱਦਣ ਨੂੰ ਮਾਰੇ ਛਾਲ ਮੂਹਰੇ ਖਾਂਦਾ ਅਜਬੇ 8 ਫੁੱਟ ਚੌੜਾ ਹੁੰਦਾ, 5 ਛਾਲਾਂ ਮਾਰ ਕੇ ਨਾ ਉਹ ਜਿਹੜੇ ਪਹਿਲਾਂ ਡੱਡੂ ਬੈਠੇ ਦੇ ਵਿੱਚ ਉਹਦਾ ਭਾਈਚਾਰਾ ਹੁੰਦਾ ਹੀ ਹੈ। ਉਹਨਾਂ ਨੂੰ ਕਹਿੰਦਾ ਮੂਰਖੋ ਤੁਸੀਂ ਬੈਠੇ ਹੀ ਰਹਿ ਗਏ, ਮੈਂ ਦੁਨੀਆਂ ਦੇਖ ਆਇਆ। ਉਹਦੇ ਭਾ ਦੀ ਖੂਹ ਦੀ ਬਾਉਂਡਰੀ ਵਰਲਡ ਦੀ ਬਾਉਂਡਰੀ ਹੈ, ਕਿਉਂਕਿ ਜਿੱਦਣ ਨੂੰ ਛਾਲ ਮਾਰੇ ਖਤਮ ਕੰਧਾ ਜਵੇ। ਕਹਿੰਦਾ ਮੈਂ ਵੇਖਿਆ ਦੁਨੀਆ ਮੂਰਖ ਬੈਠੇ ਹੀ ਰਹਿ ਗਏ। ਹੱਸੋ ਨਾ, ਗੱਲ ਆਪਣੀ ਹੈ। ਇਹ ਸਾਡਾ ਜੀਵ ਰੂਪੀ ਡੱਡੂ ਸੰਸਾਰ ਦੇ ਖੂਹ ਚ ਗਿਰਿਆ ਵੇ, ਖੂਹ ਗਿਰੇ ਹੋਏ ਆਪਾਂ, ਕੂਪ ਭਰੇ ਹੋ ਜੈਸੇ ਦਾਦਰਾ ਕੱਚ ਆਰਾ ਪਾਰ ਨਸੂ, ਜੈਸੇ ਮੇਰਾ ਮਨ ਵਿਖਿਆ ਵਿਮੋਇਆ। ਆਪਣੀਆਂ ਵੀ 5 ਛਾਲਾਂ ਗੁੱਸਾ ਨਾ ਕਰਿਓ, ਮੈਂ ਵੀ ਵਿੱਚੇ ਪਹਿਲੀ ਛਾਲ ਮਾਰਦੇ 4 ਜਮਾਤਾਂ ਪੜ ਲਈ, ਦੂਈ ਛਾਲ ਮਾਰੀ ਵਿਆਹ ਤੇ ਬਰੂਤੀ ਕਾਰ ਮਿਲ ਗਈ, 3 ਛਾਲ ਮਾਰੀ ਜੌਬ ਮਿਲ ਗਈ, 4th ਛਾਲ ਮਾਰੀ ਬੈਂਕ ਚ ਕਾਪੀ ਬਣ ਗਈ, 5th ਛਾਲ ਮਾਰੀ 2.5 ਕੁ ਨਿਆਣੇ ਹੋ ਗਏ। ਬਸ ਕਹਿੰਦਾ ਦੇਖ ਲਈ ਦੁਨੀਆ ਅੱਜ ਖੇ ਕੋ ਸਤਨਾਮ ਆਏ ਸਾਡਾ ਜੀਵ ਰੂਪੀ ਡੱਡੂ, ਬਸ 6th ਛਾਲ ਦੀ ਲੋੜ ਨੀ। ਕਹਿੰਦਾ ਬਸ ਇੱਥੇ ਕੋਈ ਨੀ ਹੈਗਾ, ਇਹ ਛਾਲਾਂ ਨੇ ਜਿਹੜੀਆਂ ਤੁਹਾਡੀਆਂ ਜੀਵ ਰੂਪੀ ਮਣੀ ਨੂੰ, ਮਨੁੱਖ ਜਨਮ ਦੀ ਮਣੀ ਨੂੰ ਉਹ ਸੱਪ ਮਾਗ ਗਵਾ ਰਹੀਆਂ। ਝੋਰੇ ਨਾਲ ਮਰ ਜਾਓਗੇ ਫਿਰ ਲੱਭਣੀ ਨੀ ਮੁੜ। ਇੱਕ ਦੂਜਾ ਸੱਪ ਉਹ ਵੀ ਆਪਾਂ, ਗੁਣ ਮਿਲ ਗਿਆ, ਵਿਦਿਆ ਮਿਲ ਗਈ, ਸੁੰਦਰ ਰੂਪ ਮਿਲ ਗਿਆ, ਬੌਧਿਕ ਤਲ ਮਿਲ ਗਿਆ, ਸਰੀਰਕ ਫਿਜ਼ੀਕਲੀ ਸ਼ਕਤੀ ਮਿਲ ਗਈ, ਬਸ ਉਹ ਸੱਪ ਦੇ ਮਾਂਗ ਫਿਰ ਕੰਮ ਕੀ ਕੀਤਾ, ਢਿੱਡ ਭਰਨ ਤੱਕੇ ਰਹਿ ਗਿਆ ਅੱਜ ਖੇ ਕੋ ਸੱਪ। ਉਹ ਮਣੀ ਦੇ ਕੋਲ ਆਏ ਹੋਏ ਜੀਵ ਖਾ ਖਾ ਕੇ ਬਸ ਢਿੱਡ ਭਰ ਕੇ ਸੌ ਗਏ। ਇਸ ਕੰਮ ਕਰਨ ਵਾਸਤੇ ਆਓ ਪੂਰਨਮਾਸ਼ੀ, ਪੂਨਿਓ ਪੂਰਾ ਚੰਦ ਆਕਾਸ਼, ਪਸਰੇ ਕਲਾ ਸਹਿਜ ਪ੍ਰਕਾਸ਼। ਸਿਆਣੇ ਬੈਠੇ ਹੋ, ਸੂਰਜ ਦੀ ਰੋਸ਼ਨੀ ਨੀ, ਧਿਆਨ ਨਾਲ ਸੁਣੋ ਜਰਾ, ਚੰਦਰਮਾ ਦੀ ਰੋਸ਼ਨੀ ਨੀ, ਤੁਹਾਡੀ ਹਾਈਡਰੋ ਦੀ ਰੋਸ਼ਨੀ ਨੀ, ਜਨਰੇਟਰ ਦੀ ਰੋਸ਼ਨੀ ਨੀ, ਇੱਥੇ ਮਰਦ ਕਹਿੰਦੇ ਸਹਿਜ ਪ੍ਰਕਾਸ਼। ਧਿਆਨ ਨਾਲ ਸੁਣੇ ਜਿਹੜਾ ਬਾਣੀ ਦੇ ਅਰਥ ਨੇ, ਉਹ ਪ੍ਰਕਾਸ਼ ਜਿਹੜਾ ਕਿਸੇ ਚੀਜ਼ ਵਿੱਚੋਂ ਨਾ ਨਿਕਲਦਾ ਹੋਵੇ ਸਗੋਂ ਹੋਰਾਂ ਚੀਜ਼ਾਂ ਨੂੰ ਪ੍ਰਕਾਸ਼ਿਤ ਕਰਦਾ ਹੋਵੇ। ਫਿਰ ਸੁਣਿਓ, ਸਹਿਜ ਪ੍ਰਕਾਸ਼ ਕੀ ਹੁੰਦਾ? ਇਹ ਸਾਰੀਆਂ ਰੋਸ਼ਨੀਆਂ ਕਿਸੇ ਵਿੱਚੋਂ ਨਿਕਲ ਰਹੀਆਂ ਨੇ, ਕੋਲਿਆਂ ਨਾਲ ਥਰਮਲ ਪਲਾਂਟ ਚੱਲਦਾ, ਰਗੜ ਹੋ ਰਹੀ ਹੈ ਜਨਰੇਟਰ ਦੀ, ਹਾਈਡਰੋ ਪਾਵਰਜ਼ ਨੇ ਤੁਹਾਡੀਆਂ, ਜਨਰੇਟਰ ਵਿੱਚ ਵੀ ਕਿਸੇ ਚੀਜ਼ ਵਿੱਚੋਂ ਨਿਕਲ ਰਹੀ ਹੈ, ਚੰਦਰਮਾ ਵੀ ਕੋਈ ਵਸਤੂ ਹੈ ਵਿੱਚੋਂ ਨਿਕਲ ਰਹੀ ਹੈ, ਪਰ ਸਹਿਜ ਪ੍ਰਕਾਸ਼ ਹੁੰਦਾ ਜੋ ਆਪਣੇ ਆਪ ਰੋਸ਼ਨੀ ਹੈ। ਸਹਿਜ ਪ੍ਰਕਾਸ਼ ਅੰਦਰੋਂ ਬਾਹਰੋਂ। ਗੁਰਸਿੱਖ ਪਿਆਰੇ ਦੀ ਮਿਸਾਲ ਲੈਣੀ ਹੈ, ਆ ਤੁਹਾਡੇ ਹੈਡਲਾਈਟਸ ਨੇ ਨਾ, ਇੱਥੇ ਤਾਂ ਸਿਸਟਮ ਹੋ ਰਿਹਾ ਪੰਜਾਬ ਵਿੱਚ, ਰਾਤ ਨੂੰ ਜੇ ਤੁਹਾਡੇ ਸਾਹਮਣੇ ਵਾਲਾ ਗੱਡੀ ਦੀਆਂ ਲਾਈਟਾਂ ਨਾ ਠੀਕ ਕਰੇ ਨਾ ਨੀਵੀਆਂ, ਉਹ ਲਾਈਟਾਂ ਹੀ ਤੁਹਾਨੂੰ ਅੰਨਾ ਕਰ ਦੇਣਗੀਆਂ, ਸੜਕ ਦੇਖਣ ਤੋਂ ਹਟ ਜਾਊਗੀ। ਟੈਕਨੀਕਲ ਪੁਆਇੰਟ ਹੈ, ਸਮਝ ਲਓ, ਜਿਹੜੀ ਦੂਜੀ ਦੀ ਲਾਈਟ ਹੈ ਦੂਜੇ ਪਾਸਿਓਂ ਆ ਰਹੀ ਹੈ, ਉਹ ਸੜਕ ਦੇਖਣਾ ਬੰਦ ਕਰੂਗੀ, ਡਿਪਰ ਮਾਰਨਾ ਪੈਂਦਾ, ਉਹੀ ਸੜਕ ਦਿਖਾਊਗੀ ਜਿਹੜੀ ਤੇਰੀ ਗੱਡੀ ਚੋਂ ਨਿਕਲ ਰਹੀ ਹੈ। ਆਪਾਂ ਦੂਜਿਆਂ ਦੀਆਂ ਰੋਸ਼ਨੀਆਂ ਨਾਲ ਤੁਰਦੇ, ਕਿਤੇ ਸਹਿਜ ਪ੍ਰਕਾਸ਼ ਤੇਰੇ ਅੰਦਰੋਂ ਰੋਸ਼ਨੀ ਨਿਕਲੇ, ਉਹ ਤੇਰਾ ਜੀਵਨ ਮਾਰਗ ਕਰੇਗੀ। ਦੂਏ ਦੀ ਗੱਡੀ ਤਾਂ ਸੜਕ ਦਿਖਣਾ ਬੰਦ ਕਰ ਦਿੰਦੀ ਹੈ, ਮੂਹਰਿਓਂ ਲਾਈਟ ਪੈ ਜਾਵੇ ਸੜਕ ਗਈ, ਤੇਰੀ ਆਪਣੀ ਗੱਡੀ ਵਿੱਚੋਂ ਲਾਈਟ ਨਿਕਲੇ, ਹਨੇਰੇ ਨੂੰ ਵੀ ਚਾਨਣਾ ਬਣਾ ਦੇਊਗੀ, ਸਹਿਜ ਪ੍ਰਕਾਸ਼ ਤੇਰੇ ਅੰਦਰੋਂ ਨਿਕਲੇ। ਉਹ ਤੀਜਾ ਸੱਪ ਇਹੀ ਕੁਝ ਕਰਦਾ, ਮਣੀ ਰੱਖ ਲਈ ਚੰਦਰਮਾ ਦੇ ਮੂਹਰੇ, ਕਿਰਨਾਂ ਨੇ ਓਸ ਪੈਦਾ ਕੀਤੀ, ਚੱਟੀ ਗਿਆ ਚੱਟੀ ਗਿਆ। ਜਿਹੜਾ ਸੱਪ ਜ਼ਹਿਰ ਨਾਲ ਭਰਿਆ ਹੋਇਆ ਸੀ, ਅੰਮ੍ਰਿਤ ਨਾਲ ਭਰ ਗਿਆ। ਆ ਕਰੋ ਹੁਣ ਪੂਰਨਮਾਸ਼ੀ ਨੂੰ ਇਹ ਜੀਵ ਰੂਪੀ ਮਣੀ, ਸਾਡੇ ਸੂਰਜ ਸਾਡੇ ਚੰਦਰਮਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹਦਾ ਉਪਦੇਸ਼, ਇਹਦੀ ਕਥਾ, ਇਹਦਾ ਕੀਰਤਨ। ਕਿਰਨਾਂ ਨਿਕਲ ਰਹੀਆਂ ਨੇ, ਰੇਜ ਨਿਕਲ ਰਹੀਆਂ ਨੇ, ਇਹਦੇ ਸਨਮੁਖ ਰੱਖ ਦੋ ਜੀਵਨ ਰੂਪੀ ਮਣੀ ਨੂੰ, ਤੇ ਇਹਦੇ ਵਿੱਚੋਂ ਕਿਰਨਾਂ ਨਿਕਲ ਕੇ ਘੱਟ ਹੀ ਅੰਮ੍ਰਿਤ ਮਾਹੇ, ਤੇਰੇ ਅੰਦਰ ਅੰਮ੍ਰਿਤ ਪੈਦਾ ਹੋਵੇਗਾ, ਤੇਰੀ ਜੀਵ ਰੂਪੀ ਮਣੀ ਵਿੱਚ ਅੰਮ੍ਰਿਤ ਪੈਦਾ ਹੋਵੇਗਾ। ਤੇ ਬੁੱਧੀ ਰੂਪੀ ਜੀਵ ਨਾਲ ਚੱਟੀ ਜਾ, ਤੇਰਾ ਸਰੀਰ ਹੀ ਅੰਮ੍ਰਿਤ ਹੋ ਜਾਊਗਾ। ਉਹਨੇ ਉਹ ਪੂਰਾ, ਅਸੀਂ ਤਾਂ ਪੂਰਨਮਾਸ਼ੀ ਬਾਬੇ ਨਾਨਕ ਦਾ ਗੁਰਪੁਰਬ ਮਨਾ ਲਿਆ, ਕਹਿੰਦੇ ਅਸੀਂ ਜਲੇਬੀਆਂ ਦਾ ਭੰਡਾਰਾ, ਤੇਰੀਆਂ ਜਲੇਬੀਆਂ ਬਾਬੇ ਨਾਨਕ ਨੂੰ ਮਿੱਠਾ ਕਰ ਦੇਣਗੀਆਂ। ਉਹ ਤਾਂ ਖੁਦ ਮਿੱਠਾ, ਹੁਣ ਤਾਂ ਕੌੜੇ ਮਿੱਠੇ ਮਿੱਠੇ ਕਰਦੇ। ਜਲੇਬੀਆਂ ਦਾ ਲੰਗਰ ਛਕਾ ਤਾ, ਗੁਲਾਬ ਜਾਮਣਾ ਲੋਕਾਂ ਨੂੰ, ਆਪਣੀ ਜ਼ਹਿਰ ਨਿਕਲੀ ਹੋਣੀ ਹੈ। ਲੋਕਾਂ ਦੀ ਵਾਹ ਵਾਹ ਵੇ, ਬੜੀਆਂ ਜਲੇਬੀਆਂ ਸਵਾਦ ਸੀਆਂ, ਬੜੀ ਬਰਫੀ ਅੱਜ ਲੰਗਰ ਚ ਚੱਲੀ, ਆਪਣੇ ਅੰਦਰ ਗਲੋ ਚੱਕੀ ਫਿਰਦੇ, ਆਪਣੇ ਅੰਦਰ ਕੁਨੀਨ ਬਣਾਈ ਫਿਰਦੇ। ਜਦ ਤੱਕ ਇਸ ਜੀਵ ਰੂਪੀ ਮਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਰੂਪੀ ਕਿਰਨਾਂ ਦੇ ਮੂਹਰੇ ਨਹੀਂ ਟਿਕਾਉਂਦੇ, ਉਦੋਂ ਤੱਕ ਜ਼ਹਿਰੇ ਜ਼ਹਿਰੇ ਉਹ ਕਿਰਨਾਂ ਪੈਣਗੀਆਂ ਉਪਦੇਸ਼ ਬਾਣੀ ਦੀਆਂ। ਨਾਮਦੇਵ ਜੀ ਨੇ ਕਹਿ ਦਿੱਤਾ, ਦਸ ਬੈਰਾਗਣ ਮੋਹੇ ਬਸ ਕੀਨੀ, ਪੰਚੋ ਕਾ ਮਿਟਨਾਵੋ। ਔਰ ਦਸਾਂ ਦੀ ਦਸਵੀਂ ਦੇਹ ਦੱਸੋਇਆ ਸੀ ਨਾ, ਇਹ ਜਿਹੜੀਆਂ ਮੇਰੀਆਂ ਦਸ ਇੰਦਰੀਆਂ ਨੇ, ਬੈਰਾਗਣ ਅੱਖਾਂ ਰੂਪ ਦੀਆਂ ਬੈਰਾਗੀ, ਕੰਨ ਸਾਡਾ ਸਾਡੀ ਸ਼ੋਭਾ ਹੋਵੇ, ਵਾਸਨਾ ਆਵੇ ਚੰਗਾ ਤੋਂ, ਜੀਭ ਸਵਾਦਾਂ ਦੀ ਬੈਰਾਗੀ, ਚਮੜੀ ਸਪਰਸ਼ ਦੀ ਬੈਰਾਗੀ, ਇਹ ਦਸਾਂ ਨੂੰ ਜਿਹੜੀਆਂ ਵਿਸ਼ੇ ਵਿਕਾਰਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਸੀ, ਨਾਮਦੇਵ ਜੀ ਕਹਿੰਦੇ ਮੈਂ ਵਾਸ ਕਰ ਦਿੰਦਾ। ਪੰਚੋ ਕਾ ਮਿਟ ਨਾਵੋ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦਾ ਸਰੀਰ ਵਿੱਚੋਂ ਨੌਵੇਂ ਮਟਾਤਾ। ਉਹ ਪੰਜਾਬੀ ਬੈਠੇ ਹੋ, ਕਹਿ ਨਹੀਂ ਦੇਈਦਾ ਹੜ ਜਾ ਤੇਰਾ ਨੌ ਨਿਸ਼ਾਨ ਮਿਟਾ ਦੂੰਗਾ, ਜਿੱਥੇ ਆਖੋ ਸਾਧਨਾ ਜੜਾ ਤੇ ਖਤਮ ਕਰ ਦੇਣਾ। ਦਸ ਨੂੰ ਮੈਂ ਬਸ ਕਰ ਲਿਆ, ਪੰਜਾਂ ਦਾ ਨੌਵੇਂ ਮਿਟਾ ਦਿੱਤਾ। ਕਿੱਥੇ ਪੁੱਜੇ ਨਾਮਦੇਵ ਜੀ, ਸੱਤਰ ਦੋਏ ਭਰੇ ਅੰਮ੍ਰਿਤ ਸਰ, ਆ ਹੈ ਪੁੰਨਿਓ। ਸੱਤਰ ਜਮਾਂ ਦੋ ਬਹੱਤਰ ਹੋ ਗਏ ਨਾ, ਬਹੱਤਰ ਤੁਹਾਡੀਆਂ ਮੇਨ ਨਾਲੀਆਂ ਜਿਹੜੀਆਂ ਖੂਨ ਸਪਲਾਈ ਕਰ ਰਹੇ, ਕਿਸੇ ਡਾਕਟਰ ਤੋਂ ਪੁੱਛ ਲਿਓ, ਬਹੱਤਰ ਮੇਨ ਨਾਲੀਆਂ ਜੋ ਸਰੀਰ ਵਿੱਚ ਖੂਨ ਨਾਲ ਭਰ ਕੇ ਤੁਰਦੀਆਂ ਨੇ। ਨਾਮਦੇਵ ਜੀ ਕਹਿੰਦੇ ਜਦੋਂ ਦਸਾਂ ਇੰਦਰੀਆਂ ਨੂੰ ਬਸ ਕਰ ਲਿਆ, ਪੰਜਾਂ ਦਾ ਨੌ ਮਿਟਾਤ, ਮੇਰਾ ਸਰੀਰ ਜਿਹੜਾ ਜ਼ਹਿਰ ਨਾਲ ਭਰਿਆ ਹੋਇਆ ਸੀ, ਉਹ ਬਹੱਤਰ ਦੀਆਂ ਬਹੱਤਰ ਨਾਲੀਆਂ ਅੰਮ੍ਰਿਤ ਨਾਲ ਭਰ ਗਈਆਂ। ਸੱਤਰ ਦੋਏ ਭਰੇ ਅੰਮ੍ਰਿਤ ਸਰ, ਵਿਖ ਕੋ ਮਾਰ ਕਢਾਵੋ। ਗੁਰੂ ਦੇ ਉਪਦੇਸ਼ ਨੇ, ਗੁਰੂ ਦੇ ਬਚਨਾਂ ਨੇ, ਗੁਰੂ ਦੀ ਬਾਣੀ ਨੇ ਮੇਰੇ ਅੰਦਰ ਦੀ ਜ਼ਹਿਰ ਮਾਰ ਮਾਰ ਕੇ ਕੱਢ ਦਿੱਤੀ, ਕੁੱਟ ਕੁੱਟ ਕੇ ਕੱਢ ਦਿੱਤੀ। ਉੱਥੇ ਪੁੱਜਣੇ ਆਪਾਂ ਨੇ ਪੂਨੇ ਉਹ ਪੂਰਾ, ਆਕਾਸ਼ ਦੇ ਚੰਦ ਦੀ ਗੱਲ ਨਹੀਂ, ਦਸਮ ਦੁਆਰ ਇਹਦਾ ਆਕਾਸ਼ ਤੇਰਾ, ਪੂਨੇ ਉਹ ਪੂਰਾ ਪ੍ਰਕਾਸ਼ ਪਸਰੇ ਕਲਾ ਸਹਿਜ ਪ੍ਰਕਾਸ਼। ਥੋੜਾ ਜਿਹਾ ਕੋਸ਼ਿਸ਼ ਕਰ ਲਿਓ, ਕਦੇ ਕੱਲ ਨੂੰ ਫਿਰ ਬੇਨਤੀ ਕਰਾਂਗੇ, ਥੋੜੀ ਜਿਹੀ ਕੋਸ਼ਿਸ਼ ਕਰਕੇ ਦੋ ਕੁ ਮਿੰਟ ਬੈਠਿਆ ਕਰੋ, ਕਿ ਅੰਦਰ ਕੁਝ ਚਾਨਣਾ ਹੋਇਆ ਕਿ ਨਹੀਂ ਅਲਖੇ ਆਖੋ ਸਾ।
1: ਬੜੀਆਂ ਟੈਸਟ ਕਰਾਉਂਦੇ ਤੁਸੀਂ ਅੱਖਾਂ, ਨਿਗਾਹ ਤਾਂ ਨਹੀਂ ਘੱਟ ਗਈ, ਟੈਸਟ ਤਾਂ ਨਹੀਂ ਉਤਰਿਆ ਆ, ਬੜੇ ਸੁਰਮੇ ਪਾਉਣੇ, ਬੜੇ ਲੀਕੁਡ ਪਾਉਣੇ ਡਰੋਪਸ, ਕਦੇ ਅੰਦਰ ਦੀਆਂ ਅੱਖਾਂ ਵੱਲ ਧਿਆਨ ਦੇ। 40 ਸਾਲ ਲੰਘ ਕੇ ਗੁਰਦੁਆਰੇ ਜਾਂਦੇ ਨੇ, 50 ਸਾਲ ਲੰਘ ਕੇ ਬਾਣੀ ਪੜ੍ਹਦੇ ਨੇ, 40 ਸਾਲ ਹੋ ਗਏ ਕਥਾ ਕਰਦੇ ਨੂੰ, 30 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ, ਪਰ ਅੰਦਰ ਹਨੇਰਾ ਹੀ ਪਿਆ। ਇੱਥੇ ਆਖੋ ਸਾ,
0: ਕਿੰਨਾ ਚਿਰ ਗੁਆਂਢੀਆਂ ਤੋਂ ਕਨੈਕਸ਼ਨ ਲੈ ਕੇ ਸਾਰੇਗਾ,
1: ਕਦੇ ਆਪਣਾ ਪਰਮਾਨੈਂਟ ਕਨੈਕਸ਼ਨ। ਗੁਆਂਢੀ ਜਦ ਮਰਜ਼ੀ ਤਾਰ ਕੱਟ ਦੇਣਗੇ, ਹਨੇਰੇ ਵਿੱਚ ਰੋਟੀ ਵੀ ਨਹੀਂ ਖਾਓ। ਆਹ ਜਿਹੜੀ ਦੁਨੀਆਂ ਦੀ ਰੋਸ਼ਨੀ ਹੈ, ਪਰਾਈ ਰੋਸ਼ਨੀ ਹੈ। ਪਸਵੇ ਕਲਾ ਸਹਿਜ ਪ੍ਰਕਾਸ਼, ਤੇਰੇ ਅੰਦਰੋਂ ਆਪਣੇ ਆਪ ਕੋਈ ਰੋਸ਼ਨੀ ਨਿਕਲੇ। ਪੂਰਨਮਾਸ਼ੀ ਦੋ ਤੁਕਾਂ ਰਹਿੰਦੀਆਂ ਨੇ, ਉਹ ਕੱਲ੍ਹ ਦੇ ਸਮੇਂ ਤੁਹਾਡੇ ਚਰਨਾਂ ਵਿੱਚ, ਕਿਉਂਕਿ ਪ੍ਰਮਾਣ ਦੇਣੇ ਪੈਂਦੇ, ਜ਼ਰੂਰੀ ਹਨ ਪ੍ਰਮਾਣ। ਉਹ ਵੀ ਤਾਂ ਜ਼ਿਆਦਾ ਵੱਧੀਦਾ ਤੁਸੀਂ ਧਿਆਨ ਦਿੰਦੇ। ਤੁਹਾਡਾ ਧਿਆਨ ਹੀ ਮੇਰੀ ਘੜੀ ਹੁੰਦੀ ਹੈ, ਤੁਹਾਡਾ ਧਿਆਨ ਹੀ ਮੇਰੇ ਡਾਲਰ ਹੁੰਦੇ ਨੇ, ਤੁਹਾਡਾ ਧਿਆਨ ਹੀ ਮੇਰਾ ਸਤਿਕਾਰ ਹੁੰਦਾ। ਅਤੇ ਮੈਂ ਇਹ ਵੀ ਵੇਖਦਾ, ਚਲੋ ਕੱਠ ਤਾਂ ਖਾਸਾ ਹੁੰਦਾ, ਪ੍ਰਬੰਧਕ ਵੀ ਕਹਿੰਦੇ ਮੈਨੂੰ ਕੱਠ ਦੀ ਲੋੜ ਨਹੀਂ, ਮੈਨੂੰ ਇੱਕ ਖੁਸ਼ੀ ਹੈ ਕਿ ਕੱਠ ਵੀ ਸੁਣਨ ਵਾਲਿਆਂ ਦਾ ਹੁੰਦਾ। ਜਿੱਥੇ ਆਖੋ ਸਾਨੂੰ ਜਜਮੈਂਟ ਹੈ ਤੁਹਾਡੇ ਚਿਹਰੇ। ਕੱਠ ਤਾਂ ਕਾਂਗਰਸ ਬਥੇਰੀ ਕਰ ਲੈਂਦੀ ਹੈ ਇੰਡੀਆ ਵਿੱਚ, ਸਾਡੀ ਅਸੀਂ ਬਥੇਰੇ ਕਰ ਲੈਂਦੇ ਹਾਂ। ਉਹ ਤਾਂ 100 ਟਰੱਕ DTO ਤੋਂ ਫੜ ਲਿਆ, 100 ਟਰੱਕ DC ਤੋਂ ਫੜ ਲਿਆ, 50 ਟਰੱਕ ਤਹਿਸੀਲਦਾਰ ਤੇ ਫੜ ਲਏ, ਤੇ ਭਈਏ ਹੀ ਲੱਦ ਲਿਆਂਦੇ ਕਾਨਫਰੰਸ, ਪਕੌੜੇ ਚਕਾ ਤੇ ਚਾਹ ਪਿਲਾ ਤੀ ਉਹਨਾਂ ਨੂੰ, ਮੁੜ ਕੇ ਜਾਂਦੇ ਨੂੰ ਪੁੱਛੋ ਵਹਾਂ ਕਿਆ ਥਾ, ਇਹ ਤੋਂ ਮਲੂਮ ਨਹੀਂ, ਪਕੌੜੇ ਬਹੁਤ ਸਵਾਦ ਥੇ। ਉਹ ਕੋਈ ਨੀ, ਗੁਪਤ ਕਰ ਦਿੰਦੇ। ਸੋ ਗੁਰਸਿੱਖ ਪਿਆਰਿਓ, ਦੋ ਤੁੱਕਾਂ ਬਾਕੀ ਰਹਿੰਦੀਆਂ ਨੇ, ਗੁਰੂ ਮਹਾਰਾਜ ਤੇ ਤੁਹਾਡੀ ਕਿਰਪਾ। ਮੈਂ ਬਹੁਤ ਸਤਿਕਾਰ ਕਰਦਾ ਤੁਹਾਡਾ, ਭੈਣਾਂ ਵੀ ਤੁਸੀਂ ਵੀ ਸਰੋਤੇ ਆਉਂਦੇ ਹੋ, ਸੁਣਨ ਵੱਲ ਧਿਆਨ ਦਿੰਦੇ ਹੋ, ਜਿਸ ਕਰਕੇ ਥੋੜ੍ਹੇ ਜਿਹੇ ਮਿੰਟ ਤੁਹਾਡੇ ਵੱਧ ਵੀ ਲੈ ਲਈਦੇ। ਪਰ ਗੁੱਸਾ ਨਾ ਕਰਿਓ, ਓਵਰ ਟਾਈਮ ਦੀ ਤਨਖਾਹ ਡੇਢੀ ਹੋ ਜਾਂਦੀ ਹੈ, $8 ਦੇ 12 ਦੇ 18 ਸੁਣੇ ਨਾ ਤੁਹਾਡੇ। ਇੱਥੇ ਜਿਹੜਾ ਓਵਰ ਟਾਈਮ ਲਾਉਂਦੇ ਹੋ, ਸਤਿਗੁਰੂ ਵੀ ਤੁਹਾਨੂੰ ਡੂਢੀ ਦਊਗਾ। ਮੈਨੂੰ ਪਤਾ ਨੀ ਕਮੇਟੀ ਵਾਲੇ ਦੇਣ ਕ ਨਾ ਅੱਜ ਖੇ ਆਖੋ ਸਤਨਾਮ, ਤੁਹਾਨੂੰ ਸਤਿਗੁਰੂ ਜ਼ਰੂਰ ਰੂਢੀ ਦੇਣਗੇ। ਇਹ ਫਿਕਰ ਨਾ ਕਰਿਆ ਕਰੋ, ਜਿਹੜੇ ਇੱਥੇ 4 ਮਿੰਟ ਵੱਧ ਲੱਗਦੇ, ਉਮਰ ਉਹੀ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਝਦੇ। ਇਸ ਕਰਕੇ ਤੁਹਾਡੇ 4-5 ਮਿੰਟ ਲੈ ਲਈਦੇ, ਵੱਧ 10 ਮਿੰਟ ਤੁਸੀਂ ਧਿਆਨ ਦਿੰਦੇ ਹੋ। ਹਰ ਘਾ ਲਿਆ ਕਿਸੇ ਕਹਿ ਕੇ ਤਿਲ ਨਾ ਗਵਾ। ਬਹੁਤ ਧੰਨਵਾਦ ਤੁਹਾਡਾ। ਅੱਜ ਹੋਰ ਮਾਇਆ ਆਈ ਹੈ ਸਰ ਕੁਲਵੰਤ ਸਿੰਘ ਜੀ, ਉਹਨਾਂ ਦੇ ਉੱਥੇ ਗਏ ਸੀ ਗੁਰਦੁਆਰੇ ਸੇਵਾ ਕਰਨ। ਉਹਨਾਂ ਨੇ ਇੱਕ ਲੜਕੀ ਦੀ ਸੇਵਾ ਕੀਤੀ ਹੈ। ਗੁਰਮੁਖ ਪਿਆਰਿਓ, 5 ਬੀਬੀਆਂ ਦੀ ਸੇਵਾ ਬੱਚੀਆਂ ਵੱਲੋਂ, ਭੈਣਾਂ ਵੱਲੋਂ ਆਈ ਹੈ, 2 ਬੀਬੀਆਂ ਦੀ ਹੋਰ ਗੁਪਤ ਸੇਵਾ। ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਿਆ, ਕਿਤੇ ਬੀਬੀਆਂ ਹੀ ਬਾਜੀ ਨਾ ਲੈ ਜਾਣ, ਕੋਈ ਸਤਨਾ। ਮੈਂ ਉੱਥੇ ਬੋਰਡ ਨੂੰ ਜਾ ਕੇ ਕਹਾਂ, ਉੱਥੇ ਬੰਦਿਆਂ ਕੋਲ ਪੈਸੇ ਨਹੀਂ ਮਾਈਆਂ ਕੋਲ, ਕਿਉਂਕਿ ਜੇ ਰਸੀਦਾਂ ਹੀ ਮਾਈਆਂ ਦੀਆਂ ਜਾਣੀਆਂ ਤੇ ਮੈਂ ਕੀ ਕਹੂੰਗਾ ਉੱਥੇ। ਸੋ ਗੁਰਸਿੱਖ ਪਿਆਰੇ, ਥੋੜੇ ਜਿਹੇ ਤੁਸੀਂ ਵੀ ਉਦਮ ਕਰ ਲਓ, ਹੁਣ 2 ਦਿਨ ਤੁਹਾਡੇ ਕੋਲ ਹੈ। ਬੜੀ ਕਿਰਪਾ ਕੀਤੀ ਹੈ ਤੁਸੀਂ ਕਿ ਸਾਡੇ ਗੁਰਮੁਖ ਪਿਆਰੇ ਨੇ, ਉਹਨਾਂ ਨੇ ਇੰਡੀਅਨ ਕਰੰਸੀ ਵਿੱਚ 50,000 ਰੁਪਈਆ ਬੱਚੀਆਂ ਵਾਸਤੇ ਦਿੱਤਾ, ਕਿ ਤੁਹਾਡੇ 1100 ਦਾ ਵੀ ਇੰਨਾ ਕੁ ਬਣ ਜਾਂਦਾ ਹੋਣਾ। ਉਹਨਾਂ ਦਾ ਵੀ ਬਹੁਤ ਧੰਨਵਾਦ। ਇਹੀ ਕਮਾਈ ਹੈ ਗੁਰਸਿੱਖ ਪਿਆਰਿਓ, ਪਿਛਲਾ ਦਿੱਤਾ ਇੱਥੇ ਖਾ ਰਹੇ ਹਾਂ, ਇੱਥੇ ਬੀਜਿਆ ਹੋਇਆ ਗਾਹਾਂ ਨੂੰ ਖਾ ਲਾਂਗੇ। ਇੱਥੇ ਆਖੋ ਸਾ, ਬਹੁਤ ਧੰਨਵਾਦ। ਅਤੇ ਅੰਮ੍ਰਿਤ ਪ੍ਰਚਾਰ ਜਿਹੜਾ 15 ਨੂੰ ਹੋ ਰਿਹਾ, ਕਹਾਉਣ ਦੀ ਤਾਂ ਲੋੜ ਨਹੀਂ ਚਾਹੀਦੀ। ਕਹਿਣਾ ਨਹੀਂ ਚਾਹੀਦਾ। ਹਿੰਦੂ ਨੂੰ ਕਹਿਣਾ ਨਹੀਂ ਪੈਂਦਾ ਤੂੰ ਹਿੰਦੂ ਬਣ, ਮੁਸਲਮਾਨ ਨੂੰ ਕਹਿਣਾ ਨਹੀਂ ਪੈਂਦਾ ਤੂੰ ਮੁਸਲਮਾਨ ਬਣ, ਬੋਧੀ ਨੂੰ ਕਹਿਣਾ ਨਹੀਂ ਪੈਂਦਾ ਤੂੰ ਬੋਧੀ ਬਣ, ਇੱਕ ਸਿੱਖ ਨੂੰ ਕਹਿਣਾ ਪੈਂਦਾ ਤੂੰ ਸਿੱਖ ਬਣ। ਕਮਜ਼ੋਰੀ ਹੈ ਸਰ, ਬੜਾ ਸੁਭਾਗਾ ਸਮੇਂ ਬੇੜੇ ਚੜੋ ਭੁੱਲਾਂ ਤੂੰ ਖਿਮਾ, ਤੁਹਾਡੀ ਬਖਸ਼ੀ ਕੋਈ ਮਾਇਆ ਸਤਿਗੁਰ ਸਫਲੀ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ, ਗੁਰੂ ਦੇ ਸੁਣੇ ਕੋਈ ਬਚਨ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Slok Mahala Tija Apne Pritam Mil Raha Antar Rakha Urdhar ਸਾਲਾ ਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇ ਪਿਆਰ ਨਾਨਕ ਜਿਸ ਨਜ਼ਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹਿਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਜ਼ਰ ਕਰੇ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਫਿਰ ਕਰੀ ਬਹਾਲੀਅਨ ਪਾਪੀਆਂ ਨੂੰ ਨਾ ਦੇਈ ਫਿਰ ਰਹਿਣ ਚੁਣ ਨਰਕ ਕੋਰ ਚਾਲ।

Fire.

What?

ਤੇਰਾ ਸਭ ਤੇਰੇ

ਸਭ ਗੁਣ ਤੇਰੇ ਦਾ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਉਂਕਿ ਮੁਖ ਤੋ ਸਾਲਾ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਉਂਕਿ ਮੁਖ ਤੋ ਦੁਸਾਲਾ, ਕਿਉਂਕਿ ਮੁਖ ਤੋ ਦੁਸਾਲਾ, ਇੱਕ ਨਾਮ ਮਾਨਾ ਤੇਰਾ।

Thank you.

Ha ha ha.

Amen.

I have to do that.

ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਜਨ ਮੀਤ ਦਰਸ਼ਨ ਵੇਖ ਜੀਵਾ ਗੁਰ ਤੇਰਾ

गुणवंतया गुण दे तेहा कोई न सुजई जे तैस गुण कोई करे सुनया सदबीर सुरनाथ सुनया धरत तबले आकाश सुनया दीप लो पाताल सुनया पोह न सकै काल नानक भगता सदा विगास सुनया दुख पाप का नाश सुनया ईश्वर ब्रह्मा इंद सुनया मुख सालाहन मंद सुनया जोग जुगत तन भेद सुनया शास्त्र सिमरत वेद नानक भगता सदा विगास सुनया दुख पाप का नाश सुनया सत्संदोख ज्ञान सुनया अठठ गाय स्नान सुनया पढ़ पढ़ पाव मान सुनया लागे सहज ध्यान नानक भगता सदा विगास सुनया दुख पाप का नाश सुनया सरा गुणा के गा सुनया सिख पीर पातशाह सुनया अंधे पावै राह सुनया हाथ होवै अस गाह नानक भगता सदा विगास सुनया दुख पाप का नाश मन्ने की गत कही न जाए जे को कह पिछे पछताए कागद कलम न लिखण हार मन्ने का बह करन विचार ऐसा नाम निरंजन होए जे को मन जाने मन कोए मन्ने सुरत होवे मन बुद्ध मन्ने सगल पवन की शुद्ध मन्ने मोह झूठा न खाए मन्ने जम के साथ न जाए ऐसा नाम निरंजन होए जे को मन जाने मन कोए मन्नै पावै मोख द्वार मन्नै परवार साधार मन्नै तरे तारे गुर सिख मन्नै नानक पवहे ना पिख ऐसा नाम निरंजन होए जे को मन जाने मन कोए पंच प्रवान पंच प्रधान पंचे पावै दरगह मान पंचे सोह दर राजान पंचा का गुर एक ध्यान जे को कह करे विचार करते कह करण नाही सुमार दौल धर्म दया का भूत संतोख साप रख्या जन सूत जे को बुझै होवै सजार तबले उपर के तापार करती होर परे होर होर दिसते पार दल लै कबण जोर जी अजात रंगा के नाव सबना लिखया गुड़ी कलाम यह लेखा लिख जाने कोए लेखा लिखया गेता होए गेता तान सवाल्यो रूप गेती दात जाने कौन कूत किता पसाओ एको गवाओ दिसे होए लख दरियाओ कुदरत कवण का विचार वर न जावा एक बार जो तुद भावै साई भलीकार तू सदा सलामत निरंकार असंख जाप संघ पाओ संघ पूजा संघ तपताओ संघ ग्रंथ मुख वेद पाठ असंख जोग मान रह उदास असंख भगत गुण ज्ञान विचार असंख सती असंख दातार असंख सूरम पखसार असंख मौन लिबलाए तार कुदरत कवण कहां विचार वार न जावा एक बार जो तुद भावै साई भलीकार तू सदा सलामत निरंकार असंख मूर्ख अंध कोर असंख चोर राम खोर असंख अमर कर जाए जोर असंख गड़बड़ हत्या कमाहे असंख बाबी बाप कर जाए असंख कूड़ियार कूड़े फिराहे असंख मलेश मल बख खाहे असंख निंदक सिर करे पार नानक नीच कह विचार वर न जावा एक बार जो तुद भावै साई भलीकार तू सदा सलामत निरंकार असंख नाव संघ थाव गम गम संघ लो असंख कहे सिर बार होए अखरी नाम अखरी सारा अखरी ज्ञान गीत गुण गा अखरी लिखण बोलण बाण अखरा सर संजोग बखाण जिन लिखे तैस सिर नाहे जय फरमाए दिव दबाए जेता कीता देता नाओ बिणनावे नाही को थाओ कुदरत कवण कहां विचार वर न जावा एक बार जो तुद पावै साई भलीकार तू सदा सलाम निरंकार भरिया हथ पैर तन देहे बाणी दोता उतर सुखे मूत पलीती कपड़ होए दे साबून लिया उतोए
ਭਰੀਐ ਮਤ ਪਾਪਾਂ ਕਾ ਸੰਗ ਉਹ ਦੁਖੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਵਸ ਦਾਤ ਬਾਣੀ ਬਰਮਾਓ ਸਤ ਸੁਹਾਉਣ ਸਦਾ ਮਨ ਚਾਹੋ ਗਵਣ ਸੁਵੇਲਾ ਵਖਤ ਗਵਣ ਗਵਣ ਸਿਰਤ ਗਵਣ ਵਾਰ ਕਵਣ ਸਿਰ ਉੱਤੀ ਮਹਾ ਕਵਣ ਜਿਥੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਆਸਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਣਕ ਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆਂ ਨਦੀਆਂ ਤੈਵਾ ਪਵਹੇ ਸਮੁੰਦ ਨਾ ਜਾਣੀਆ ਹੈ ਸਮੁੰਦ ਸਾ ਸੁਲਤਾਨ ਗਿਰਾ ਛੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਰਤੀ ਕਹਿਣ ਦਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਲਿਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਕੰਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਰਾਹੇ ਦਾ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣਿਆ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋ ਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਂ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਗਾਹੀ ਗਾਏ ਕਿਤਿਆਂ ਦੁੱਖ ਭੋਗ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੀ ਗਏ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵਹੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਵਾਣ ਅਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਮਖਿਆਣ ਆਖੇ ਬਰਮੇ ਆਖੇ ਅੰਬ ਆਖੇ ਗੋਪੀ ਦੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਗਹਿ ਗਹਿ ਉਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਜੇਵੜ ਭਾਵੈ ਦੇਵੜ ਹੋਏ ਨਾਨਕ ਜਾਣੈ ਸਾਜਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਵਾ ਰੰਗਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦਨ ਇੱਕ ਸੰਖਾ ਕਿਤੇ ਵਾਵਣਹਾਰੀ ਕਿਤੇ ਰਾਗ ਪਰੀ ਸੋ ਕਹੀ ਅਨ ਕਿਤੇ ਗਾਵਣਹਾਰੀ ਗਾਵੇ ਤੋਂ ਪਾਉਣੀ ਪਾਉਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਬਣਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਛ ਬਯਾਲੇ ਗਾਵਨ ਰਤਨ ਪਾਏ ਤੇਰੇ ਆਠਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵੈ ਗਾਣੀ ਚਾਰੀ ਗਾਵੈ ਖੰਡ ਮੰਡਲ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੀ ਨਾ ਹੀ ਹੈ ਪੀ ਉਸੀ
जाय न जासी रचना जिन रचाई रंगी रंगी बाती कर कर जिन सी माया जिन उपाई कर कर वेखै कीता अपना जिव तिस दी वड्याई जो तिस पावे सोई कर सी हुकम ना करना जाई सो पातशाह शाह पात साहिब नानक रहण जाई हस मुंदा संतोख शर्म पद जोड़ी ध्यान की करें बेभूत खिंसा काल कुआरी काया जुगत डंडा प्रतीत आई पंथी सगल जमाती मन जीत जग जीत आदेश तय आदेश आद नील अनाद अनाहत जुग जुग एक होवेश भुगत ज्ञान दया भंडारण गड़गड़ वाज नाद आप नाथ नाथी सब जान की हृदय सुदेव प्रसाद संजोग बजोग कार चला वह लेखे आ वह भाग आदेश तय आदेश आद नील अनाद अनाहत जुग जुग एक होवेश एक का माई जुगत व्याई तिन चले प्रवाण एक संसारी एक भंडारी एक लाई दीवाण जिव दिस पावे दिव चलावे जिव हो वह फुरमान उह वेखै उन्हां नजर न आवै बहुता हो बडाण आदेश तस आदेश आद नील नाद अनाहत जुग जुग एक होवेश आसन दोए लोए भंडार जो किस पास होए का वार कर कर वेखै सरजनहार नानक सचे की साची कार आदेश तिस आदेश आद नील अनाद अनाहत जुग जुग एक होवेश एक दूजी पौ लख हो है लख हो है लख भीस लख लख जड़ा अखियां है एक नाम जगदीश ए द्रापत पवड़ियां छड़िया हुई अकीस सुन गल्ला आकाश की ए गीटा आई रीस नानक नदरी पाई है गूड़ी गूड़ ठीस आखण जोर जो पैन है जोर जोर न मंगण देण न जोर जोर न जीवन मरण न जोर जोर न राजमाल मन सोर जोर न सुड़ती ज्ञान विचार जोर न जुगती छुटे संसार जिस हथ जोर कर विखै सोए नानक उत्तम नीच न कोए राति रुति सिती वार पवन पाए अग्नि पाताल तिस वै धरती थाप रखी धर्मसाल तिस विच जी जुगत के रंग तिन के नाम अनेक अनंत करमी करमी होए विचार सच्चा आप सच्चा दरबार तिथै सोहन पंच परवान नदरी करम पवै निशान गच बगाई उथै पाए नानक गया जापै जाए धर्म खंड कायो धर्म ज्ञान खंड का खो कर्म गेते पवन पाणी वैसंतर गेते कान महेश गेते वरमे गाड़ घड़िया रूप रंग के वेश खेतियां कर्म भूमि मेर गेते गेते तू उपदेश गेते अंध चंद सूर गेते गेते मंडल देश गेते सिद्ध बुद्ध नाथ गेते गेते देवी वेश केते देवदार मुन केते केते रतन समुंद केतियां खाणी केतियां बाणी केते बात नरिंद केतियां सुरती सेव केते नानक अंत न अंत ज्ञान खंड मैं गन प्रचंड तिथै नाथ विनोद गूढ़ आनंद शर्म खंड की बाणी रूप तिथै काढ़ कड़ी है बहुत अनूप ता कियां गल्लां कथियां न जाए जे को कहे पिछे पछताए तिथै घड़ी है सुरत मत मन बुद्ध तिथै घड़ी है सुरसदां की शुद्ध कर्मखंड की बाणी जोर तिथै उर न कोई होर तिथै जो मां बल सूर दिन मह राम रहे भरपूर तिथै सीतो सीता मैं मां माहे दाग रूप न कथने जाए ना हो मरे न ठग जाए जिनका राम वसै मन माहे तिथै भगत वसै कहलो करे आनंद सजा मन सोए सचखंड वसे निरंकार कर कर विखै नजर निहाल तिथै खंड मंडल ब्रह्मांड जे को कथै अंत न अंत तिथै लो लो आकार जिव जिव हुकम दिव निरंकार वेखै विखसै कर विचार नानक कथना कर रसार जत बहारा दी जिस दिन आर हरण माता बीज अधियार पौखला अगन तपदाऊ पांडा भाऊ अमृत अदित ढाल कड़ी सब सच सच जगसाल जिनको नजर करम तिनकार नानक नजरी नजर निहाल सलोक पवन गुरु पाणी पिता माता दर्द महात दिवस रात दाई दाया खेल सगल जगत चंगे आईया बुरे आईया वाच धर्म दूर करमी अप अपनी के नेड़े के दूर जिन्नी नाम ते आया गए मुसकत काल नानक ते मुख उजले केती छुट्टी नाल
ਜਿਨ੍ਹੀ ਨਾਮ ਤੇ ਆਇਆ ਗਏ ਮਸਗਦ ਕਾਲ ਨਾਨਕ ਤੇ ਮੁਕਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਜਾਪ ਸਾਹਿਬ ਏਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਚੱਕਰ ਜਿਹੇ ਨੇ ਅਰ ਬਰੰਜਾ ਤੇ ਅਰ ਪਾਤ ਨੇ ਛਪੈ ਸ਼ੰਤ ਅਰ ਪ੍ਰਸਾਦ ਚੱਕਰ ਚਿਹੇ ਨਰ ਬਰੰਜਾ ਤੇ ਅਰ ਪਾਤ ਨੇ ਦੇ ਰੂਪ ਨਾ ਗਿਰ ਰੇਖ ਪੇਖ ਕਹੂ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤ ਉਜ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸਹਣ ਗਣਿਜੈ ਤਿਰ ਪਵਣ ਮਹੀਰ ਸੁਰ ਨਾਰ ਸੁਰ ਨੇਤ ਨੇਤ ਮਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਾਸਤਵੰਗਾ ਕਾਲੇ ਨਮਾਸਤਵੰਗ ਕਰਪਾਲੇ ਨਮਾਸਤੰਗਾ ਰੂਪੇ ਨਮਾਸਤੰਗਾ ਰੂਪੇ ਨਮਾਸਤੰਗਾ ਬੇਖੇ ਨਮਾਸਤੰਗਾ ਲੇਖੇ ਨਮਾਸਤੰਗਾ ਗਾਏ ਨਮਾਸਤੰਗਾ ਜਾਏ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਨਾਮੇ ਨਮਾਸਤੰਗਾ ਠਾਮੇ ਨਮਾਸਤੰਗਾ ਕਰਮੰਗ ਨਮਾਸਤੰਗਾ ਧਰਮੰਗ ਨਮਾਸਤੰਗ ਅਨਾਮੰਗ ਨਮਾਸਤੰਗਾ ਧਾਮੰਗ ਨਮਾਸਤੰਗਾ ਜੀਤੇ ਨਮਾਸਤੰਗਾ ਪੀਤੇ ਨਮਾਸਤੰਗਾ ਵਾਹੇ ਨਮਾਸਤੰਗਾ ਢਾਹੇ ਨਮਾਸਤੰਗਾ ਨੀਲੇ ਨਮਾਸਤੰਗਾ ਨਾਦੇ ਨਮਾਸਤੰਗਾ ਛੇਦੇ ਨਮਾਸਤੰਗਾ ਗਾਦੇ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਉਦਾਰੇ ਨਮਾਸਤੰਗਾ ਪਾਰੇ ਨਮਾਸਤੰਗ ਸੋ ਏਕਾ ਨਮਾਸਤੰਗਾ ਨੇਕਾ ਨਮਾਸਤੰਗਾ ਪੂਤੇ ਨਮਾਸਤੰਗਾ ਜੂਪੇ ਨਮਾਸਤੰਗ ਨਿਰਕਰਮੇ ਨਮਾਸਤੰਗ ਨਿਰਭਰਮੇ ਨਮਾਸਤੰਗ ਨਿਰਦੇਸੇ ਨਮਾਸਤੰਗ ਨਿਰਭੇਸੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਦਾਤੇ ਨਮਾਸਤੰਗ ਨਿਰਗਾਤੇ ਨਮਾਸਤੰਗ ਨਿਰਦੂਤੇ ਨਮਾਸਤੰਗ ਭੂਤੇ ਨਮਾਸਤੰਗ ਅਲੋਕੇ ਨਮਾਸਤੰਗ ਅਸੋਕੇ ਨਮਾਸਤੰਗ ਤਰਮਾਨੇ ਨਮਾਸਤੰਗ ਨਿਰਧਾਰ ਨਮਾਸਤੰਗ ਨਿਰਦਾਪੇ ਨਮਾਸਤੰਗ ਅਥਾਪੇ ਨਮਾਸਤੰਗ ਤਰਮਾਨੇ ਨਮਾਸਤੰਗ ਨਿਧਾਨੇ ਨਮਾਸਤੰਗ ਅਗਾਹੀ ਨਮਾਸਤੰਗ ਅਭਾਹੀ ਨਮਾਸਤੰਗ ਤਰਵਰਗੇ ਨਮਾਸਤੰਗ ਸਰਗੇ ਨਮਾਸਤੰਗ ਪ੍ਰਭੋਗੇ ਨਮਾਸਤੰਗ ਸੁਜੋਗੇ ਨਮਾਸਤੰਗ ਰੰਗੇ ਨਮਾਸਤੰਗ ਪੰਗੇ ਨਮਾਸਤੰਗ ਗੰਮੇ ਨਮਾਸਤਾਸਰੰਮੇ ਨਮਾਸਤੰਗ ਜਲਾਸਰੇ ਨਮਾਸਤੰਗ ਨਿਰਾਸਰੇ ਨਮਾਸਤੰਗ ਜਾਤੇ ਨਮਾਸਤੰਗ ਬਾਤੇ ਨਮਾਸਤੰਗ ਮਜਬੇ ਨਮਾਸਤਾਸਰ ਜਬੇ ਅਦੇਸੰਗ ਅਦੇਸੇ ਨਮਾਸਤੰਗ ਪੇਸੇ ਨਮਾਸਤੰਗ ਨਿਰਧਾਮੇ ਨਮਾਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸਤਾਸਦੇਵ ਨਮਾਸਤੰਗ ਅਭੇਵੈ ਨਮਾਸਤੰਗ ਜਨਮੇ ਨਮਾਸਤੰਗ ਸੁਭਨਮੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਾਸਤਾਸਦਿਆਲੇ ਨਮਾਸਤੰਗ ਵਰਣੇ ਨਮਾਸਤੰਗ ਮਰਣੇ ਨਮਾਸਤੰਗ ਜਰਾਰੰਗ ਨਮਾਸਤੰਗ ਕਰਧਾਰੰਗ ਨਮੋ ਸਰਬ ਧੰਦੇ ਨਮੋ ਵਸਤਾ ਬੰਦੇ ਨਮਾਸਤੰਗ ਨਿਰਧਾਕੇ ਨਮਾਸਤੰਗ ਨਿਰਭਾਕੇ ਨਮਾਸਤੰਗ ਰਹੀਮੇ ਨਮਾਸਤੰਗ ਕਰੀਮੇ ਨਮਾਸਤੰਗ ਅਨੰਤੇ ਨਮਾਸਤੰਗ ਮਹੰਤੇ ਨਮਾਸਤਾਸਰਾਗੇ ਨਮਾਸਤੰਗ ਸੁਹਾਗੇ ਨਮੋ ਸਰਬ ਸੁਖੰਗ ਨਮੋ ਸਰਬ ਭੋਗੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਜਾਚਰੀ ਛੰਦ ਤਬ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਬੇਖਾ ਨਾਮ ਹੈ ਕਾਮ ਹੈ ਅਦਿਆਂ ਪਿਆ ਜੀਤਾਂ ਪੀਤਾ ਦਰਮਾਨ ਅਨੁਦਾਨ ਤ੍ਰਿਪੁਰਗੈ ਸਰਗੈ ਅਨਿਲ ਹੈ ਅਨਾਦ ਹੈ ਜੇ ਆਜਾਦ ਹੈ ਜਨਮ ਪਰਣ ਭੂਤ ਪਰਣ ਹੈ ਗਾਂਝਾ ਪਾਂਝਾ ਜੂਝ ਹੈ ਜਾਂਜ ਹੈ ਅਮੀਕ ਰਫੀਕ ਹੈ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾ ਹੈ ਜਹ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਬ੍ਰਹਮ ਹੈ ਅਜੀਤ ਹੈ ਪੀਤ ਹੈ ਬਹ ਗਾਏ ਮਾਨ ਨਿਧਾਨ ਨੀ ਕਹਿ ਬ੍ਰੀ ਕਹੇ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਬ ਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਸਤੇ ਮਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਹਿਰਦੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਦੇਖੀ ਪਰਮੀ ਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ
प्रेत प्रेते देवे नमो प्रेत प्रेत देवे सो धर्मे नमो रूपहर्ता नमो राग रूपे नमो शशांक नमो भूप भूपे नमो दान दाने नमो मन माने नमो रूप रूपे नमो दशनाने नमो मंत्र मंत्रंग नमो यंत्र यंत्रंग नमो इष्टे इष्टे नमो तंत्र तंत्रंग सदा सच्चिदानंद सर्वं प्रणाशी अनुपे रूपे सुनातुने वासी सदा सदा बुद्ध दा बृद करता ऊर्धर दंगा गंगो घरता परं परम परमेश्वरं प्रोष बालं सदा सर्वदा सदाता दयालं अशेदीय भेदीय नाम कामं स्मास्तु ब्राजी स्मास्तास दामं तेरा जोर जाजरी शामल जले हैं थले हैं पीता भे हैं प्रभु आजुआ दे सब भेस है भजंग प्रयाद शामल अगा देवा दे रंदी स्वरूपे नमो सर्वमान्य समाधि नाने नमास तुंग नाथे नमास तुंग परमाथे नमास तुंग गंजे नमास तुंग पंजे नमास तुंग काले नमास तुंग पाले नमो सर्वदेशे नमो सर्वभेशे नमो राज राजे नमो साज साजे नमो शाह शाहे नमो महामाहे नमो गीत गीते नमो प्रीत प्रीते नमो रोख रोखे नमो सुख सुखे नमो सर्वरोगे नमो सर्वभोगे नमो सर्वजीतंग नमो सर्वभीतंग नमो सर्वज्ञानंग नमो परमतानंग नमो सर्व मंत्रंग नमो सर्व जांत्रंग नमो सर्व दृष्टंग नमो सर्व करेशंग नमो सर्व रंगे दर्भंगी अनंगे नमो जीव जीवंग नमो बीज बीजे अखिजे बीजे समातंग वर्ष जय गर्भालंग स्वरूपे को कर्मंग प्रणासी सदा सर्वदा हृदय सिंह निवासी चरपट शांत दाव प्रसाद अमृत कर्मे अमृत धर्मे अखल जोगे जल भोगे जल राजे अटल साजे अखल अखल धर्म अलख कर्म सर्वं दाता सर्वं ज्ञाता सर्वं पाने सर्वं माने सर्वं प्राण सर्वं त्राण सर्वं भुगता सर्वं जुगता सर्वं देवं सर्वं देवं सर्वं काले सर्वं पाले रुआल शांत दाव प्रसाद आदि रूप नाद मूर्ति उन प्रखबार सर्व मंत्र मान देवा भेवादार सर्व बालक सर्व कालक सर्व गोपन काल जत्र तत्र बदाजी यो दूध रूप रसाल नाम ठाव न जाजा कर उपरंग न रेख आदि पुरुखदार मूर्त यो नाद शेख

ਨਾਮ ਕਾਮ ਹੀਨ ਪੇਖਰ ਤਾਮੂ ਨਹਿ ਜਾਹੀ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕਿੰਨ ਰੂਪ ਅਨੇਕ ਖੇਲ ਖੇਲ ਅਖਿਲ ਖੇਲਣ ਅੰਤ ਕੋ ਬਰੇਕ ਦੇ ਪਿਬ ਨਾ ਜਾਨੀ ਜੇ ਬੇਦਰਕ ਦੇਵ ਰੂਪ ਰੰਗ ਨਾ ਜਾਤ ਬਾਤ ਸੋ ਜਾਨੀ ਕਹਿ ਜੇ ਬਹੁਤ ਆਤਮਾਤ ਨਾ ਜਾਤ ਜਾ ਕਰੂ ਜਨਮ ਮਰਨ ਵਹੀਨ ਚੱਕਰ ਵੱਕਰ ਫਿਰ ਚਦਰ ਜਾਕ ਮਾਨ ਹੀ ਪ੍ਰਦੀਨ ਲੋਕ ਚੌਦਾਂਗੇ ਵਿਖੇ ਜਗ ਜਾਪੀ ਜਿਹ ਜਾਪੂ ਆਦਿ ਦੀ ਗੁਨਾਦ ਮੂਰਤ ਥਪ ਸਭ ਜੇ ਥਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸੁਰ ਰਜਿਓ ਸੁਯਮ ਪਵਗਣ ਬੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੁਪਰਮ ਰਹਿਤ ਬੂਤ ਅਲਖ ਭੇਸ ਰੰਗ ਰਾਗ ਨ ਰੰਗ ਜਾ ਕਹੇ ਜਾਤ ਭਾਦਨਾ ਨਾਮ ਗਰਭ ਗੰਜਨ ਦੁਲਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਨ ਸੁਤ ਏਕ ਪੁਰਖ ਬਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਦਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਗਾਇਕ ਸਰਬ ਗੋਵਰਧ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸ਼ਾਸਤਰ ਨ ਜਾਣੀ ਜੇ ਰੂਪ ਰੰਗ ਹਰ ਰੇਖ ਪਰਮ ਵੇਦ ਪ੍ਰਾਣ ਜਾ ਕਹੇ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਦ ਪਾਰ ਛੰਦ ਦਵ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਧਨ ਨਾਸ ਆਜਨ ਵਾਹ ਸ਼ਾਨਸਾਰ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਅਪਾਪ ਅੰਗ ਕਰਮਿਤ ਉਦਾ ਅਪਾਰ ਗੁਣਗਨ ਉਧਾਰ ਮੁਨ ਗਨ ਪ੍ਰਣਾਮ ਨਿਰਭੈਨੇ ਕਾਮ ਆਤ ਦੁੱਤ ਪ੍ਰਚੰਡ ਮਿਤਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਡਿਆ ਆਣ ਦੰਡ ਬਾਢਿਆ ਜਾਜਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਅਪਾਰੇ ਹਰੀ ਅੰਗ ਹਰਿਅੰਗ ਨਿਰਨਾਮੇ ਅਕਾਮੇ ਭਜੰਗ ਪ੍ਰਿਆਦ ਛੰਦ ਚਦਰ ਜਗਰ ਕਰਦਾ ਚਦਰ ਜਗਰ ਹਰਦਾ ਚਦਰ ਜਗਰ ਦਾਨੇ ਚਦਰ ਜਗਰ ਜਾਨੇ ਚਦਰ ਜਗਰ ਵਾਸੀ ਚਦਰ ਜਗਰ ਵਾਸੀ ਚਦਰ ਜਗਰ ਵਰਤੀ ਚਦਰ ਜਗਰ ਭਰਤੀ ਚਦਰ ਜਗਰ ਪਾਲੇ ਚਦਰ ਜਗਰ ਕਾਲੇ ਚਦਰ ਜਗਰ ਵਾਸੇ ਚਦਰ ਜਗਰ ਵਾਸੇ ਚਦਰ ਜਗਰ ਮਾਨੇ ਆਏ ਚਤਰ ਚੱਕਰ ਦਾਨੇ ਆਏ ਚਾਚਰੀ ਛੰਦ ਨਾ ਸਤਰਾ ਨਾ ਮਿਤਰਾ ਨਾ ਬਰਮ ਨਾ ਬਿਦਰਾ ਨਾ ਕਰਮ ਨਾ ਗਾਏ ਜਨਮ ਗਜਾਏ ਨਾ ਚਦਰਾਏ ਨਾ ਬਿਦਰਾ ਪਰਿਆ ਬਿਦਰਾ ਪ੍ਰਸਿਸਾ ਨਿਸਾ ਦ੍ਰਿਸਾ ਕ੍ਰਿਸਾਈ ਭਗਵਤੀ ਛੰਦ ਤਉ ਪ੍ਰਸਾਦ ਕਥ ਤੇ ਕਿਆ ਸਚ ਦੇਸਾ ਕਿਆ ਬਿਜ ਬੇਸਾ ਕਿਆ ਗੰਜ ਕਰਮੈ ਕਿਆ ਬਿਜ ਬਰਮੈ ਕਿਆ ਬਿਜ ਲੋਕਾ ਕਿਆ ਦਸ ਸੋ ਕਹਿ ਕੇ ਅਵਧੂਤ ਵਰਣੈ ਕਿਵੇ ਭੂਤ ਕਰਨਾ ਕਿ ਰਾਜੰ ਪ੍ਰਭਾਏ ਕਿ ਧਰਮੰ ਤੁਜਾਏ ਕਿਆ ਸੋਕ ਵਰਣ ਹੈ ਕਿ ਸਰਵਾ ਭਰਨ ਹੈ ਕਿ ਜਗਤੰ ਕਰਦੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਗਿਆਨ ਭਾਵ ਨੂਪ ਹੈ ਗਿਆ ਦੋ ਦੇਵ ਹੈ ਗਿਆ ਬੇਵ ਹੈ ਕੇ ਚਤਰੰਗ ਬਿਹਨ ਹੈ ਕਿ ਕਹਿ ਦੀਨ ਹੈ ਕਿ ਰੂਜ ਰਜਾ ਕਰੀ ਮੈਂ ਨਹਾਇ ਕਹਿ ਕਿ ਬਾਕ ਬਿਆਬ ਹੈ ਕਿ ਗੈਬ ਲਗੈਬ ਹੈ ਕਿ ਆਪ ਬੁਲ ਗੁਨਾਹ ਹੈ ਕਿ ਸ਼ਾਹ ਨਸ਼ਾਹ ਹੈ ਕਿ ਕਾਰਨ ਕੁਨਿਆਂਦਾ ਹੈ ਕਿ ਰੋਜੀ ਦਿਆਂਦਾ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਵੰਗ ਕਲਾ ਕਲੀ ਹੈ ਕਿ ਸਰਵੰਗ ਦਲੀਆਂ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਪਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਬਾਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਬਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਪੇਸ਼ ਹੈ ਕਿ ਸਰਵਤਰ ਮਾਨੇ ਹੈ ਸਦੈਵ ਪ੍ਰਧਾਨੇ ਹੈ ਕਿ ਸਰਵਤਰ ਜਾਪੇ ਆਏਗੇ ਸਰਵਤਰ ਥਾਪੇ ਆਏਗੇ ਸਰਵਤਰ ਭਾਨ ਆਏਗੇ ਸਰਵਤਰ ਮਨ ਆਏਗੇ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰ ਕਲੀਮਾ ਹੈ ਕਿ ਬਰਮੰ ਫੇਮ ਹੈ ਕਿ ਆਕਲੋ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨੂੰ ਵਜੂ ਹੈ ਤਮਾਮ ਅੰਦਰ ਵਜੂ ਹੈ ਹਮੇਸ਼ਰ ਸਲਾਮ ਹੈ ਸਲੀਖਤ ਮਦਾਮ ਹੈ ਗਰੀਬਲ ਸਿਕਸਤ ਹੈ ਗਰੀਬਲ ਪ੍ਰਸਤ ਹੈ ਮਰੰਦਲ ਮਕਾਨ ਹੈ ਜਮੀਨ ਵਾਲ ਜਵਾਨ ਹੈ ਤਮੀਜ਼ ਤਮਾਮ ਹੈ ਰਜੂ ਵਾਲ ਨਿਧਾਨ ਹੈ ਹਰੀਫਲ ਜੀਮਾ ਰਜਾ ਕਿ ਯਕੀਨਾ ਨੇਕਲ ਤਰੰਗ ਹੈ ਬੇਦ ਹੈ ਭੰਗ ਹੈ ਅਜੀਜ ਨਿਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਤ ਸੁਦਾ ਹੈ ਸਦੈਵ ਸਰੂਪ ਹੈ ਬਿਰਧੀ ਅਨੂਪ ਹੈ ਸਮਾਜ ਤੋਂ ਪਰਾਜ ਹੈ ਸਦਾ ਸਰਬਸਾਜ ਹੈ ਸਮਾਜ ਤੋਂ ਸਲਾਮ ਹੈ ਸਦੈਵ ਕਾਮ ਹੈ ਨਿਰਵਾਲ ਸਰੂਪ ਹੈ ਗਾਦ ਅਨੂਪ ਹੈ ਓਮ ਆਦਿ ਰੂਪੇ ਨਾਦ ਸਰੂਪੇ
अनंगी रामे त्रिपंगी त्रिकामे त्रिभर्गं त्रिवाद्य गंजय गाधि सुं सर्वभाग्य सुसर्वानुरागे त्रिपुक्त स्वरूप जय शूद नरकं प्रणाशय पृथ्वील प्रवासय निरुक्त प्रवाह सदैव सदाय विभुक्त स्वरूप प्रज्योत अनुपाय निरुक्त सदा है विभुक्त प्रवाह अनुक्त स्वरूप प्रज्योत अनुपाय निरुक्त सदा है विभुक्त प्रवाह अनुक्त स्वरूप प्रज्योत अनुपाय चाचरी छंद अपंग है नंग भीखा लेख है ब्रह्म कर्म नाद जगाद जय भय भूत दूत ना सबदा सतंद बंद है अभगत है विरगत है नाश प्रकाश है अनचंत सुनंत लेख देख है लेख बीख नाम है अलेख पीख है अटाय गाय समय गम है नीला नाद नत सुनत जात जाद जरपट छंद प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हरता सर्वंग करता सर्वंग प्राणं सर्वंग त्राणं सर्वंग कर्मं सर्वंग धर्मं सर्वंग युक्ता सर्वंग मुक्ता रसावल शांतदा प्रसाद नमो नरकनाशे सर्वं प्रकाशे नंगं स्वरूपे भंगं भूते ब्रह्मासं ब्रह्मासे सदा सर्वसाधे गाद स्वरूपे निर्बाद भूते अनंगी अरामे त्रिपंगी त्रिकामे निरपंगी स्वरूपे सर्वंगी अनुपे न पुत्र न पुत्र न सत्र न मित्र न तात न मात न जात न पात नरसाकं श्रीका मितोमी गाय सदैव प्रवाह जय अजा हे भगवती शांत दग प्रसाद कि जा हर जूर है कि हाजर हजूर है हमें सो सलाम है समा सुल कलाम है कि शब्द माग है कि उसनों चिराग है कि कामल करीम है कि राज करीम है हे रोजी देहंद है कि राज ग्रहंद है करीमल कमाल है कि उसनों जमाल है करीमल खराज है करीमल निवाज है हरीफल सिकान है राशल कान है कलंक प्रणास है समा तुल निवास है गंजल गनीम है रजाय करीम है समा तुल जवा है कि साहेब गिरा है कि नरकं प्रणास है पृथ्वील प्रवास के नरकं प्रणास है बैतुल निवास है कि सर्वलगवान है मेसुरवान है तमीजुल तमाम है रुजुअल निदान है पारंग हमेशल रवान है तमाम तमीज है समाज तल अजीज है परंग परमेश है समाज तल अधीश है दीसल अलेख है मेसल अपेख है जमीनो जमा है मी कलमा है करीमल कमाल है कि जरोज जमाल है कि अचलंग प्रकाश है कि मितो सुभाष है कि अज विश्रूप है कि मितो भूत है कि मितो बसा है कि आत्म प्रवा है कि अचलंग नंग है कि मितो भंग है मद पार शंभ तव प्रसाद मुन मन प्रणाम गुण गण मदाम हर भर गंज हर नर पर भंज गण गण प्रणाम मुन मन सलाम हर नर खंड भर नर मंड अनुभव नाश मुन मन प्रकाश गुण गण प्रणाम जल थल मदाम अंश जंग आसन भंग उपमा पार कदमित दार जल थल मंड पांड उपमा पार कदमित दार जल थल महंत दिश विश बेअंत अनुभव नाश द्रत जल थल मांड दिश विश पांड जल थल महंत दिश विश बेअंत अनुभव नाश द्रत धरत रास आ जान बाह एक दाह ओंकार याद कथनी अनाद खलखंड ख्याल गुर भर अकाल कार कर प्रणाम चित चरण नाम अन शिज गात राज जन बात अनचंज गात अनचंज आन शिज गात अज जन बात अनचंज गात अनरंज बात अन टुट भंडार अन ठट अपार आढ़ीठ धर्म अत ढीठ कर्म अन ब्रण अनंत दाता महंत हर बोल मना छंद दव प्रसाद करुणालय है हर कालय है कल खंडन है मैं मंडन है जगदीश्वर है परमेश्वर है कल कारण है सर्ववारण है त्रत के चरण है जग के करण है मनमान्य है जग जाने है सर्वंग पर है सर्वंग कर है सर्ववास है सर्वनाश है करुणा कर है विश्वम पर है सर्वेश्वर है जगदेश्वर है ब्राह्मण से है कलखंड से है वर्दे पर है कर्ता कर रहे परते पर हैं करुणा कर हैं विश्व अजप अजप है थप अधप है अकृता कृता अमृत अमृत है अमृत अमृत है करुणा कृत है कृता कृता तरणी तरत है अमृतेश्वर है परमेश्वर है
अकृता कृत अमृत अमृत है इंद्र अजब कृत अमृत अमृत है इंद्र नायका खलकायिक है विश्वंपर है करुणालय है नृपनायिक है सर्वपायिक है पव पंजन है हर गंजन है रब तापन है जप जापन है आकलंकृत है सर्वाकृत है कर्ता कर है हरता हर है परमात्मा है सर्वात्म है आत्मवास है जस के जस है पुजांग प्रयात छंद नम सूर सूर्य नम चंद्र चंद्रे नम राज राज नम इंद्र इंद्रे नम अंधकारी नम तेज तेजे नमो वृंद वृंदे नमो बीज बीजे अखिजे बीजे अखिजे बीजे स्म

నమో సూర్య సూర్య నమో చంద్రే నమో రాజరాజ నమో ఇంద్రేంద్రే నమో మందకారి నమో తేజ తేజే నమో బృంద బృందే నమో బీజ బీజే నమో రాసంగ తామసంగ శాంత రూపే నమో పరమ తత్తంగ తత్తంగ స్వరూపే నమో యోగ యోగే నమో జ్ఞాన జ్ఞానే నమో మంత్ర మంత్రే నమో ధ్యాన ధ్యానే నమో యుద్ధ యుద్ధే నమో జ్ఞాన జ్ఞానే నమో పూజ పూజే నమో పాన పానే నమో కళకర్త నమో శాంత రూపే నమో ఇంద్రేంద్రే నాదింబ భూతే కలంకార రూపే అలంకార లంకే నమో ఆశ్వాసే నమో వాంగ్ వాంకే అపంగీ స్వరూపే అనంగీయ నామేద్ర పంగీద్ర గాలే నంగీయ కామే ఏక శ్రీ శంభ అజయ లయ భయ భయ పువ్వ యువనాశ కాశ గంజ పంజ లఖ పఖ అకాల దయాల రేఖ పేఖ నామ కామ ఘాట నాథే ప్రమాథే యోని ముని నరాగే నరంగే నరూపే నరేఖే అకర్మంగ పరమంగ గంజ లేఖే భుజంగ ప్రజా శంభ నమాస్తుల ప్రణామే సమాస్తుల ప్రణాశే గంజల నామే సమాస్తుల నివాసే ఇంద్రకామం ప్రభూతే సమాస్తుల స్వరూపే గోకర్మం ప్రణాశి సుధర్మం ప్రభూతే సదా సచిదానంద సతరంగ ప్రణాశీ గ్రీములక నిందా సమాస్తుల నివాసీ అజాయ ప్రభూతే విజయ గ్రీమే హరియం కరియం గరిమద్ హిమే చదర్ జగర్ భారతీ చదర్ జగర్ భూతే శ్రీయం పౌ శుభం సర్వదా సర్వజుగుతే దుకాలంగ ప్రణాసి దయాలంగ స్వరూపే సదాంగ సంగే భంగం ప్రభుతే చతుర్చక్ర భారతి చతుర్చక్ర భుక్తే స్వయం భవ శుభం సర్వదా సర్వజుగుతే దుకాలంగ ప్రణాసి దయాలంగ స్వరూపే సదాంగ సంగే భంగం ప్రభుతే సత్నాం శ్రీ వాహిగురు సాహిబ్ జీయో తావ ప్రసాద సోయే ఓంకార సద్గురు ప్రసాద తావ ప్రసాద సోయే పాతశాహి దశమీ శ్రావక శుద్ధ సమూహ సుధాన కే దే ప్రయో కర జో జతి కే సూర సరార్దన శుద్ధ సుధాజక సంత సమూహ అనేక మతి కే సారే హీ దేశ కో దేఖ రహే ఓ మాత కో నా దేఖిత ప్రాణ పతి కే శ్రీ భగవాన్ కే భయ కృపా హూ దే కరతి వినే కరతి కే ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਗੁਰੰਗ ਸੇ ਕੂਦਤ ਪਾਉਣ ਕੇ ਗੌਣ ਕੇ ਜਾਤ ਨਿਵਾਰੀ ਭਾਰੀ ਭਜਾਨ ਕੇ ਭੂਪਲੀ ਵਿਦ ਨਿਆਵ ਸੀਸਣਾ ਜਾਤ ਵਿਚਾਰੀ ਹੇਤੇ ਭਏ ਦੁਕਾਨ ਭਏ ਭੂਪਤ ਅੰਤ ਗੁਣ ਅੰਗੀ ਭਾਏ ਪਦਾਰੀ ਜੀਤ ਫਿਰੇ ਸਭ ਦੇਸ ਦਸਾਨ ਕਹੋ ਬਾਜਤ ਢੋਲ ਮਰਦੰਗ ਨਿਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਭੂਤ ਭਵੈਖ ਭਗਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੇ ਸਰੀ ਪਤ ਸਰੀ ਭਗਵਾਨ ਭਜੇ ਬਿਨੇ ਅੰਤਕ ਅੰਤਕ ਧਾਮ ਸੁਧਾਰੇ ਤੀਰਥ ਨਾਨ ਦੈ ਤਮਦਾਨ ਸੁਸੰਜਮ ਨੇ ਮਨ ਏਕ ਸਿਖਾਏ ਭੇਦ ਪੁਰਾਣ ਕਦੇਵ ਪੁਰਾਣ ਜਮੀਨ ਜਵਾਨ ਸੁਵਾਨ ਕੇ ਬੇਖਾਏ ਪੌਣ ਆਹਾਰ ਜਦੀ ਜਸਦਾਰ ਸਭ ਸਭ ਚਾਰ ਹਜ਼ਾਰ ਕੇ ਦੇਖਾਏ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾਲ ਲੇਖਾਏ ਸ਼ੁੱਧ ਸੁਭਾਦੁਰ ਅੰਤ ਦਵਾਹ ਸੁਸਾਦ ਸੁਨਾਦੁਰ ਜਾਨ ਲਏਂਗੇ ਬਾਰੀ ਗੁਮਾਨ ਪਰੇ ਮਨ ਮੈਂ ਕਾਰੂ ਪਰਬਤ ਪੰਖਾ ਲੈਣਾ ਹਲਾਏਂਗੇ ਦੂਰ ਰੀਨ ਮਰੋਰ ਮਵਾਸਨ ਮਾਧਵ ਨੰਗਨ ਮਾਨ ਮਲਾਏਂਗੇ ਸਰੀ ਪਾ ਸਰੀ ਭਗਵਾਨ ਕਿਰਪਾ ਵੇ ਨੂੰ ਤਿਆਗ ਜਹਾਨ ਨਦਾਨ ਚਲਾਂਗੇ ਵੀਰੋ ਬਾਰ ਵੱਡੇ ਵਰਿਆਰ ਵਿਚਾਰੇ ਸਰ ਕੀ ਧਾਰ ਬਛਈਆ ਤੋਰ ਤਦੇ ਸਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਗਣੇਕ ਸੁਏਕ ਦਵਈਆ ਦਾਨ ਵਦੇ ਬਿਨੰਦਨ ਸਾਜਰ ਭੂਤ ਭਵੈ ਕਭਵਾਨ ਜਪੈਂਗੇ ਜੀਵ ਤੇ ਜਲ ਮੈਂ ਸਲ ਮੈਂ ਪਾਲੀ ਪਰਮੇਸ਼ਰ ਸਾਹਿਬ ਜਪੈਂਗੇ ਪੁੰਨ ਪ੍ਰਦਾਪਨ ਵਾਣ ਜੈ ਤਨ ਬਾਪਨ ਕੇ ਬਹੁ ਪੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਲੋਕ ਜਪੈਂਗੇ ਮਾਨਵਿੰਦਰ ਗਜਿੰਦਰ ਨਰਾਧਪ ਜੋਂਤਰ ਲੋਕੋ ਰਾਜ ਕਰੇਂਗੇ ਗੋਟ ਇਸ਼ਨਾਨ ਗਜਾ ਦੇ ਦਾਨ ਅਨੇਕ ਸੋਮਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਦੀ ਪਤ ਅੰਤ ਮਸੇ ਜਮ ਪਾਤ ਭਰੇਂਗੇ ਜੇ ਨਾਰ ਸਰੀ ਪਤ ਕੇ ਬਰਸ ਹੈ ਪਗ ਤੇ ਨਾਰ ਫਿਰ ਨਾ ਦੇ ਤਰੇਂਗੇ ਕਹਾਂ ਭਇਓ ਜੋ ਦੂਗਲੋ ਚਨ ਮੂੰਦ ਕੇ ਬੈਠ ਭਗਤਾਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ ਬਾਸ ਕੀ ਵਿਖਿਆਨ ਸੁ ਬੈਠ ਗਏ ਐਸੇ ਹੀ ਐਸੇ ਸੁਭ ਸੁਧਾਇਓ ਸਾਚ ਕਹੋ ਸੁਨ ਲਿਹੋ ਸਭ ਜਿਨ ਪ੍ਰੇਮ ਕੀ ਜਨੀ ਪ੍ਰਭ ਪਾਇਓ ਕਾਹੂ ਲੈ ਪਾਹਨ ਬੂਝ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਿਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕਹੂ ਬਦਾਨ ਕੋ ਬੂਝਦਾ ਹੈ ਬਾਸ ਕਹੂ ਮਰਦਾਨ ਕੋ ਬੂਝਣ ਧਾਇਓ ਗੂਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਬੁਝਦਾ ਹੈ ਬਸ ਕਉ ਮਰਦਾਨ ਕੋ ਬੁਝਣ ਦਾਇਓ
ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਦਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਵੈਰਨ ਕਉ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰਿਆ ਮਰਨ ਕਾਲ ਕਾ ਆਦਰਾਸ ਨੇ ਵਰਿਆ ਪੂਜੋ ਸਦਾ ਹਮਾਰੇ ਬਚਾ ਸ੍ਰੀ ਅਰਜੁ ਕਰੇ ਵਰਛਾ ਰਾਖ ਲਿਓ ਮੋਹ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨਬੰਧ ਦਸ਼ਣ ਕੇ ਹੰਤਾ ਤਮਹਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮ ਬਵਤਰਾ ਕਾਲ ਪਾਏ ਸਰੀਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲਮ ਵਧ ਕੀਓ ਘੜ ਘੜ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਪਛਾਣਤ ਚੀਟੀ ਦੇ ਗੁੰਜਰ ਸੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਗੜ ਗੜ ਕੇ ਬੜਬੜ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਦਰਦ ਦਾ ਦੇਹ ਅਪਾਰਾ ਜਬਿਆ ਕਰਖ ਕਰ ਦੋ ਗਵਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਹਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਦਾ ਕਾ ਮੂੜ ਉਚਾਰਤ ਬੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤਨ ਹੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਈ ਪੂਪਾ ਅੰਡਜ ਜੇ ਰਜ ਸਿਧ ਜਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਆਪ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਠ ਦਿਖਾਏ ਚਾਮ ਪਵ ਆਦਿ ਜੁਗਾ ਆਦਿ ਸਰੂਪ ਸਜਾਮ ਪਵ ਅਬ ਰਛਾ ਮੇਰੀ ਤੁਮ ਕਰੋ ਸਿੱਖੋ ਬਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉਠ ਬਦ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਆਸ ਤੁਜ ਦਬ ਸਰਣੀ ਪਰੇ ਤਿਨਕੇ ਦੋਸ਼ ਦੁਖਦਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਈ ਤਾਂ ਸਭ ਕਾਲਾ ਦੁਸ਼ਟ ਰਹਿ ਟਰ ਹਿੰਦ ਕਾਲਾ ਕਿਰਪਾ ਦ੍ਰਿਸ਼ਟ ਤਨ

ਪਿਆਰਾ ਹੀ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰਸ ਪਾਗੈ, ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਵੈ ਬਾਜੋਂ ਤਿਆ ਕਰੇ ਵਿਚਾਰੀਆ, ਤਦਵਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਨਾਹੀ, ਸ਼ਬਦ ਲਗ ਸਵਾਰੀਆ, ਕਹਿ ਨਾਨਕ ਲਵੈ ਬਾਜੋਂ ਤਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਜਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ, ਜਿਸ ਨੂੰ ਉਰਗਾ ਕਰੇ ਵਿਚਾਰਿਆ, ਇੱਕ ਪਰਮ ਪੂਲੇ ਬਿਰਧ ਦੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪੈ ਨਿਰਮਲ, ਜਿਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੁਜਨ ਪਾਵੇ, ਆਪ ਸੰਤ ਪਿਆਰੇ ਹੋ। ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਗੁਰੂ ਕੀ ਰਾਗਾ ਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤੇ ਪਰਮ ਪਲਾਇਆ, ਮਾਇਆ ਤਾਂ ਮੋਹਣੀ ਜਿਨੈ ਕੀਤੀ ਜਿਣਠ ਗੌਲੀ ਪਾਈਆ, ਕੁਰਬਾਨ ਕੀਤਾ ਤੇ ਸਭ ਟੋ ਜਨਮ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਦਸ ਨਾਲ ਕਿਉਂ ਚਤ ਲਾਈਐ, ਸਹ ਕੰਮ ਮੂਲੇ ਨਾ ਕੀਚੈ ਜਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰੇ ਮੁਨ ਜਨ ਅੰਮ੍ਰਿਤ ਗੋਜ ਦੇ, ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਕਵੇਖ ਪਰਸਣ ਆਇਆ, ਲਭ ਲੋਕ ਅੰਕਾਰ ਚੁੱਕ ਸਤਿਗੁਰ ਭਲਾ ਪਾਇਆ, ਕਹੇ ਨਾਮ ਦੇ ਸੰਵਾਦ ਉਠਾ ਦਿਨ ਅੰਮ੍ਰਿਤ ਗੁਰ ਦੇ ਪਾਇਆ, ਭਗਤਾਂ ਕੀ ਚਾਲ ਦਰਾਲੀ, ਚਾਲਾ ਦਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਕ ਅਹੰਕਾਰ ਦਾ ਦ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਕੰਨਿਓ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਾਂ ਜਾਰ ਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵੇਂ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇਂ ਚੱਲਾਂ, ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ, ਇਸੇ ਹਰ ਹਰ ਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਹੀ ਆਪਣੀ, ਇਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਦਿਨ ਕੈ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰ ਇੱਕ ਹਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ, ਕਰਮੀ ਸਹਿਜਨਾ ਉਪਜੈ ਬਿਨ ਸਹਿਜੇ ਸਹਿ ਸਨ ਜਾਏ, ਨਹਿ ਜਾਏ ਸਹਿ ਸਗਤ ਸੰਜਮ ਰਹੇ ਕਰਮ ਕਮਾਏ, ਸਹਿ ਸਹਿਜਿਓ ਮਲੀਣ ਹੈ ਗਤ ਸੰਜਮ ਧੋਤਾ ਜਾਏ, ਮਨ ਤੋਬੋ ਸ਼ਬਦ ਲਾਗ ਵਾਰਸ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ, ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ, ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ,
ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਨਾ ਹੀ ਫਿਰ ਜੰਬੇ ਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾ ਕੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤੰਜਨੀ ਖੱਟਿਆ ਭਲੇ ਸੇਵਣ ਜਾ ਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਾਨੂੰ ਖੋਵੈ ਉਹ ਬਦਾ ਸਾਨੂੰ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਵਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਜਨਮ ਕੋਈ ਜੇ ਕੋ ਗੁਰ ਤੇ ਵਿਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਮੁਝ ਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਾਹਿਬ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ

ਇਹ ਸਰੀਰਾ ਮੇਰੇ ਹਰ ਦੋਨਾਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਦ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਜਾਉ ਪਇਆ ਪ੍ਰਭਾਕਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨ ਸਖੀ ਅਸੋਕ ਦੁੱਖ ਨਾ ਵਿਆਪੇ ਗੁਰ ਚਰਨ ਲੱਗ ਜਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰਸਬ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਣ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋਂ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਬਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਕਹੇ ਹਰ ਬਿਨਾ ਵਰਨਾ ਕੋਈ

ਕਹੇ ਨਾਨਕੇ ਨੇ ਤਰੰਦ ਸਹੀ ਸਤਿਗੁਰ ਮਿਲਿਆ ਦੇ ਬਦ੍ਰਿਸ਼ਟ ਹੋਈ ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਿਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚਾ ਲੱਖ ਬਣਾਉਣੀ ਤਾਂ

ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾਲ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਕਿਨਾਂ ਦਸਵਾਂ ਦੁਆਰ ਦਿਖਾਇਆ ਦਹਿ ਨੇਕ ਰੂਪ ਨਾਮ ਨਾਮ ਨਿਰਦਰ ਦਸਦਾ ਅੰਤਰਾ ਜਾਈ ਪਾਇਆ।

ਜਾਂ ਦੁੱਧ ਪਾਵੇ ਗੁਰਮੁਖ ਜਨਮ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਰ

ਸਾਹਿਬ ਦਾ ਸਾਨੂੰ ਭਾਈ ਜਨਾ ਸਿੰਘ ਜੀ

ਜਾਣਿਆ ਸਾਡੇ ਦੇ ਮੰਦਰ ਤੇਰੇ ਦੇ ਸ੍ਰੀ ਗੁਰੂ ਜੀ ਦੇ ਮੰਦਰ

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੁਮ ਹਰ ਏਕੈ ਨਾਮ ਜਪਤ ਅਗਨਤ ਅਨੇਕੈ ਬੇਦ ਪੁਰਾਣ ਸਿਮਰ ਤੇ ਸੁਧਾਖਿਰ ਕੀਨੇ ਰਾਮ ਨਾਮ ਇਕ ਆਖਿਰ ਕਿਨਕਾ ਏਕ ਜਿਸ ਜੀਵ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕੋ ਨਸੰਗ ਮੋਹੇ ਉਧਾਰੋ ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪੇ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਰਬ ਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅਨੰਦਿਨ ਜਾਗੇ ਨਾਨਕ ਸਿਮਰਨ ਪੂਰੈ ਭਾਗੇ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗੇ ਬੇਦ ਉਪਾਏ ਹਰ ਸਿਮਰਨ ਪਹਿ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਤਹਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਇੰਦਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੇ ਨਿਪਾਇਆ ਸਲੋਕ ਦੀਨ ਦਰ

ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੈ ਅਤਿ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ

ਇਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤਿ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨੇਕ ਬਿਘਨ ਜਹ ਆਏ

ਮਹਾਂ ਸੰਗ ਤੋ ਸਾਜਿਹ ਪੈੜੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹਿ ਨਾਲ ਪਿਛਾਨੂ ਜਹ ਮਹਾਂ ਭਯਾਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੂੰ ਪਰਿਸ਼ਾਮ ਜਹਾਂ ਤ੍ਰਿਖਾ ਮਨ ਤੁਜ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੇ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾ

ਮੁਕਤੇ ਜੁਗਤੇ ਹਰਿ ਕੈ ਨਾਮ ਜਨਕਾ ਤ੍ਰਿਪਤੇ ਭੁਗਤੇ ਹਰਿ ਕਾ ਨਾਮ ਜਨਕਾ ਰੂਪ ਰੰਗ ਹਰਿ ਨਾਮ ਜਪਤ ਕਬ ਪਰੈ ਨਾ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕੈ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨਕਾ ਭੋਗ ਜੋਗ ਹਰਿ ਨਾਮ ਜਪਤ ਕਛੁ ਨਾਹੀ ਬਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲ ਖਜੀਨਾ ਹਰਿ ਧਨ ਜਨ ਕਾ ਆਪੇ ਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪੇ ਜਨ ਅਵਰ ਨਾ ਜਾਣੀ ਓਤੇ ਪੋਤੇ ਜਨ ਹਰਿ ਰਸ ਰਾਤੇ ਸੁਨ ਸਮਾਧੇ ਨਾਮ ਰਸ ਮਾਤੇ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੇ ਭਗਤ ਮੁਕਤ।

ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲੇ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਪੂਜ

ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ, ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰਥੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮਦਾਨ, ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਉ ਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸਮਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤੇ, ਮਨ ਕੀ ਮੈਲ ਨਾ ਤਨ ਤੇ ਜਾਤੇ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਭੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਪਹੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹਮੂਚ, ਬਹੁਤ ਸਿਆਣਪ ਜਮਕਾ ਪਹੁ ਬਿਆਪੈ, ਅਨਕ ਜਤਨ ਕਰ ਤ੍ਰਿਸਨ ਨਾ ਤ੍ਰਹਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹ ਨਹੀਂ ਸਿਝੈ, ਛੂਟਸ ਨਾਹੀਂ ਊਬ ਪਿਆਲ, ਮੋਹੇ ਬਿਆਪਹਿ ਮਾਇਆ ਜਾਲ, ਅਵਰ ਕਰਤੂ ਤੇ ਸਗਲੀ ਜਮ ਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ।

ਸੰਸਾਰ ਸੀਗਾਰਿਆ, ਗਰਭ ਅਗਨ ਮਹਿ ਜਿਨਹੈ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰ ਦੂਦ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆਉ ਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜਹੈ। ਜਿਹ ਪ੍ਰਸਾਦ ਧਰੂ ਉਪਰ ਸੁਖ ਬਸਹੈ, ਸੁਤ ਭਰਾਤ ਮੀਤ ਬਨਤਾ ਸੰਗ ਹੱਸਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗਹਿ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸਹਿ ਤਿਆਗ।

ਜੋ ਠਾਕੁਰ ਸਤ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹ ਮਾਨ ਤਿਸਹਿ ਬਿਸਾਰੇ ਮੁਗਧ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਧ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਆਸਰ ਕਰ ਮਾਨੈ ਜੋ ਹੋਵਨ ਸੋ ਦੂਰ ਪ੍ਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਬਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤੇ ਲੋਕ ਪਚਾਰਾ ਕਰੈ ਦਿਨ ਰਾਤੇ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੈ ਛਪਾ

ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ

ਪਹੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿ

ਤਿੰਨ ਪ੍ਰਭਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪੇ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਪਹਾਵੈ ਤਿਸ ਲੈ ਲੜ ਲਾਏ ਥਾਨ ਥਰਾਂਤਰੇ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ।

ਛੱਤੀ ਅੰਮ੍ਰਿਤ ਖਾਹੇ ਤਿਸ ਠਾਗਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਿਤ ਤਨ ਲਾਵਹੇ ਤਿਸ ਕੋ ਸਿਮਰਤ ਪਰਮ ਗਤ ਪਾਵਹੇ ਜਿਹ ਪ੍ਰਸਾਦ ਬਸਹ ਸੁਖ ਮੰਦਿਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਮਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹਡਾਵਹੇ ਤਿਸਹਿ ਤਿਆਗ ਕਤ ਅਵਰ ਲੁਭਾਵਹੇ ਜਿਹ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਝ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ

ਅਸੇ ਸਿਮਰਹ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇਹ ਜਿਹ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ

ਪ੍ਰਸਾਦੇ ਸੁਖ ਸਹਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵਹੇ ਜਿਹ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੋ ਗੁਰ ਪ੍ਰਸਾਦ ਨਾਨਕ ਮਨ ਜਾਗਹੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰੇ ਤਿਸ ਪ੍ਰਭ ਕਾ ਮੂਲ

ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧਕਾ ਸੰਗ ਅਗੋਚਰ ਮਿਲੈ, ਸਾਧਕਾ ਸੰਗ ਸਦਾ ਪਰਫੁੱਲੈ, ਸਾਧਕਾ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚ।

ਗੁਨਾਓ। ਨਾਨਕ ਜਿਉਂ ਪਾਪਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕਹਿ ਮਾਨੇ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀਂ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ।

ਬ੍ਰਹਮ ਗਿਆਨੀ ਕੀ ਸਬੂ ਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਹਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ

ਕਰ ਕਿਰਪਾ ਅੰਤਰ ਉਰ ਤਹਰ ਪਾਸ ਪ੍ਰੇਤ ਮੁਗਧ ਪਾਥਰ ਕਾ ਉਤਾਰੈ ਸਰਬ ਰੋਗ ਕਾ ਔਖਧ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗ ਤੇ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।

ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵ ਹੈ ਅੰਮ੍ਰਿਤ ਹੈ ਸਦ ਸਰ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿਜ ਸਮਾਵ ਹੈ ਆਪਣੇ ਜਨ ਕਾ ਸਾਸੇ ਸਾਸੇ ਸਮਾਰੇ ਨਾਨਕ ਓਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮਹਿ ਥਾਪੇ ਉਥਾਪਨ ਹਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਪਹਾਵੈ ਮਾਨੁਖ ਗਤਿ ਪਾਵੈ ਪ੍ਰਭ ਪਹਾਵੈ ਤਾਂ ਪਾਥਰ ਤਰਾਵੈ ਪ੍ਰਭ ਪਹਾਵੈ ਬਿਨ ਸਾਸ ਤੇ ਰਾਖੈ ਪ੍ਰਭ ਪਹਾਵੈ ਤਾਂ ਹਰ ਗੁਣ ਭਾਖੈ ਪ੍ਰਭ ਪਹਾਵੈ ਤਾਂ ਪਤਿਤ ਉਧਾਰੈ।

ਜੋਤਿ ਸੁਭਾਵੈ ਸੋਈ ਕਰਾਵੈ ਸਕੈ ਹਾਥ ਹੋਏ ਤਾਂ ਸਭ ਕਿਸੇ ਲੇ ਜੋਤਿ ਸੁਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਣ ਆਪ ਬਚੈ ਪਰਮੇ ਭੂਲਾ ਦਹਿ ਜਿਸ ਤਹਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੇ ਕਰੈ ਬਖਸੀਸ ਤਾ ਕਾ ਲੇਖਾ ਨਾ ਗਣੈ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੇ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਮ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਪਹਾਤੇ ਕਬੂ ਸੋਏ ਰਹਿ ਦਿਨ ਰਾਤੇ ਕਬੂ ਮਹਾ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬਹੋ ਭਿਖਾਰੀ ਨੀਚ ਕਾ ਸਾਜਾ ਕਬੂ ਅਪ ਕੀਰਤ ਮਹਿ ਆਵੈ ਕਬੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹਿ ਗੁਰਪ੍ਰਸਾਦੇ ਨਾਨਕ ਸੱਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਵੈ ਨਚਾਵੈ ਜੋਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਏ ਕਬਹੂ ਸਾਧ ਸੰਗ ਤੇ ਹੋ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਕਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤਿ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ।

ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕੀ ਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ੇ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਤਹਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕੋਊ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ

ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਸ ਖਟੇ ਲੱਖ ਕਉ ਉਠਤ ਹਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪੇ ਖਾਪੇ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪੇ ਕਰਨ ਕਰਾਮਨ ਕਰਨ ਹਾਰ ਇਸਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ ਕਰੇ ਤੈ

ਕਿਨੂ ਆਪਣ ਵਿਸਥਾਰ ਸਭ ਕਛ ਉਸ ਕਾਹੋ ਕਰਨ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨਾਂਤਰ ਏਕੈ ਸੋਏ ਆਪਣੇ ਚਲ ਤੇ ਆਪ ਕਰਨ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਾਤੇ ਸਾਤੇ ਸਾਤੇ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਹਟ ਕਹਟ ਸੁਣੇ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗੜ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋਸ਼ਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਓ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਕਹੀ ਗਤਿ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੌ ਸਰਬ ਰੋਗ ਸੰਤ ਕੇ ਨਿੰਦਕ ਕੌ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਪਹਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੌ ਡਾਨ ਲਾਗੈ ਸੰਤ ਕੇ ਦੋਖੀ ਕੌ ਸਭ ਤਿਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਬੇਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੌ ਨਾਹੀ ਠਾਓ ਨਾਨਕ ਸੰਤ ਪਹਵੈ ਤਾਂ ਲੈ ਮਿਲਾਏ ਸੰਤ ਕਾ ਦੋਖੀ ਅੱਧ ਬੀਜਤੇ ਟੂਟੈ ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕਾ ਉਦਿਆਨ ਪਰਮਹੀਆ ਸੰਤ ਕਾ ਦੋਖੀ ਉੱਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਹਵੈ ਤਾਂ ਲੈ ਉਬਾਰ ਸੰਤ ਕਾ ਦੋਖੀ ਓ ਬਿਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਂਧਨ ਨਹੀਂ ਧਰਾਪੈ ਸੰਤ ਕਾ ਦੋਖੀ ਛੁੱਟੈ ਇਕੇਲਾ ਜੋ ਬੁਆੜ ਤੇਲ ਖੇਤ ਮਾਹੇ ਦੁਹੇਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੋਖੀ ਸਦਾ ਸਹਿਕਾਈਐ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਰ ਤਿਸਕੇ ਉਹ ਕਰਨਾ ਹਾਰ ਸਦਾ ਸਦਾ ਤਿਸਕਾ ਨਮਸਕਾਰ ਪ੍ਰਭ ਕੀ ਉਸ ਤੇ ਕਰਹੋ ਦਿਨ ਰਾਤ ਤਿਸਹਿ ਧਿਆਵਹ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨਾ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨਪ ਸੁਰ ਜਨਹੋ ਸਿਮਰਹੋ ਹਰਿ ਹਰਿ ਰਾਏ ਏਕ ਆਸ ਹਰ ਮਨ ਰੱਖਹੋ ਨਾਨਕ ਦੁਖ ਭਰਮ ਪਹੋ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਸੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਆ ਰਹਿ ਅਘਾਏ ਬਹੁਰ ਨਾ ਤ੍ਰਿਸਨਾ ਲਾਗੈ ਆਏ ਮਾਰੈ ਰਾਖੈ ਏਕੋ ਆਪੇ ਮਾਨੁਖ ਕੈ ਕਿਛ ਨਾਹੀ ਹਾਥ ਜਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸ ਤੇ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨਹ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚੱਲਾ ਮਾਰਗ ਗੋਬਿੰਦ ਮਿਠੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉੱਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਹੰਤ ਗਣੀ ਸੰਸਾਰ ਮਨ ਤਾਨੇ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕੋ ਏਕ ਪਛਾਣੈ ਏ ਤੁਤ ਕੀ ਉਹ ਸੋਝੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ
ਗੁਰਪ੍ਰਸਾਦਿ ਆਪਨ ਆਪ ਸੁਝੈ ਤਿਸਕੀ ਜਨਹ ਤ੍ਰਿਸਨਾ ਬੁਝੈ ਸਾਰ ਸੰਗ ਹਰਿ ਹਰਿ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਹਸਥਮੈ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗਹਿ ਦੂਖ ਜਿਸ ਕਾ ਹਰ ਪ੍ਰਭ ਮਨ ਚੇਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਇਸ ਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦਿ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਣ ਚਲਿਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮਹਿ ਆਪ ਅਨਕ ਜੁਗਤੇ ਰਾਚੇ ਥਾਪ ਉਥਾਪ ਅਬਨਾਸੀ ਨਾਹੀਂ ਕਿਛ ਖੰਡ ਧਾਰਨ ਧਾਰੇ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਵੱਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋਗਿਸ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਣ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ

ਆਪ ਆਪਨ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਤਿ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਤਹਾਵੈ ਜੇ ਕੋ ਹੋਏ ਵਹਿ ਦਾਤਾਰ ਤਿਸ ਦੇਨਹਾਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਤੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥੰਮ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ।

ਸਾਰ ਸੇਵਾ ਵਡ ਭਾਗੀ ਪਾਈਐ ਸਾਰ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਨਿਰਤਕ ਕੋ ਜੀਵਾਲ ਨਹਾਰ ਭੂਖੇ ਕੋ ਦੇਵਤ ਆਧਾਰ ਸਰਬ ਨਿਧਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਹੋ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ।

ਆਮ ਕਹਿ ਸੰਗ ਉਧਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮ ਹੈ ਸੋ ਜਨ ਗਤਿ ਪਾਏ ਰੂਪ ਸਾਤੇ ਜਾਕਾ ਸਾਤੇ ਅਸਥਾਨ ਪੁਰਖ ਸਾਤੇ ਕੇਵਲ ਪ੍ਰਧਾਨ ਕਰਤੂਤ ਸਾਤੇ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਾਤੇ ਸਤ ਉਤਪਾਤੇ ਸਤ ਕਰਣੀ ਨਿਰਮਲ ਨਿਰਮਲੀ ਜਿਸਹ ਬੁਝਾਈ ਤਿਸਹ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਾਤੇ ਨਾਨਕ ਗੁਰਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇਜਨ ਜਾਕਰ ਹਿਰਦੈ ਪ੍ਰਵੇਸ਼ ਸਤ ਨਿਰਤੇ ਬੂਝੈ ਜੇ ਕੋਏ ਨਾਮ ਜਪਤ ਤਾਂ ਕਿ ਗਤ ਹੋਏ ਆਪ ਸਾਤੇ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਾਤੇ ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ ਅਵਰਨਾ ਬੂਝੇ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਪਹਿ ਬਿਸਮਾ।

ਹਰੀ ਸਬਦ ਸਾਤੇ ਸਾਤੇ ਪ੍ਰਭ ਬਖਤਾ ਸੁਰਤ ਸਾਤੇ ਸਾਤੇ ਜਸ ਸੁਨਤਾ ਬੁੱਝਣ ਹਰ ਕੋ ਸਾਤੇ ਸਭ ਹੋਏ ਨਾਨਕ ਸਾਤੇ ਸਾਤੇ ਪ੍ਰਭ ਸੋਏ ਸਾਤੇ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ।

ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾਢਤ ਆਪੇ, ਤਾ ਕੋ ਰਾਖ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਪਹਾਤੇ, ਤਿਸਕੇ ਕਰਤਬ ਬਿਰਥੇ ਜਾਤੇ, ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਨਾਮ ਰਤਨ ਜਿਨੇ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟਾ।

ਹੋਵਤ ਸੋ ਜਾਨੈ ਪ੍ਰਭ ਪਰੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨਾਓ ਤਿਸ ਕਾ ਗੁਣ ਕਹੇ ਏਕ ਨਾ ਜਾਨਾਓ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ।

ਜਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ, ਸੇਵਕ ਕਾ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕਾ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਇਸ ਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕੋ

ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤਿ ਜਾਣੈ ਸੋ ਸਤਿਗੁਰੁ ਜਿਸ ਹਿਰਦੈ ਹਰਿ ਨਾਉ ਅਨੇਕ ਬਾਰ ਗੁਰ ਕਾ ਬਲ ਜਾਉ ਸਰਬ ਨਿਧਾਨ ਜੀਵ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਾਨ ਜਨਮ ਹੈ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਛ ਭਰਮ ਸਹਸ ਸਿਆਣਪ ਲੈ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨ ਆਘਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾ ਏਕ ਉਸਤਿ ਤੇ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰਹੇ ਸਰਬਲਿਹਾਰੀ ਸਰਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ।

ਚਰਨ ਕਮਲ ਰਿਦਮਹਿ ਉਰ ਧਾਰਹੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰਿ ਵਾਥ, ਇਹੋ ਤਨ ਸੰਚਹ ਹੋਵਹੁ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਮਨ ਮਾਹੇ ਸਰਬ ਰੋਗ, ਨਾਨਕ ਮਿਟ ਜਾਹੇ ਜਿਸ ਧਨ ਕਾ ਉਚਾਰ, ਕੁੰਟ ਉਠਿ ਧਾਵਹਿ ਸੋ ਤਹਨੁ ਹਰ ਸੇਵਾ ਤੇ ਪਾਵਹੇ, ਜਿਸ ਸੁਖ ਕਉ ਨਿਤ ਬਾਛਹਿ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕੋ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੁੱਧ ਹਰ ਕੈ ਨਾਏ, ਦਹ ਦਿਸ ਤਹਵਤ ਆਵੈ ਠਾਏ, ਤਾਕੋ ਬਿਘਨ ਨਾ ਲਾਗੈ ਕੋਏ, ਜਾ ਕਰ ਦੈ ਬਸੈ ਹਰ ਸੋਏ, ਕਾਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ, ਪਹੋ ਬਿਨਸੈ ਪੂਰਨ ਹੋਏ ਆਸ, ਭਗਤ ਪਹਿ ਆਤਮ ਪ੍ਰਗਾਸ, ਤਿਤ ਕਹਰੇ ਜਾਏ ਬਸੈ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨੇਕੋ ਪਾਵਨਾ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰਹੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨਾ ਚਾਲਸੇ ਤੇਰਾ ਧਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ, ਸੋਤ ਮੀਤ ਕੁਟੰਬ ਅਰਬਨਤਾ, ਇੰਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਮਨ ਛੁਟਕਾਰ, ਆਸ ਹਸਤੀ ਰਸ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਦਿਸ ਬੁੱਝੈ ਨਾ ਬੇਗਾਨਾ, ਨਾਮ ਵਿਸਾਰੇ ਨਾਨਕ ਪਛਤਾਨਾ, ਗੁਰ ਕੀ ਮਾਤੇ ਤੂੰ ਲਿਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖਹੁ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ, ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹੋਮੈ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ, ਛਾਡ ਸਿਆਨਪ ਸਗਲੀ ਮਨਾ, ਸਾਧ ਸੰਗ ਪਾਵਹਿ ਸਚ ਧਨਾ, ਹਰ

ਤਾਤੋ ਇਹ ਬੁਝਾਇਆ ਪ੍ਰਭ ਪਨਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰਹੋ ਇਹੋ ਕਾਮ ਆਨ ਤਿਆਗ ਜਪਹੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹਿ ਨਾਮ ਜਪਾਵਹੋ ਭਗਤ ਪਹੇ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਰਤ ਜਾਤ ਪਾਏ ਵਿਸਰਾ।

ਭੇਦ ਅਭੇਦ ਸਮਾਇਆ, ਊਹਾਂ ਕਿਸਹਿ ਵਿਆਪਤ ਮਾਇਆ। ਆਪਸ ਕਉ ਆਪ ਹੈ ਆਦੇਸ਼, ਤਿਹੋ ਗੁਣ ਕਾ ਨਾਹੀ ਪਰਵੇਸ਼। ਜਹ ਏਕ ਹੈ ਏਕ, ਏਕ ਭਗਵੰਤਾ, ਤਹ ਕੌਣ ਅਚਿੰਤ।

ਦਿੱਤਾ। ਜੀਅ ਜੰਤਰ ਸਭਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਇ ਨਾ ਮਾਰੈ, ਸੋ ਮੂਆ ਜਿਸ ਮਨੋਂ ਵਿਸਾਰੈ, ਇਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀਅ ਕੀ ਜੁਗਤੇ ਜਾ ਕੈ ਸਭ ਹਾਥ, ਅੰਤਰ ਬਾਹਰ ਜਾਨਹੋ ਸਾਥ, ਗੁਣ ਨਿਧਾਨ।

ਆਤਿ ਜਿਸ ਪਹਵੈ ਤਿਸ ਲੈ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕਾ ਸੇਵਾ ਬਨਿਆਈ ਹੁਕਮ ਬੂਝੇ ਪਰਮ

ਨਾਨਕ ਤਿੰਨ ਮਹਿ ਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਾਤੇ ਕੀਆ ਸਭ ਸਾਤੇ ਤਿਸ ਪ੍ਰਭ ਤੇ ਸਗਲੀ ਉਤਪਾਤੇ ਤਿਸ ਪਹਵੈ ਤਾਂ ਕਰੇ ਵਿਸਥਾਰ ਤਿਸ ਪਹਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ।

ਇਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਾਧਿ ਅਲਿਪਤੋ ਰਹਿ ਜੋਗ।

ਜੋ ਜਨ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ, ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚੇਤੇ ਆਵੈ ਨਾਓ, ਆਪ ਮੁਕਤ।

ਕਰੀ। ਪ੍ਰਭ ਕੀ ਉਸਤੇ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹਰ ਨਾ ਹੋਵੇ ਆਮਨ ਜਾਨ। ਹਰ ਤਨ ਖਾਟ ਚੱਲੈ ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ। ਖੇਮ ਸਾਂ ਤੇ ਰਿਧ ਨਵ ਨਿਧ, ਬੁੱਧ ਗਿਆਨ ਸਰਬਤਹ ਸਿੱਧ। ਵਿਦਿਆ ਤਾਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਾਧ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿ ਤਾ ਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰ

0: ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha and Williams Lake. Any comments and suggestions, please call
4: 250-392-3874. ਹਰ ਸਹਾਇ ਦੇ ਸੋਢੀ ਜੋ ਕੁਝ ਕਰਦੇ ਨੇ ਉਹ ਆਮ ਲੋਕਾਂ ਨੂੰ ਉਧਰ ਪਤਾ ਹੀ ਹੈ।
5: ਚੱਲ ਖੋ ਸ੍ਰੀ
4: ਪਿਰਥਿਆ ਵੀ ਸੋਢੀ ਸੀ। ਮਹਾਂਪੁਰਸ਼ ਕਹਿਣ ਲੱਗੇ, ਬਈ ਜੇ ਗੁਰੂ ਕੇ ਖਾਨਦਾਨਾਂ ਨੇ ਇਹ ਕੰਮ ਛੱਡ ਦਿੱਤਾ ਹੈ ਤੇ ਹੁਣ ਕਿਸੇ ਤੋਂ ਵੀ ਗੁਰੂ ਕਰਵਾ ਲਵੇ। ਡਿਊਟੀ ਤੇ ਤੁਹਾਡੀ ਜ਼ਿਆਦਾ ਸੀ ਕਿਉਂਕਿ ਤੁਸੀਂ ਉਸ ਕੁੱਲ ਵਿੱਚੋਂ ਚੱਲੇ ਆਉਂਦੇ ਹੋ। ਪਰ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹੈ ਸੋਢੀ ਸਾਹਿਬ ਅਖਸ਼ਾਹ ਦੀ। ਅਸੀਂ ਜਿਸ ਵੀ ਮਨੁੱਖ ਨੂੰ ਉਹਨਾਂ ਨੇ ਅੰਮ੍ਰਿਤ ਛਕਾ ਦਿੱਤਾ ਉਹਨੂੰ ਸੋਢੀ ਬਣਾ ਦਿੱਤਾ। ਚਾਨਾ ਖੋ ਸੁਰੀਆ, ਹਰ ਸਿੱਖ ਸੋਢੀ ਹੈ ਜਦੋਂ ਗੁਰੂ ਕਾ ਅੰਮ੍ਰਿਤ ਪਾਨ ਕਰ ਲੈਂਦਾ। ਪਰ ਆਪਾਂ ਤਾਂ ਉਲਝੇ ਹੋਏ ਹਾਂ, ਇਹਦੀ ਫਲਾਣਾ ਹੈ, ਇਹਦੀ ਫਲਾਣਾ ਹੈ, ਇਹਦੀ ਫਲਾਣਾ ਹੈ, ਇਹ ਫਲਾਣਾ ਹੈ, ਇਉਂ ਅਸੀਂ ਉਲਝੇ ਹੋਏ ਹਾਂ। ਇਸ ਪੱਖ ਵਿੱਚ ਹਾਂ, ਮਹਾਤਮਾ ਕਹਿਣ ਲੱਗੇ, ਇਹ ਦਸ਼ਮੇਸ਼ ਪਿਤਾ ਜੀ ਦੀ ਆਸਿਸ ਨਿਵਾਸੀ ਹੈ, ਜ਼ਰਾ ਨਿਵਾਸੀ ਹੈ, ਬੰਦਾ ਨਿਵਾਸੀ ਹੈ ਕਿ ਜਿਸ ਵੀ ਮਨੁੱਖ ਨੂੰ ਉਹਨਾਂ ਨੇ ਅੰਮ੍ਰਿਤ ਦੇ ਦਿੱਤਾ ਸੋਢੀ ਸਾਹਿਬ, ਉਹਨਾਂ ਨੂੰ ਸੋਢੀ ਸਾਹਿਬ ਬਣਾ ਦਿੱਤਾ। ਤੋ ਬੇਨਤੀ ਕਰ ਰਹੇ ਸਾਂ ਕਿ ਉਹ ਅਕਾਲ ਪੁਰਖ ਨਿਵਾਸ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਨਾਮ ਵਾਸਤੇ ਅਸੀਂ ਬਹੁਤ ਕੁਝ ਕਰਦੇ, ਬਹੁਤ ਕੁਝ ਹੁੰਦਾ ਹੈ, ਦੁਨੀਆਂ ਦੌੜ ਰਹੀ ਹੈ। ਤੋ ਸੋਢੀ ਕਹਿਣ ਲੱਗੇ, ਜੇਠਿਆ ਤੂੰ ਤੇ ਸਾਡਾ ਸਿਰ ਨੀਵਾਂ ਕਰ ਦਿੱਤਾ। ਸੋਢੀ ਸਾਹਿਬ ਕਹਿਣ ਲੱਗੇ, ਕਿਉਂ ਜੀ, ਕਿਸ ਤਰ੍ਹਾਂ ਤੁਹਾਡਾ ਸਿਰ ਕਿਵੇਂ ਨੀਵਾਂ ਹੋ ਗਿਆ? ਕਾਕਾ, ਜੇ ਤੂੰ ਟੋਕਰੀ ਢੋ ਕੇ ਸਹੁਰਿਆਂ ਦੇ ਘਰ ਗੁਜ਼ਾਰਾ ਕਰਨਾ ਸੀ ਤਾਂ ਲਾਹੌਰੀ ਟੋਕਰੀ ਢੋਂਦਾ ਰਹਿੰਦਾ। ਧੰਨ ਗੁਰੂ ਰਾਮਦਾਸ ਜੀ ਕਹਿਣ ਲੱਗੇ, ਤੁਹਾਡੀ ਸਮਝ ਵਿੱਚ ਫਰਕ ਕੇ, ਤੁਹਾਡੇ ਦੇਖਣ ਵਿੱਚ ਫਰਕ ਕੇ, ਮੈਂ ਕੋਈ ਇੱਥੇ ਟੋਕਰੀ ਨਹੀਂ ਢੋ ਰਿਹਾ, ਮੈਂ ਤਾਂ ਇੱਕ ਸੇਵਕ ਹਾਂ ਤੇ ਸੇਵਾ ਕਰ ਰਿਹਾ। ਉਹਨਾਂ ਤੋਂ ਰਿਹਾ ਨਾ ਗਿਆ। ਜਦੋਂ ਕਿਸੇ ਮਨੁੱਖ ਤੇ ਜਵਾਲ ਦਾ ਵਕਤ ਆਉਂਦਾ ਹੈ, ਮੁਸ਼ਕਲਾਂ ਦਾ ਹਾਲਤ ਆਉਂਦੇ ਨੇ, ਉਹਦੇ ਆਪਣੇ ਬੇਗਾਨੇ ਹੋ ਜਾਂਦੇ, ਕੋਈ ਨਹੀਂ ਪਹਿਚਾਣਦਾ। ਉਹ ਵੀ ਵਕਤ ਸੀ ਜਦੋਂ ਬਾਬਾ ਹਰਦਾਸ ਜੀ ਦੇ ਸ਼੍ਰੀ ਤਿਆਗਣ ਤੋਂ ਧੰਨ ਗੁਰੂ ਰਾਮਦਾਸ ਜੀ ਦੀ ਕੋਈ ਪਰਵਰਿਸ਼ ਕਰਨ ਵਾਲਾ ਨਹੀਂ ਸੀ ਤੇ ਉਹ ਨਾਨਕੇ ਫਲੇ ਫੁੱਲੇ। ਅੱਜ ਉਹ ਜਗਤ ਗੁਰੂ, ਲੱਖਾਂ ਆਕਾਸ਼ਾਂ ਤੇ ਪਤਾਲਾਂ ਦੇ ਗੁਰੂ ਦਾ ਸੇਵਕ ਏ, ਮਨਜ਼ੂਰ ਤੇ ਪ੍ਰਵਾਨ ਸਾਦਿਕ ਹੋ ਗਿਆ। ਅੱਜ ਸੋਢੀ ਲਾਹੌਰ ਦੇ ਵੀ ਦਾਵਾ ਕਰਨ ਲੱਗ ਪਏ ਨੇ, ਜੀ ਸਾਡਾ ਮੁੰਡਾ। ਗੁਰੂ ਅਮਰਦਾਸ ਜੀ ਪਾਸ ਜਾ ਕੇ ਕਹਿਣ ਲੱਗੇ, ਹਜ਼ੂਰ ਉਹ ਤੇ ਮੁੰਡਾ ਹੈ, ਉਹਨੂੰ ਵਿਚਾਰੇ ਨੂੰ ਤੇ ਕੋਈ ਪਤਾ ਨਹੀਂ, ਘਰ ਤੋਂ ਘਰ ਤੁਹਾਨੂੰ ਤੇ ਖਿਆਲ ਕਰਨਾ ਚਾਹੀਦਾ ਸੀ ਕਿ ਉਹ ਤੁਹਾਡਾ ਦਾਮਾਦ ਏ, ਤੁਹਾਡਾ ਜਵਾਈ ਏ। ਤੁਸੀਂ ਉਹਨੂੰ ਟੋਕਰੀ ਢੁਆ ਢੁਆ ਕੇ ਇਸ ਤਰ੍ਹਾਂ ਮਜ਼ਦੂਰ ਬਣਾ ਦਿੱਤਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਜਿਹੜੇ ਸਮਝਦੇ ਨੇ ਸਾਡਾ ਸਿਰ ਨੀਵਾਂ ਹੋ ਗਿਆ, ਸਿਰ ਤੇ ਨੀਵਾਂ ਉਹਨਾਂ ਦਾ ਹੋਇਆ, ਰਾਮਦਾਸ ਦਾ ਸਿਰ ਤੇ ਮੈਂ ਲੋਕ ਪ੍ਰਲੋਕ ਵਿੱਚ ਉੱਚਾ ਕਰ ਦਿੱਤਾ। ਚੱਲ ਆਖੋ ਸ੍ਰੀ ਵਾ, ਗੁਰੂ ਰਾਮਦਾਸ ਆ ਮਤਾ ਉਲਵਰਾ, ਜਹਾਂ ਬਾਨੇ ਅਕਲੀਮੋ ਸਿਧ ਕੋ ਸਫਾ, ਹਮ ਅਸਲਤਨਤ ਹਮ ਫਕਰ ਸ਼ੀਸ਼ਾ, ਗਿਰਾ ਮਾਇਆ ਤਰ ਅਫਸਰੇ ਅਫਸਰਾਂ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰੂ ਰਾਮਦਾਸ ਜੀ ਸੇਵਾ ਤੇ ਸਿਦਕ ਦੇ ਪਿੜ ਵਿੱਚ ਸਾਰਿਆਂ ਤੋਂ ਉੱਚਾ ਹੈ। ਗੁਰੂ ਰਾਮਦਾਸ ਜੀ ਦਾ ਸਿਰ ਸਭ ਤੋਂ ਉੱਚਾ ਹੈ, ਇਹ ਤੁਹਾਡੀ ਸਮਝ ਵਿੱਚ ਏ। ਜਿਹੜੇ ਉਹਨਾਂ ਦਾ ਸਿਰ ਨੀਵਾਂ ਸਮਝਦੇ ਹੋ, ਉਹਨਾਂ ਦਾ ਸਿਰ ਨੀਵਾਂ ਹੋਵੇਗਾ। ਇਉਂ ਉਹ ਬਖਸ਼ਿਸ਼ ਕਰਦੇ ਨੇ, ਆਸ਼ਾ ਨੂੰ ਨਿਵਾਜਦੇ ਨੇ, ਵਡਿਆਈਆਂ ਬਖਸ਼ਦੇ ਨੇ। ਜੇ ਲੋਕ ਨਿੰਦਿਆ ਵੀ ਕਰਨ ਤਾਂ ਕੋਈ ਤੇਰਾ ਪੱਖ ਛੱਡ ਜਾਣੇ, ਤਾਂ ਕੋਈ ਤੇਰਾ ਪੱਖ ਛੱਡ ਜਾਣਾ। ਮੈਂ ਇਹ ਵੀ ਕੋਈ ਗੱਲ ਹੈਗੀ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਕੇਸ ਕਿਵੇਂ ਰੱਖੀਏ। ਜਦੋਂ ਪਹਿਲੀ ਦਫ਼ਾ ਮੈਂ ਇੱਥੇ ਆਇਆ ਸਾਂ 4 ਸਾਲ ਪਹਿਲਾਂ ਬਰਮਿੰਗਮ ਕੋਈ ਦਿਨ ਲਈ ਗਏ, ਉੱਥੇ ਇੱਕ ਪਰਿਵਾਰ ਨੇ ਸਾਨੂੰ ਘਰ ਬੁਲਾਇਆ, ਸਿੰਘ ਵੀ ਅੰਮ੍ਰਿਤਧਾਰੀ, ਉਹ ਬੱਚੀ ਵੀ ਅੰਮ੍ਰਿਤਧਾਰੀ ਅਤੇ ਬੱਚਿਆਂ ਦੋਨਾਂ ਦੇ ਕੇਸ ਕੱਟੇ ਹੋਏ। ਮੈਂ ਕਿਹਾ ਬੀਬੀ ਇਹ ਕੀ ਗੱਲ। ਕਹਿਣ ਲੱਗੀ ਵੀ ਕੀ ਕਰੀਏ, ਸਕੂਲ ਜਾਂਦੇ ਨੇ ਉੱਥੇ ਬੱਚੇ ਇਹਨਾਂ ਦੇ ਸਿਰ ਦਾ ਜੂੜਾ ਖੋ ਹੱਥ ਮਾਰਦੇ ਨੇ, ਅਸੀਂ ਇਹ ਗੱਲ ਔਖੀ ਹੈ, ਕਿਸੇ ਦੀ ਜ਼ਰੂਰਤ ਹੈ ਚੱਲਣਾ ਖੋ। ਇਹ ਤਾਂ ਪੜ੍ਹੇ ਲਿਖੇ ਮੁਲਕ ਦੇ ਬੱਚੇ ਨੇ, ਕੋਈ ਹੱਥ ਨਹੀਂ ਮਾਰਦਾ, ਕੋਈ ਬਾਤ ਨਹੀਂ, ਸਾਡੀ ਆਪਣੀ ਕਮਜ਼ੋਰੀ ਹੈ, ਚੱਲਣਾ ਖੋ ਸ੍ਰੀ। ਜਦੋਂ ਮਨ ਹੀ ਨਾ ਚਾਹੇ ਉਦੋਂ ਫਿਰ ਇਹ ਬਹਾਨੇ ਬਣ ਜਾਂਦੇ ਨੇ, ਇਹ ਢੰਗ ਬਣ ਜਾਂਦੇ ਨੇ। ਤੋ ਬੇਨਤੀ ਕੀਤੀ ਜਾ ਰਹੀ ਸੀ, ਨਾਮ ਜੇ ਲੋਕ ਝਿੜਕਣ ਵੀ, ਲੋਕ ਬੁਰਾ ਵੀ ਕਹਿਣ, ਫਿਰ ਗੁਰੂ ਨੂੰ ਛੱਡਣਾ ਨਹੀਂ, ਗੁਰੂ ਦਾ ਆਸਰਾ ਲੈਣਾ। ਤੇ ਜਦੋਂ ਸਿੱਖ ਨੂੰ ਦੁਨੀਆਂ ਵਿੱਚ ਨਾਮ ਪ੍ਰਾਪਤ ਹੋਵੇ, ਦੁਨੀਆਂ ਵਿੱਚ ਮਾਨ ਪ੍ਰਾਪਤ ਹੋਵੇ, ਫਿਰ ਉਹਨੇ ਉੱਚੇ ਹੋ ਕੇ ਥੋੜਾ ਕਹਿਣਾ, ਮੈਂ ਇਹ ਕੰਮ ਕੀਤਾ, ਮੇਰਾ ਨਾਮ ਹੈ। ਉਹਨੇ ਗੱਲ ਵਿੱਚ ਪੱਲਾ ਪਾ ਕੇ ਇਹ ਸਿਰ ਚੁਕਾ ਕੇ ਕਹਿਣਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੀਣਾ। ਮੇਰਾ ਤਾਂ ਕੋਈ ਨਾਮ ਨਹੀਂ, ਇਹ ਨਾਮ ਤੇ ਤੇਰਾ ਹੀ ਤੇਰਾ ਹੈ, ਪਰ ਉਹਦਾ ਊਰਾ ਚੋ ਇਸਮਸਤ ਆਜਿਸ ਨਿਵਾਸ, ਇਸਮ ਦਾ ਅਰਥ ਹੈ ਨਾਮ, ਉਹਦਾ ਦੁਨੀਆਂ ਵਿੱਚ ਨਾਮ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਉਹਦਾ ਨਾਮ ਹੈ, ਔਰ ਉਹ ਗਰੀਬਾਂ ਨੂੰ ਨਿਵਾਜਦਾ ਹੈ ਜੀ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਬੇਸਪਾਸ ਕਿਸੇ ਦੀ ਸਿਫਾਰਸ਼ ਮਨਜ਼ੂਰ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ। ਪ੍ਰਬੰਧ ਵਿੱਚ ਜਦੋਂ ਸਿਫਾਰਸ਼ਾਂ ਆ ਜਾਂਦੀਆਂ ਨੇ ਉਦੋਂ ਬਾਤ ਨਹੀਂ ਬਣਦੀ। ਆ ਸਾਡੀਆਂ ਸੰਸਥਾਵਾਂ ਨੇ ਬੜੇ ਸਿਆਣੇ ਸਿਆਣੇ ਵਿਦਵਾਨਾਂ ਨੂੰ, ਸਿਆਣੇ ਸਿਆਣੇ ਕੀਰਤਨੀਆਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ, ਔਰ ਸਿਫਾਰਸ਼ ਦੇ ਨਾਲ ਹਮੇਸ਼ਾ ਲੋਕ ਅੱਗੇ ਆਉਂਦੇ ਰਹੇ ਨੇ। ਜਦੋਂ ਸਿਫਾਰਸ਼ ਦੇ ਨਾਲ ਲੋਕ ਅੱਗੇ ਆਉਣਗੇ, ਉਦੋਂ ਕਾਬਿਲ ਲੋਕਾਂ ਦੀ ਕਦਰ ਘੱਟ ਜਾਵੇਗੀ। ਜਦੋਂ ਕਾਬਿਲ ਲੋਕ ਅੱਗੇ ਨਹੀਂ ਆਉਣਗੇ, ਫਿਰ ਜ਼ਰੂਰ ਜਹਾਲਤ ਹੋਵੇਗੀ ਹੋਵੇਗੀ। ਚੱਲਣਾ ਖੋ ਸ੍ਰੀ ਵਾ ਕਹਿੰਦੇ ਨੇ ਉਦੋਂ, ਕਿਉਂਕਿ ਜਿਹੜੇ ਮਿਹਨਤ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਨੇ ਕਾਬਲੀਅਤ ਦਿੱਤੀ ਹੈ, ਉਹ ਫਿਰ ਸੋਚਣਗੇ ਚਲੋ ਕੀ ਕਰਨਾ, ਮਿਹਨਤ ਕਰਨ ਦੀ ਕੀ ਜ਼ਰੂਰਤ ਹੈ। ਚੱਲਣਾ ਖੋ ਸ੍ਰੀ ਵਾ। ਹਾਂ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਜੋ ਹੈ, ਉਹ ਕਿਸੇ ਦੀ ਸਿਫਾਰਸ਼ ਪ੍ਰਵਾਨ ਨਹੀਂ ਕਰਦਾ, ਸਿਫਾਰਸ਼ ਤੋਂ ਰਹਿਤ ਹੈ ਉਹ, ਤੇ ਉਹ ਬੇਨਿਆਜ ਕਿਸੇ ਦੀ ਭੇਟਾ ਤੇ ਨਿਆਜ ਭੇਟਾ ਕਹਿੰਦੇ ਨੇ, ਜੇ ਉਹ ਕਿਸੇ ਭੇਟਾ ਉੱਪਰ ਵੀ ਪ੍ਰਸੰਨ ਨਹੀਂ ਹੁੰਦਾ, ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਭੇਟਾ ਸ਼ੀਰਣੀ ਤੋਂ ਵੀ ਰਹਿਤ ਹੈ, ਉਹ ਭੇਟਾ ਲੈ ਕੇ ਕਿਸੇ ਦੇ ਹੱਕ ਵਿੱਚ ਫੈਸਲਾ ਨਹੀਂ ਦਿੰਦਾ, ਉਹ ਨਿਆਉ ਕਰਦਾ ਜੀ। ਉਹ ਜੋ ਅਕਾਲ ਪੁਰਖ ਵਾਹਿਗੁਰੂ ਕੇ ਊ ਬੇ ਨਗੂ ਅਸ, ਊ ਬੇ ਚਗੂ ਕੇ ਊ ਰਹਿਨੁਮਾ ਅਸ, ਊ ਰਹਿਨੁਮੂ। ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਉਹ ਕਿਸੇ ਨਗੂ ਰੰਗ ਤੋਂ ਰਹਿਤ ਹੈ, ਉਹਦਾ ਰੰਗ ਨਹੀਂ ਕੋਈ, ਹਰ ਰੰਗ ਤੋਂ ਰਹਿਤ ਹੈ, ਸਾਰੇ ਰੰਗ ਉਹਨੇ ਵਰਤਾਏ ਨੇ, ਰੰਗਾਂ ਵਿੱਚ ਵਰਤਦਾ ਹੈ, ਪਰ ਵਾਸ ਵਿੱਚ ਉਹਦਾ ਕੋਈ ਰੰਗ ਨਹੀਂ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਨਗੂ ਰੰਗ ਤੋਂ ਰਹਿਤ ਹੈ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਗੂ ਚਿੰਨ੍ਹ ਤੋਂ ਨਿਸ਼ਾਨੀ ਤੋਂ ਰਹਿਤ ਹੈ, ਕਿ ਕੋਈ ਵੀ ਉਹਦੀ ਨਿਸ਼ਾਨੀ ਨਹੀਂ, ਕੋਈ ਵੀ ਉਹਦੀ ਪਹਿਚਾਣ ਨਹੀਂ, ਕੋਈ ਉਹਦਾ ਨਿਸ਼ਾਨ ਨਹੀਂ ਹੈ। ਊ ਰਹਿਨੁਮਾਸ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਉਹ ਰਾਹਨੁਮਾ ਹੈ, ਰਸਤਾ ਵਿਖਾਲਣ ਵਾਲਾ ਹੈ, ਜਿਹੜਾ ਵੀ ਉਹਦੀ ਸ਼ਰਨ ਵਿੱਚ ਜਾਂਦਾ ਹੈ ਉਹਨੂੰ ਰਸਤਾ ਵਿਖਾਲਦਾ। ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਉਹ ਰਾਹਨੁਮਾ ਹੈ, ਰਸਤਾ ਵਿਖਾਲਣ ਵਾਲਾ ਹੈ, ਤੇ ਫਿਰ ਉਹ ਰਹਿਨਮੂ, ਊ ਰਹਿਨਮੂ, ਉਹ ਅਕਾਲ ਪੁਰਖ ਵਾਹਿਗੁਰੂ ਰਸਤਾ ਵਿਖਾਲਣ ਵਾਲਾ ਹੈ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਰਸਤਾ ਵਿਖਾਲਣ ਵਾਲਾ ਹੈ। ਫੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਬਿਲਾਵਲ ਮਹੱਲਾ ਪੰਜਵਾਂ। ਉਹ ਰਸਤਾ, ਉਹ ਜੋ ਵਾਹਿਗੁਰੂ ਹੈ, ਉਹ ਰਸਤਾ ਵਿਖਾਲਣ ਵਾਲਾ ਹੈ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਰਸਤਾ ਵਿਖਾਲਣ ਵਾਲਾ ਹੈ, ਰਸਤਾ ਭੁਲਾਉਣ ਵਾਲਾ ਨਹੀਂ, ਉਹ ਤੇ ਰਾਹ ਪਾਉਣ ਵਾਲਾ ਹੈ। ਜੇ ਕਿਤੇ ਰਾਹ ਵਿੱਚ ਰੁਕ ਜਾਵੇ, ਉਹਨੂੰ ਬਾਂਹ ਤੋਂ ਪਕੜ ਕੇ ਰਾਹ ਪਾ ਦਿੰਦਾ, ਬਈ ਨਹੀਂ ਇਸ ਪਾਸੇ ਚੱਲੋ, ਸੁਧੇ ਸੁਧੇ ਰੇਗ ਚੱਲੋ ਤੁਮ, ਨਾ ਕੋ ਧੱਕਾ ਦੇਵਈ ਹੈ ਰੇ। ਬਿਲਾਵਲ ਕਬੀਰ ਜੀ, ਸਿੱਧੇ ਸਿੱਧੇ ਰਸਤੇ ਚੱਲੋ, ਨਹੀਂ ਤਾਂ ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਧੱਕਾ ਲੱਗ ਜਾਵੇ। ਤੇ ਧੱਕਾ ਲੱਗਣ ਦੇ ਨਾਲ ਫਿਰ ਬਹੁਤ ਸਾਰਾ ਨੁਕਸਾਨ ਵੀ ਹੋ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਰਸਤਾ ਵਿਖਾਲਣ ਵਾਲਾ ਹੈ, ਔਰ ਹਰ ਇੱਕ ਜੀਵ ਨੂੰ ਉਹ ਲੋਕ ਦਾ ਰਸਤਾ ਵੀ ਦਿਖਾਲਦਾ, ਪਰਲੋਕ ਦਾ ਵੀ ਰਸਤਾ ਦਿਖਾਲਦਾ ਹੈ। ਇਸ ਲਈ ਜਦੋਂ ਕਿਤੇ ਉਹ ਰਾਹ ਵਿਖਾਲਣ ਵਾਲਾ ਆਵੇ, ਉਹਦੇ ਰਾਹਾਂ ਵਿੱਚ ਆਪਣੀਆਂ ਨਿਗਾਹਾਂ ਆਪਣੀਆਂ ਅੱਖਾਂ ਵਿਛਾ ਦੇਈਏ। ਆਖੀ ਵਿਛਾ ਦੀ ਹਮਨੇ ਆਮਦ ਕੀ ਖਬਰ ਸੁਣ ਕਰ ਦੇਖਾ ਕੀਏ ਹਮ ਉਨਕੋ ਜਹਾਂ ਤੱਕ ਨਜ਼ਰ ਗਏ। ਆਈਏ ਉਹ ਜੋ ਰਾਹ ਵਿਖਾਲਣ ਲਈ ਇਸ ਸੰਸਾਰ ਤੇ ਆਇਆ ਹੈ, ਗਰੀਬ ਪਰਵਰ ਹੈ, ਗਰੀਬ ਨਿਵਾਸ ਹੈ, ਬੰਦਾ ਨਿਵਾਸ ਏ, ਉਸ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤ ਕਰੀਏ, ਤਾਂ ਜੋ ਉਹਦੀ ਸ਼ਰਨ ਵਿੱਚੋਂ ਸਾਨੂੰ ਨਿਰਭੈਤਾ ਦਾ ਜੀਵਨ ਜ਼ਿੰਦਗੀ ਪ੍ਰਾਪਤ ਹੋ ਸਕੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਮੈਂ ਸੋਚ ਰਿਹਾ ਸਾਂ ਬਈ ਸ਼ਾਇਦ ਟੇਪਾਂ ਕਰਨ ਵਾਲੇ ਸੋਚਦੇ ਨੇ ਬਈ ਇਹ ਤਾਂ ਮੁੱਕੇਗਾ ਨਹੀਂ ਕੰਮ, ਚੱਲਣਾ ਖੋ ਸ੍ਰੀ ਵਾ। ਜਿਨ੍ਹਾਂ ਨੇ ਫਰਮਾਇਸ਼ ਕੀਤੀ ਸੀ ਉਹ ਹੁਣ ਟੇਪ ਕਰਨਾ ਉਹਨਾਂ ਨੇ ਬੰਦ ਕਰ ਦਿੱਤਾ। ਖੈਰ ਇਹ ਤਾਂ ਆਪਣਾ ਆਪਣਾ ਵਿਚਾਰ ਹੈ, ਆਪਣਾ ਆਪਣਾ ਖਿਆਲ ਹੈ, ਉਸ ਮਹਾਂਪੁਰਸ਼ ਦੀ ਇਹ ਦੇਣ ਹੈ। ਜਿਤਨੀ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਸੰਗਤ ਨੇ ਕਿਰਪਾ ਕੀਤੀ ਹੈ, ਉਸ ਸਤਿਪੁਰਸ਼ ਦੀ ਨਜ਼ਰ ਹੋਈ ਹੈ, ਸਾਗਰ ਵਿੱਚੋਂ ਇੱਕ ਇੱਕ ਬੂੰਦ ਮਾਤਰ ਹੀ ਆਪਦੇ ਚਰਨਾਂ ਵਿੱਚ ਭੇਟ ਕਰੀਦਾ ਹੈ। ਕੋਸ਼ਿਸ਼ ਹੈ ਕਿਉਂਕਿ ਇੱਕ ਵੀ ਮੈਂ ਖਾਲੀ ਹੋ ਰਹੇ ਸੀ ਟਿਕਣਾ ਹੈ, ਮੇਰੇ ਵਾਪਸ ਜਾਣ ਦਾ ਪ੍ਰੋਗਰਾਮ ਹੈ, ਬਹੁਤ ਲੰਬੇ ਦਾ ਸਮਾਂ ਨਹੀਂ ਹੈ। ਸੋ ਕੋਸ਼ਿਸ਼ ਹੈ ਕਿ ਇਹ ਜਿਹੜੇ ਆਉਣ ਵਾਲੇ ਬਾਕੀ ਕੁਝ ਦਿਨ ਨੇ ਉਹਨਾਂ ਦਿਨਾਂ ਵਿੱਚ ਇਹ ਜੋ ਜ਼ਫਰਨਾਮੇ ਦਾ ਪਹਿਲਾ ਹਿੱਸਾ ਹੈ ਉਹ ਵਿਚਾਰਿਆ ਜਾ ਸਕੇ, ਆਪਦੇ ਕਦਮਾਂ ਵਿੱਚ ਪੇਸ਼ ਕੀਤਾ ਜਾ ਸਕੇ, ਆਪ ਨੇ ਪ੍ਰਵਾਨ ਕਰਨਾ, ਫੁੱਲਾਂ ਚੁੱਕਾਂ ਦੀ ਸੀਮਾ ਬਖਸ਼ਿਸ਼ ਕਰਨੀ। ਅਗਲਾ ਵਿਚਾਰ ਜੋ ਹੈ ਉਹ ਕੱਲ੍ਹ ਆਰੰਭ ਕਰਾਂਗੇ। ਕੱਲ੍ਹ ਦੇ ਵਿਚਾਰ ਵਿੱਚ ਦਸ਼ਮੇਸ਼ ਪਿਤਾ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਨਗੇ, ਆਪ ਨੂੰ ਸਮੇਂ ਨਾਲ ਦਰਸ਼ਨ ਦੇਣੇ, ਔਰ ਗੁਰੂ ਕਾ ਵਿਚਾਰ ਸ਼ਰਵਨ ਕਰਕੇ ਲਾਭ ਪ੍ਰਾਪਤ ਕਰਨਾ, ਸੰਤਾਂ ਵੱਲੋਂ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਂਗੀ ਚਾਲਣਾ ਥਾਂ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਬਹੁਤ ਬਲਵਾਨ ਦੀਵਾਰ, ਮਜ਼ਬੂਤ ਦੀਵਾਰ ਮਨੁੱਖ ਦੇ ਹਿਰਦੇ ਵਿੱਚ ਹੈ ਕੂੜ। ਇਹ ਸਵਾਲ ਹੋਇਆ, ਕੇਵ ਸਚਿਆਰਾ ਹੋਈ ਹੈ, ਸਚਿਆਰ ਕਿਵੇਂ ਬਣੀ? ਸਚਿਆਰ ਦਾ ਮਤਲਬ ਹੈ ਸੱਚ ਦੀ ਪ੍ਰਾਪਤੀ ਵਾਲੇ। ਕੂੜ ਦੀ ਪ੍ਰਾਪਤੀ ਵਾਲੇ ਤੇ ਅਸੀਂ ਹਾਂ ਹੀ, ਤਾਹੀਓ ਤੇ ਅਸੀਂ ਕੂੜੇ ਕਰਮ ਕਰਦੇ ਹਾਂ, ਕੂੜ ਬੋਲਦੇ ਹਾਂ, ਕੂੜ ਦਾ ਵਿਵਹਾਰ ਕਰਦੇ ਹਾਂ, ਕੂੜ ਦਾ ਹੀ ਵਪਾਰ ਕਰਦੇ ਹਾਂ। ਜਿਸ ਪਾਸੇ ਦੇਖੀਏ ਸਾਡੇ ਤੇ ਚਾਰ ਚੁਫੇਰੇ ਹੀ ਕੂੜ ਦੀ ਦੀਵਾਰ। ਸਚਿਆਰ ਕਿਵੇਂ ਹੋਈ? ਕੇਵ ਸਚਿਆਰਾ ਹੋਈ ਹੈ, ਸੱਚ ਦੇ ਪ੍ਰਾਪਤੀ ਵਾਲੇ। ਸਚਿਆਰ ਕਿਵੇਂ ਬਣੀ? ਜਵਾਬ ਸੀ ਗੁਰੂ ਪਰਮੇਸ਼ਵਰ ਜੀ ਦਾ, ਸਚਿਆਰ ਹੋਣਾ ਹੈ ਤਾਂ ਝੂਠ ਦੀ ਦੀਵਾਰ ਆਪਣੇ ਹਿਰਦੇ ਵਿੱਚੋਂ ਹਟਾ ਦਿਓ। ਝੂਠ ਦੀ ਦੀਵਾਰ ਹਟਾ ਦੇਵਾਂਗੇ ਤੇ ਫਿਰ ਜ਼ਰੂਰ ਉਹ ਨਜ਼ਰ ਆ ਜਾਵੇਗਾ। ਪਰ ਫਿਰ ਦੂਸਰਾ ਸਵਾਲ ਹੈ, ਝੂਠ ਦੀ ਦੀਵਾਰ ਹਿਰਦੇ ਵਿੱਚੋਂ ਟੁੱਟੇ ਤੇ ਟੁੱਟੇ ਕਿਸ ਤਰ੍ਹਾਂ? ਸਫਾਈ ਕਿਸ ਤਰੀਕੇ ਨਾਲ ਹੋਵੇ? ਕੁਝ ਲੋਕ ਮਕਾਨ ਵਡੇਰਾ ਕਰਨ ਲਈ ਛੋਟੀਆਂ ਛੋਟੀਆਂ ਦੀਵਾਰਾਂ ਹਟਾ ਦਿੰਦੇ ਨੇ। ਮਕਾਨ ਵੱਡਾ ਹੋ ਜਾਂਦਾ ਹੈ, ਚੌਗਿਰਦਿਓ ਜੇ ਦੀਵਾਰ ਹਟਾ ਦੇਈਏ ਬਾਹਰ ਸਾਰਾ ਕੁਝ ਨਜ਼ਰ ਆਉਂਦਾ ਹੈ। ਇਸੇ ਹੀ ਤਰ੍ਹਾਂ ਝੂਠ ਦੀ ਦੀਵਾਰ ਜੇ ਹਿਰਦੇ ਵਿੱਚੋਂ ਹਟਾ ਦੇਵਾਂਗੇ ਤੇ ਸੱਚ ਨਜ਼ਰ ਆ ਜਾਵੇ। ਜਦੋਂ ਸੱਚ ਨਜ਼ਰ ਆ ਜਾਂਦਾ ਹੈ ਫਿਰ ਕਦੇ ਮਨੁੱਖ ਦੁਨੀਆਂ ਦੇ ਕੂੜੇ ਰੰਗ ਤਮਾਸ਼ੇ ਦੇਖਦਾ ਹੀ ਨਹੀਂ। ਕਿਉਂਕਿ ਜਿਹੜੇ ਲੋਕ ਸੂਰਜ ਦੀ ਰੋਸ਼ਨੀ ਵਿੱਚ ਰਹਿੰਦੇ ਨੇ ਉਹ ਚਿਰਾਗਾਂ ਦੀ ਰੋਸ਼ਨੀ ਨੂੰ ਕੋਈ ਬਹੁਤੀ ਮਹਾਨਤਾ ਨਹੀਂ ਦਿੰਦੇ। ਜਿਨ੍ਹਾਂ ਨੇ ਸੱਚ ਨੂੰ ਦੇਖ ਲਿਆ ਉਹ ਇਸ ਕੂੜੀ ਦੁਨੀਆਂ ਨੂੰ ਨਹੀਂ ਦੇਖਦੇ, ਕਿਉਂਕਿ ਉਹਨਾਂ ਨੂੰ ਕੋਈ ਕੂੜ ਨਜ਼ਰ ਆਉਂਦਾ ਹੀ ਨਹੀਂ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਰਾਮ ਕਲੀ ਮਹੱਲਾ ਤੀਜਾ, ਅਨੰਤ ਚਾਲਾ ਖੋ ਸ਼੍ਰੀ। ਕਹਿੰਦੇ ਨੇ ਉਹ ਮਾਲਕ ਨੂੰ ਦੇਖਦੇ ਨੇ, ਪਰਮੇਸ਼ਵਰ ਨੂੰ ਤੱਕਦੇ ਨੇ, ਉਹਦੇ ਤੋਂ ਇਲਾਵਾ ਕੋਈ ਦੂਜਾ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ ਕੂੜ ਦੀ ਦੀਵਾਰ ਹੈ, ਪਿਆ ਉਹ ਦਾਵਾ ਕਰੀ ਜਾਵੇ ਕਿ ਉਹਨੂੰ ਰੱਬ ਨਜ਼ਰ ਆਉਂਦਾ, ਉਹ ਵਾਹਿਗੁਰੂ ਨੂੰ ਦੇਖਦਾ, ਉਹਨੂੰ ਪ੍ਰਭੂ ਵਿਖਾਈ ਦਿੰਦਾ, ਗੱਲ ਉਹਦੀ ਝੂਠੀ ਹੀ ਹੈ। ਝੂਠ ਹੈ ਕੀਰੇ ਝੂਠ ਪ੍ਰੀਤ, ਦੇਵ ਗੰਧਾਰੀ ਮਹੱਲਾ। ਜਦੋਂ ਕੂੜ ਦੀ ਦੀਵਾਰ ਗਿਰ ਜਾਵੇਗੀ ਫਿਰ ਵਾਹਿਗੁਰੂ ਨਜ਼ਰ ਆਵੇਗਾ। ਜਦੋਂ ਤੱਕ ਮਨੁੱਖ ਦੀ ਜ਼ੁਬਾਨ ਤੇ ਕੂੜ ਹੈ, ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ ਕੂੜ ਹੈ, ਜਦੋਂ ਤੱਕ ਮਨੁੱਖ ਦੇ ਵਿਵਹਾਰ ਵਿੱਚ ਕੂੜ ਹੈ, ਜਦੋਂ ਤੱਕ ਮਨੁੱਖ ਦੇ ਕਰਮਾਂ ਵਿੱਚ ਕੂੜ ਪ੍ਰਧਾਨ ਹੈ, ਉਦੋਂ ਤੱਕ ਭਾਵੇਂ ਉਹ ਕਿਤਨਾ ਵੀ ਧਰਮ ਦਾ ਨਾਮ ਲੈ ਲਵੇ ਪਾਰ ਬ੍ਰਹਮ ਪਰਮੇਸ਼ਵਰ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰਦੇ। ਸ਼ਹਿਨਸ਼ਾਹ ਔਰੰਗਜ਼ੇਬ ਕੋਸ਼ਿਸ਼ ਕਰਦਾ ਸੀ ਲੋਕਾਂ ਦੇ ਸਾਹਮਣੇ ਵੱਡਾ ਧਰਮੀ ਹੋਣ ਦੀ। ਅੱਜ ਵੀ ਕੁਝ ਮੁਲਕਾਂ ਵਿੱਚ ਹੁਕਮਰਾਨ ਲੋਕ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਬੜੇ ਵੱਡੇ ਧਰਮੀ ਨੇ ਅਤੇ ਤੁਹਾਡੀ ਹੀ ਉਹ ਰੱਖਿਆ ਕਰ ਸਕਦੇ ਨੇ। ਉਹ ਤੇ ਪੁਰਾਣੀ ਵਿਚਾਰ ਹੋ ਗਈ। ਅੱਜ ਵੀ ਕਈ ਮੁਲਕਾਂ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ, ਪਰ ਹਜ਼ੂਰ ਨੇ ਬੜਾ ਸਪਸ਼ਟ ਕੀਤਾ, ਔਰੰਗਜ਼ੇਬ ਤੇਰੇ ਅੰਦਰ ਧਰਮ ਦੀ ਵਿਚਾਰਧਾਰਾ ਹੈ ਹੀ ਨਹੀਂ।
ਕਿਉਂਕਿ ਤੂੰ ਕੂੜ ਦਾ ਪੱਲਾ ਪਕੜਿਆ ਹੋਇਆ। ਕੂੜ ਦਾ ਪੱਲਾ ਪਕੜ ਕੇ ਕੋਈ ਵੀ ਮਨੁੱਖ ਕਿਸੇ ਭੇਡ ਜਾਂ ਬੱਕਰੀ ਦੀ ਪੂਛਲ ਪਕੜ ਕੇ ਦਰਿਆ ਤੋਂ ਪਾਰ ਨਹੀਂ ਹੋ ਸਕੇਗਾ। ਦਰਿਆ ਤੋਂ ਪਾਰ ਤੇ ਉਹ ਹੀ ਮਨੁੱਖ ਹੋਵੇਗਾ ਜਿਹੜੇ ਬੇੜੀ ਉੱਪਰ ਚੜ ਜਾਵੇ। ਸੱਚ ਉਹ ਬੇੜੀ ਹੈ, ਧਰਮ ਉਹ ਬੇੜੀ ਹੈ ਜਿਸ ਉੱਪਰ ਅਸਵਾਰ ਹੋ ਕੇ ਮਨੁੱਖ ਇਸ ਭੈ ਸਾਗਰ ਤੋਂ ਵੀ ਪਾਰ ਹੋ ਜਾਂਦਾ ਹੈ। ਸਾਧਾਰਨ ਸਮੁੰਦਰਾਂ ਦੀ ਤੇ ਗੱਲ ਹੀ ਕੋਈ ਨਹੀਂ। ਤਾਂ ਦਸ਼ਮੇਸ਼ ਪਿਤਾ ਜੀ ਕਾਂਗੜ ਕਸਬੇ ਵਿੱਚ ਨਿਵਾਸ ਰੱਖਦਿਆਂ ਹੋਇਆਂ ਜੋ ਕੁਝ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਲਿਖ ਰਹੇ ਨੇ, ਅੱਜ ਦੇ ਵਿਚਾਰ ਦਾ ਆਰੰਭ ਕੁਝ ਇਸੇ ਵਿਚਾਰ ਦੇ ਨਾਲ ਸੰਬੰਧਿਤ ਹੀ ਉਹ ਕਰ ਰਹੇ ਨੇ। ਤੇ ਔਰੰਗਜ਼ੇਬ ਨੂੰ ਕਹਿ ਰਹੇ ਨੇ, ਤੇਰੀ ਬਹੁਤ ਵੱਡੀ ਜ਼ਿੰਮੇਦਾਰੀ ਹੈ ਤੇ ਉਸ ਜ਼ਿੰਮੇਦਾਰੀ ਨੂੰ ਤੈਨੂੰ ਨਿਭਾਉਣਾ ਚਾਹੀਦਾ। ਉਹ ਕੀ ਜ਼ਿੰਮੇਦਾਰੀ ਹੈ? ਹਜ਼ੂਰ ਦੇ ਸ਼ਬਦਾਂ ਵਿੱਚ ਜੀ

0: ਇਹ ਬਾਹਰ ਥਰ ਤੁਰਾ ਫਰਜ ਕਸਮੀ ਕੁਰਾ। ਹਜ਼ੂਰ ਫਰਮਾਉਂਦੇ ਨੇ ਸ਼ਾਹ ਕਸਮ ਮੈਂ ਤੇ ਚੁੱਕੀ ਨਹੀਂ ਸੀ, ਮੈਂ ਕੋਈ ਸੁਗੰਧ ਨਹੀਂ ਸੀ ਖਾਧੀ, ਮੈਂ ਇਹ ਕੋਈ ਵਾਅਦਾ ਨਹੀਂ ਸੀ ਕੀਤਾ ਕਿ ਮੈਂ ਆਨੰਦਪੁਰ ਤੋਂ ਚਲਿਆ ਜਾਂਦਾ ਹਾਂ ਤੇ ਮੈਨੂੰ ਕੀ ਕੁਝ ਪ੍ਰਾਪਤ ਹੋਵੇਗਾ, ਮੈਨੂੰ ਕੀ ਸਹੂਲਤਾਂ ਪ੍ਰਾਪਤ ਹੋਣਗੀਆਂ, ਸ਼ਾਹ ਵੱਲੋਂ ਮੈਨੂੰ ਕੋਈ ਜਾਗੀਰ ਮਿਲ ਜਾਵੇਗੀ, ਕੋਈ ਇਲਾਕਾ ਮਿਲ ਜਾਵੇਗਾ, ਮੈਂ ਇਹ ਕੋਈ ਸ਼ਰਤ ਨਹੀਂ ਸੀ ਰੱਖੀ। ਕਸਮਾਂ ਤੇ ਤੂੰ ਚੁੱਕੀਆਂ ਹੋਈਆਂ ਨੇ, ਇਸ ਕਰਕੇ ਜੋ ਤੂੰ ਕੁਰਾਨ ਦੀ ਕਸਮ ਖੁਦਾ ਦੇ ਨਾਮ ਤੇ ਚੁੱਕੀ ਹੋਈ ਹੈ, ਉਹ ਜੋ ਕਸਮ ਦਾ ਭਾਰ ਹੈ, ਸੁਗੰਧ ਦਾ ਭਾਰ ਹੈ, ਉਹ ਤੇਰੇ ਸਿਰ ਦੇ ਉੱਪਰ ਫਰਜ਼ ਭਾਰ ਹੈ। ਉਹ ਕੁਰਾਨ ਦੀ ਕਸਮ ਜੋ ਤੂੰ ਚੁੱਕੀ ਏ, ਜੋ ਤੂੰ ਉਠਾਈ ਹੈ, ਉਹ ਤੇਰੇ ਸਿਰ ਦੇ ਉੱਪਰ ਉਸ ਕਸਮ ਦੇ ਦਾ ਭਾਰ ਹੈ, ਬੋਝ ਹੈ। ਯਾਨੀ ਜੋ ਤੂੰ ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਧਰਮ ਪੁਸਤਕ ਦੇ ਨਾਮ ਤੇ ਸਹੁ ਚੁੱਕੀ ਹੋਈ ਏ, ਕਸਮ ਖਾਧੀ ਹੋਈ ਏ, ਇਹ ਤੇਰੇ ਸਿਰ ਉੱਪਰ ਫਰਜ਼ ਦੇ ਭਾਰ ਹੈ, ਇਹ ਹੁਣ ਤੇਰੀ ਜ਼ਿੰਮੇਦਾਰੀ ਏ। ਬਹੁਤ ਸੁੰਦਰ ਗੱਲ ਕਹੀ ਸੀ ਬਾਲਮੀਕ ਬਟਵਾਰੇ ਦੀ ਪਤਨੀ ਨੇ, ਨਾਲ ਹੀ ਉਹਦੀ ਮਾਤਾ ਨੇ। ਜਦੋਂ ਉਹ ਕਿਸੇ ਮਹਾਂਪੁਰਸ਼ ਨੂੰ ਕਤਲ ਕਰਨ ਲੱਗਾ, ਲੁੱਟਣ ਲੱਗਾ, ਤਾਂ ਉਹਨਾਂ ਨੇ ਕਿਹਾ, ਐ ਬਟਪਾਰ, ਐ ਰਾਹ ਮਾਰ, ਇੱਕ ਗੱਲ ਦਾ ਜਵਾਬ ਤਾਂ ਦੇ, ਜਿਨ੍ਹਾਂ ਦੇ ਵਾਸਤੇ ਤੂੰ ਇਹ ਮੇਰੇ ਕੱਪੜੇ ਉਤਾਰਨ ਲੱਗਾ, ਕਿ ਉਹ ਲੋਕ ਤੇਰੇ ਪਾਪਾਂ ਤੇ ਗੁਨਾਹਾਂ ਵਿੱਚ ਹਿੱਸੇਦਾਰ ਬਣਨਗੇ। ਉਹ ਸਮਝ ਨਹੀਂ ਸਕਿਆ ਮਹਾਂਪੁਰਸ਼ ਦੀ ਰਮਨ, ਮਹਾਂਪੁਰਸ਼ ਦਾ ਰਾਜ ਉਹ ਸਮਝ ਨਹੀਂ ਸਕਿਆ, ਪਹਿਚਾਣ ਨਹੀਂ ਸਕਿਆ। ਉਹਨੇ ਕਿਹਾ, ਮੈਂ ਪੁੱਛ ਆਵਾਂ। ਕਹਿਣ ਲੱਗੇ, ਜ਼ਰੂਰ ਘਰੋਂ ਪੁੱਛ ਕੇ ਆ, ਪਹਿਲਾਂ ਆਪਣੇ ਪਰਿਵਾਰ ਨਾਲ ਇਹ ਫੈਸਲਾ ਕਰ, ਜਿਨ੍ਹਾਂ ਦੇ ਬਦਲੇ, ਜਿਨ੍ਹਾਂ ਵਾਸਤੇ ਤੂੰ ਇਹ ਪਾਪ ਕਰਮ ਕਰਨ ਲੱਗਾ ਹੈ, ਉਹ ਤੇਰੇ ਪਾਪ ਦੇ ਕਰਮਾਂ ਦੇ ਫਲ ਵਿੱਚ ਹਿੱਸੇਦਾਰ ਜ਼ਿੰਮੇਦਾਰ ਬਣਨਗੇ। ਉਹਨੇ ਕਿਹਾ, ਪੁੱਛ ਤੇ ਆਵਾਂ, ਤੂੰ ਦੌੜ ਜਾਵੇਂਗਾ, ਤੂੰ ਨੱਸ ਜਾਵੇਂਗਾ, ਇਸ ਲਈ ਮੈਂ ਗਿਆਨ ਧਿਆਨ ਕੁਝ ਨਹੀਂ ਸੁਣਨਾ, ਮੈਨੂੰ ਤੇ ਕੱਪੜੇ ਉਤਾਰ ਕੇ ਦੇ ਦੇ। ਉਹਨੇ ਫਿਰ ਆਖਿਆ, ਮਹਾਂਪੁਰਸ਼ ਨੇ ਫਿਰ ਸਮਝਾਇਆ, ਉਹ ਹੋਰ ਲੋਕ ਹੀ ਨੇ ਜਿਹੜੇ ਉੱਡ ਜਾਂਦੇ ਨੇ, ਉਹ ਹੋਰ ਲੋਕ ਹੀ ਨੇ ਜੋ ਦੌੜ ਜਾਂਦੇ ਨੇ, ਜਿਹੜੇ ਮਹਾਨ ਮਨੁੱਖ ਹੁੰਦੇ ਨੇ ਉਹ ਆਪਣੇ ਬਚਨਾਂ ਤੋਂ ਬਦਲਦੇ ਨੇ। ਤੇਰੇ ਆਉਣ ਤੱਕ ਮੈਂ ਤੇਰੀ ਇੰਤਜ਼ਾਰ ਕਰਾਂਗਾ, ਤੈਨੂੰ ਉਡੀਕਾਂਗਾ, ਜਾਂ ਪੁੱਛ ਕੇ ਆ। ਜਿਸ ਵੇਲੇ ਉਹ ਗਿਆ, ਮਾਂ ਦੇ ਪਾਸੋਂ ਪੁੱਛੋ, ਕਿਉਂਕਿ ਮਾਂ ਨੇ ਇਸ ਪਾਸੇ ਲਗਾਇਆ, ਮਾਂ ਬਹੁਤ ਕੁਝ ਕਰ ਸਕਦੀ ਏ, ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਇੱਧਰ ਦੇ ਬੱਚੇ ਕਿੱਥੇ ਮਾਂ ਦੀ ਪਰਵਾਹ ਕਰਦੇ ਨੇ, ਪਿਆਲਣਾ ਖੋ ਸ੍ਰੀ ਵਾ। ਉਹ ਕਹਿੰਦੇ ਨੇ, ਬਾਹਰੋਂ ਸਭ ਕੁਝ ਮਿਲ ਜਾਵੇਗਾ, ਸਾਨੂੰ ਗਵਰਨਮੈਂਟ ਸੰਭਾਲ ਲਵੇਗੀ, ਪਹਲ ਲਵੇਗੀ, ਪਿਆਲਣਾ ਖੋ ਸ੍ਰੀ ਵਾ। ਪਰ ਮਾਂ ਦੀ ਕੋਸ਼ਿਸ਼ ਜਾਰੀ ਰਹੇ, ਮਾਂ ਹਿੰਮਤ ਨਾ ਹਾਰੇ, ਮਾਂ ਹੌਸਲਾ ਨਾ ਛੱਡੇ, ਮਾਂ ਦੀ ਇੱਕ ਕੋਸ਼ਿਸ਼ ਹੋਵੇ, ਮੈਂ ਇਸ ਨੂੰ ਜਨਮ ਦਿੱਤਾ ਹੈ, ਜਦੋਂ ਤੱਕ ਇਹਦੀ ਪ੍ਰਤਪਾਲਾ ਤੇ ਸੰਭਾਲ ਦੀ ਮੇਰੀ ਜ਼ਿੰਮੇਦਾਰੀ ਏ, ਜਦੋਂ ਤੱਕ ਇਹ 18 ਸਾਲਾਂ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਤੇ ਮੈਂ ਇਹਦੇ ਕੇਸ ਰੱਖਾਂ, ਵੱਡਾ ਹੋਏਗਾ ਤੇ ਫਿਰ ਇਹਦੀ ਜ਼ਿੰਮੇਦਾਰੀ ਹੋਵੇਗੀ, ਪਿਆਲ ਨਾ ਖੋ ਸ੍ਰੀ ਵਾ। ਤੇ ਜੇ ਮਾਂ ਪਹਿਲਾਂ ਹੀ ਸੋਚ ਲਵੇ ਵੀ ਇਹਨੇ ਵੱਡੇ ਹੋ ਕੇ ਪਤਾ ਨਹੀਂ ਕੀ ਕਰਨਾ, ਤੇ ਜੇ ਉਹ ਪਹਿਲਾਂ ਹੀ ਜੜਾਂ ਕੱਟਣ ਲੱਗ ਜਾਵੇ ਫਿਰ ਤਾਂ ਬਾਤ ਨਹੀਂ ਬਣਦੀ। ਮਾਂ ਨੇ ਹੌਸਲਾ ਰੱਖਣਾ ਹੈ, ਹਿੰਮਤ ਰੱਖਣੀ ਹੈ, ਉਸੇ ਖਿਆਲ ਨਾਲ ਮਾਂ ਨੇ ਬੱਚੇ ਨੂੰ ਸੰਭਾਲਣਾ ਜਿਵੇਂ ਜਨਮ ਤੋਂ ਪਹਿਲਾਂ ਉਹਨੇ ਸੰਭਾਲ ਕੀਤੀ ਸੀ। ਚੱਲਣਾ ਖੋ ਸ੍ਰੀ ਵਾ, ਬੇਨਤੀ ਕਰ ਰਿਹਾ, ਜਨਮ ਤੋਂ ਪਹਿਲਾਂ ਵੀ ਤੇ ਮਾਂ ਨੇ ਬੱਚੇ ਦੀ ਸੰਭਾਲ ਕੀਤੀ ਹੈ, ਉਹਨੂੰ ਇਹ ਤੇ ਇਲਮ ਨਹੀਂ ਸੀ, ਭਾਵੇਂ ਉਹਦੀ ਤਮੰਨਾ ਸੀ ਮੇਰੇ ਘਰ ਪੁੱਤਰ ਜਨਮੇ, ਪਰ ਉਹਨੂੰ ਇਹ ਯਕੀਨ ਨਹੀਂ ਸੀ, ਨਿਸ਼ਚਾ ਵੀ ਨਹੀਂ ਸੀ ਵੀ ਮੇਰੇ ਘਰ ਬੇਟਾ ਜਾਂ ਬੇਟੀ ਹੋਵੇਗਾ, ਪਰ ਉਹ ਸੰਭਾਲਦੀ ਰਹੀ। ਜਨਮ ਤੋਂ ਬਾਅਦ ਵੀ ਬੱਚੇ ਦੇ ਜਵਾਨ ਹੋਣ ਤੱਕ ਮਾਂ ਨੇ ਉਸੇ ਖਿਆਲ ਨਾਲ ਸੰਭਾਲਣਾ ਵੀ ਇਹ ਪਤਾ ਨਹੀਂ ਨੇਕ ਬਣੇਗਾ ਜਾਂ ਹੋਰ ਵੀ ਹੋ ਸਕਦਾ। ਪਰ ਮਾਂ ਦੀ ਉਹੋ ਹੀ ਕੋਸ਼ਿਸ਼ ਰਹੇ ਕਿ ਇਹਨੂੰ ਨੇਕ ਬਣਾਉਣਾ, ਇਹਨੂੰ ਸਹੀ ਰਸਤੇ ਚਲਾਉਣਾ। ਮਾਂ ਨੇ ਇਸ ਪਾਸੇ ਪ੍ਰੇਰਨਾ ਦਿੱਤੀ ਸੀ ਵੀ ਜੋ ਕੁਝ ਤੂੰ ਕਰਦਾ ਹੈ ਕਰੀ ਜਾ, ਦੇਖ ਦੇਖ ਆ ਦੋ ਪੈਸੇ ਦੇ ਬਦਲੇ ਕਿੰਨੀਆਂ ਮੱਛੀਆਂ ਮਿਲ ਗਈਆਂ ਨੇ, ਇਹਨਾਂ ਦੋ ਪੈਸਿਆਂ ਲਈ ਕਿਸੇ ਨੇ ਕਿਤਨੀਆਂ ਮੱਛੀਆਂ ਮਾਰੀਆਂ ਨੇ, ਤੇ ਜੇ ਤੂੰ ਦੋ ਪੈਸੇ ਦੇ ਬਦਲੇ ਇੱਕ ਆਦਮੀ ਮਾਰ ਦਿੱਤਾ ਹੈ ਤੇ ਤਾਂ ਕਿਹੜੀ ਵੱਡੀ ਗੱਲ ਹੈ। ਮਾਂ ਨੇ ਇਹ ਪ੍ਰੇਰਨਾ ਦਿੱਤੀ। ਮਾਂ ਨੇ ਫਿਰ ਇਸ ਬੁੱਝਦੇ ਹੋਏ ਦੀਵੇ ਵਿੱਚ ਗੁਨਾਹਾਂ ਦਾ ਤੇਲ ਪਾ ਦਿੱਤਾ, ਪਰ ਹੁਣ ਮਾਰਦਾ ਨਹੀਂ ਸੀ, ਹੁਣ ਮਾਰਦਾ ਨਹੀਂ ਸੀ। ਕੱਪੜੇ ਫਰੋਲਦਾ ਸੀ, ਤਲਾਸ਼ੀ ਲੈ ਲੈਂਦਾ ਸੀ, ਕੱਪੜੇ ਉਤਰਵਾ ਲੈਂਦਾ ਸੀ। ਮਹਾਂਪੁਰਸ਼ ਨੇ ਪ੍ਰੇਰਨਾ ਦਿੱਤੀ, ਮਾਂ ਤੋਂ ਪੁੱਛਿਆ ਤੇ ਉਹਨੇ ਕਿਹਾ ਨਹੀਂ, ਪਤਨੀ ਤੋਂ ਪੁੱਛਿਆ ਤੇ ਉਹਨੇ ਕਿਹਾ ਨਹੀਂ, ਬੱਚਿਆਂ ਤੋਂ ਪੁੱਛਿਆ ਤੇ ਉਹਨਾਂ ਨੇ ਕਿਹਾ ਇਹ ਤੇਰੀ ਡਿਊਟੀ ਏ ਸਾਡੀ ਪ੍ਰਤਪਾਲਾ ਤੇ ਸੰਭਾਲ ਕਰਨੀ, ਅਸੀਂ ਤੇਰੇ ਗੁਨਾਹਾਂ ਤੇ ਕਦੇ ਵੀ ਜ਼ਿੰਮੇਦਾਰ ਹੋ ਨਹੀਂ ਸਕਦੇ। ਕਹਿੰਦੇ ਨੇ ਫਿਰ ਮਨ ਨੇ ਆਖਿਆ ਜੇ ਤੁਸੀਂ ਮੇਰੇ ਇਹਨਾਂ ਕਰਮਾਂ ਵਿੱਚ ਸਹਾਇਕ ਤੇ ਹਿੱਸੇਦਾਰ ਨਹੀਂ, ਫਿਰ ਮੈਂ ਪਾਪ ਕਰਮ ਕਰਕੇ ਤੁਹਾਡੀ ਕਿਉਂ ਪ੍ਰਤਪਾਲਾ ਕਰਾਂ। ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ। ਵਿਹਾਗੜਾ ਚੰਤ ਮਹੱਲਾ ਪੰਜਵਾਂ। ਵਾਪਸ ਆ ਗਿਆ। ਮਹਾਂਪੁਰਸ਼ ਉਸੇ ਤਰ੍ਹਾਂ ਬੈਠੇ ਸਨ, ਇੰਤਜ਼ਾਰ ਕਰ ਰਹੇ ਸਨ। ਸਿਰ ਚੁੱਕ ਗਿਆ ਤੇ ਮਹਾਤਮਾ ਨੇ ਆਵਾਜ਼ ਦੇ ਕੇ ਪੁੱਛਿਆ, ਕਿਉਂ ਪੁੱਛ ਆਇਆ ਹੈ, ਕੋਈ ਜ਼ਿੰਮੇਦਾਰ ਹੈ? ਤਾਂ ਕਹਿੰਦੇ ਨੇ, ਉਹਨੇ ਆਖਿਆ ਜੀ ਨਹੀਂ, ਕੋਈ ਵੀ ਮੇਰੇ ਕਰਮਾਂ ਦਾ ਹਿੱਸੇਦਾਰ ਬਣਨ ਲਈ ਤਿਆਰ ਨਹੀਂ। ਫਿਰ ਤੂੰ ਕੀ ਸੋਚਿਆ ਹੈ? ਕਹਿਣ ਲੱਗੇ, ਮੈਂ ਵੀ ਸੋਚ ਲਿਆ ਹੈ ਜੋ ਮੇਰੇ ਹਿੱਸੇਦਾਰ ਨਹੀਂ ਬਣਦੇ, ਮੈਂ ਉਹਨਾਂ ਦਾ ਹਿੱਸੇਦਾਰ ਹੁਣ ਕਿਉਂ ਬਣਾਂ। ਕਬੀਰਾ ਹਮਰਾ ਕੋ ਨਹੀਂ ਹਮ ਕਿਸ ਰੂਹ ਕੇ ਨਾਹੇ। ਸਲੋਕ ਭਗਤ ਕਬੀਰ ਕੇ। ਹਾਂ, ਜੋ ਕੋਈ ਕਰਮ ਕਰਦਾ ਉਹਦਾ ਫਲ ਤੇ ਉਹਨੂੰ ਭੋਗਣਾ ਪੈਂਦਾ, ਦੂਸਰਾ ਕੌਣ ਜ਼ਿੰਮੇਦਾਰ ਹੋ ਸਕਦਾ? ਦੁਨੀਆਂ ਤੇ ਕਠਿਨਾਈ ਦੇ ਵਕਤ ਹੀ ਸਾਥ ਛੱਡ ਜਾਂਦੀ ਏ। ਜਦੋਂ ਤੱਕ ਚਾਰ ਪੈਸੇ ਹੁੰਦੇ ਨੇ, ਸ਼ੋਹਰਤ ਹੁੰਦੀ ਏ, ਸਿਆਸੀ ਤਾਕਤ ਹੁੰਦੀ ਏ, ਉਦੋਂ ਹੀ ਲੋਕ ਸਾਥ ਦਿੰਦੇ ਨੇ। ਬਿਹਤਰੀਨ ਏਸ਼ੀਆ ਦੇ ਸਿਆਸੀ ਆਦਮੀ ਫੋਟੋ ਦੇ ਨਾਲ ਕੋਈ ਫਾਂਸੀ ਦੇ ਤਖਤੇ ਤੱਕ ਤਾਂ ਨਹੀਂ ਗਿਆ, ਪਿਆਲਾ ਖੋ ਸ੍ਰੀ ਫਾਂਸੀ ਦੇ ਤਖਤੇ ਤੱਕ ਉਹਦੇ ਨਾਲ ਕੋਈ ਨਹੀਂ ਪਹੁੰਚਿਆ। ਉਂਜ ਉਹਦੇ ਲੱਖਾਂ ਸ਼ੁਭ ਚਿੰਤਕ ਉਦੋਂ ਵੀ ਸਨ, ਹੁਣ ਵੀ ਨੇ, ਪਿਆਲਾ ਖੋ ਸ੍ਰੀ ਉਦੋਂ ਵੀ ਸਨ ਹੁਣ ਵੀ ਨੇ। ਇਸ ਵਾਸਤੇ ਕਹਿੰਦੇ ਨੇ ਜੋ ਕੋਈ ਕਰਮ ਕਰਦਾ ਉਸ ਮਨੁੱਖ ਨੂੰ ਹੀ ਬਦਲਾ ਦੇਣਾ ਪੈਂਦਾ। ਐ ਸ਼ਾਹ, ਜੋ ਤੂੰ ਕਸਮਾਂ ਚੁੱਕੀਆਂ ਹੋਈਆਂ ਨੇ ਕੁਰਾਨ ਦੀਆਂ, ਉਹਨਾਂ ਦਾ ਭਾਰ ਹੁਣ ਤੇਰੇ ਸਿਰ ਉੱਪਰ ਹੀ ਹੈ ਔਰ ਤੇਰੇ ਸਿਰ ਉੱਪਰ ਹੀ ਰਹੇਗਾ ਜੀ। ਹਜ਼ੂਰ ਕਹਿੰਦੇ ਨੇ, ਸ਼ਮਾ ਤੁਸਾਂ ਜੋ ਕੁਝ ਕਹਿਣਾ ਕੀਤਾ ਸੀ ਕਿ ਮੈਂ ਕੁਰਾਨ ਦੀ ਕਸਮ ਖਾ ਕੇ ਖੁਦਾ ਤੇ ਪੈਗੰਬਰ ਦੀ ਰਸੂਲ ਦੀ ਕਸਮ ਚੁੱਕ ਕੇ ਆਪ ਨਾਲ ਵਾਅਦਾ ਕਰਦਾ ਹਾਂ ਕਿ ਦੀਨੇ ਕਾਂਗੜ ਆਵਾਂਗਾ, ਆਪ ਨਾਲ ਵਿਚਾਰ ਕਰਾਂਗਾ, ਉਸ ਕਾਰ ਕੰਮ ਨੂੰ ਯਾਨੀ ਸੁਗੰਧ ਨੂੰ ਖੂਬੀ ਰਸਾਂ, ਖੂਬੀ ਅੱਛੇ ਤਰੀਕੇ ਨਾਲ ਚੰਗੇ ਢੰਗ ਦੇ ਨਾਲ ਉਹਨੂੰ ਰਸਾਉਣਾ ਚਾਹੀਦਾ, ਪਹੁੰਚਾਉਣਾ ਚਾਹੀਦਾ। ਉਹ ਕੰਮ ਅੱਛੇ ਤਰੀਕੇ ਨਾਲ ਪੂਰਾ ਕਰੋ ਜਿਹੜਾ ਤੁਸੀਂ ਆਪਣੀ ਜ਼ੁਬਾਨ ਤੋਂ ਕਹਿਣਾ ਕੀਤਾ ਹੈ। ਬੇਵਾਇਦ ਤੋਂ ਦਾਨ ਚ ਪਰਸਤੀ ਕੁਨੀ। ਐ ਸ਼ਾਹ, ਤੈਨੂੰ ਚਾਹੀਦਾ ਹੈ ਆਪਣੀ ਅਕਲ ਦੇ ਤਾਈ ਦਾਨਿਸ਼, ਦਾਨਿਸ਼ਮੰਦੀ ਅਕਲ ਸਿਆਣਪ ਬੁੱਧੀ। ਐ ਸ਼ਾਹ, ਤੈਨੂੰ ਚਾਹੀਦਾ ਹੈ ਦਾਨਿਸ਼ ਪ੍ਰਸਤੀ ਕੁਨੀ, ਬੁੱਧੀ ਅਕਲ ਸਿਆਣਪ ਦੇ ਤਾਈ ਪ੍ਰਤਪਾਲਾ ਕਰਨੀ ਚਾਹੀਦੀ ਹੈ। ਕਦੇ ਵੀ ਸਿਆਣਪ ਦਾ ਦਾਮਨ, ਸਿਆਣਪ ਦਾ ਪੱਲਾ ਮਨੁੱਖ ਨੂੰ ਛੱਡਣਾ ਨਹੀਂ ਚਾਹੀਦਾ। ਤੈਨੂੰ ਚਾਹੀਦਾ ਕਿ ਸਿਆਣਪ ਅਕਲ ਤੇ ਬੁੱਧੀ ਦਾ ਜਿਹੜਾ ਪੱਲਾ ਹੈ ਉਹ ਪਕੜਨਾ, ਉਸ ਦੀ ਪ੍ਰਤਪਾਲਾ ਕਰਨੀ, ਇਹ ਤੇਰੀ ਜ਼ਿੰਮੇਦਾਰੀ ਹੈ। ਸਿਆਣਿਆਂ ਨੇ ਤੇ ਸਮਝਾਉਣਾ। ਕਲਾਸ ਵਿੱਚ ਕਿਤਨੇ ਬੱਚੇ ਪੜ੍ਹਦੇ ਨੇ, ਪਿਆਲਾ ਖੋ ਸ੍ਰੀ ਵਾ। ਕਲਾਸ ਵਿੱਚ ਕਿਤਨੇ ਬੱਚੇ ਪੜ੍ਹਦੇ ਨੇ ਤੇ ਟੀਚਰ ਉਹਨਾਂ ਸਭਨਾਂ ਨੂੰ ਇੱਕੇ ਵਕਤ ਸਮਝਾਉਂਦਾ ਹੈ, ਪੜ੍ਹਾਉਂਦਾ ਹੈ, ਲੈਕਚਰ ਦਿੰਦਾ ਹੈ। ਪਰ ਉਹਦੇ ਵਿੱਚ ਕੁਝ ਉਹ ਵੀ ਬੱਚੇ ਹੁੰਦੇ ਨੇ ਜਿਹੜੇ ਆਪਸ ਵਿੱਚ ਪੈਰਾਂ ਨਾਲ ਹੀ ਇੱਕ ਦੂਸਰੇ ਨਾਲ ਮਸਤੀ ਕਰਦੇ ਰਹਿੰਦੇ ਨੇ। ਨੀ ਕਿਉਂ ਵੀ ਟੀਚਰ ਕਿਹੜਾ ਪੈਰਾਂ ਵੱਲ ਦੇਖਦਾ? ਕੁਝ ਉਹ ਬੱਚੇ ਵੀ ਨੇ ਜਿਹੜੇ ਖਿਆਲ ਨਾਲ ਸੁਣਦੇ ਨੇ, ਵਿਚਾਰ ਨਾਲ ਸਮਝਦੇ ਨੇ ਤੇ ਉਹ ਲਾਇਕ ਬਣ ਜਾਂਦੇ ਨੇ, ਸਿਆਣੇ ਹੋ ਜਾਂਦੇ ਨੇ। ਹਾਂ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਅਕਲ ਤੇ ਹਰ ਮਨੁੱਖ ਨੂੰ ਦਿੱਤੀ ਹੋਈ ਏ। ਕਈ ਵਾਰੀ ਮਨੁੱਖ ਕਹਿ ਦਿੰਦਾ ਮੈਨੂੰ ਵਾਹਿਗੁਰੂ ਨੇ ਜਿੰਨੀ ਕੁ ਮਤ ਦਿੱਤੀ ਏ ਉਨੀ ਕੁ ਵਰਤਣੀ ਏ। ਮਤ ਏ ਸਭਨਾਂ ਨੂੰ ਦਿੱਤੀ ਏ, ਹਰ ਮਨੁੱਖ ਦੇ ਅੰਦਰ ਬੁੱਧੀ ਏ। ਜਿਨ੍ਹਾਂ ਬੱਚਿਆਂ ਦੀ ਬੁੱਧੀ ਅਕਲ ਘੱਟ ਹੁੰਦੀ ਏ, ਬੁੱਧੀ ਕੰਮ ਨਹੀਂ ਕਰਦੀ, ਉਹਨਾਂ ਦੀ ਜ਼ਿੰਦਗੀ ਦੀ ਪ੍ਰਤਪਾਲਾ ਉਹ ਆਪ ਖੁਦ ਨਹੀਂ ਕਰ ਸਕਦੇ। ਲੱਖੋ ਸ੍ਰੀ ਵਾਹ। ਜਿਹੜੇ ਬੱਚੇ ਪੜ੍ਹਾਈ ਵਿੱਚ ਸਕੂਲ ਅੰਦਰ ਲਾਇਕ ਨਹੀਂ ਹੁੰਦੇ ਉਹ ਸ਼ਰਾਰਤਾਂ ਵਿੱਚ ਸਿਆਣੇ ਹੁੰਦੇ ਨੇ, ਉਹ ਸ਼ਰਾਰਤਾਂ ਸਿਆਦਾ ਕਰਦੇ ਨੇ। ਇਸੇ ਤਰ੍ਹਾਂ ਸ਼ਾਹ ਵਾਹਿਗੁਰੂ ਨੇ ਤੈਨੂੰ ਅਕਲ ਦਿੱਤੀ ਏ, ਤੈਨੂੰ ਚਾਹੀਦਾ ਕਿ ਦਾਨਿਸ਼ ਅਕਲ ਤੇ ਬੁੱਧੀ ਦੀ ਪ੍ਰਤਪਾਲਾ ਕਰਨੀ। ਤੂੰ ਆਪਣੀ ਬੁੱਧੀ ਅਕਲ ਸਿਆਣਪ ਦੀ ਪ੍ਰਤਪਾਲਾ ਕਰਿਆ ਕਰ।
1: ਬਕਾਰੇ ਸਮਾਂ ਜਿਹੜਾ ਦਸਤੀ ਕੋਣੀ,
0: ਤੇ ਹਜ਼ੂਰ ਕਹਿੰਦੇ ਨਾਲ ਨਾਲ ਬਕਾਰੇ ਸਮਾਂ ਉਹ ਜਿਹੜੀ ਕਾ ਗੱਲ ਤੁਸਾਂ ਲਿਖ ਭੇਜੀ ਸੀ, ਕਹੀ ਸੀ, ਜੋ ਕੰਮ ਤੁਸਾਂ ਆਪ ਕਹਿਣਾ ਕੀਤਾ ਸੀ ਉਹਦੇ ਨਾਲ ਨਾਲ ਤੈਨੂੰ ਇਹ ਕੰਮ ਵੀ ਕਰਨਾ ਚਾਹੀਦਾ। ਚਿਹਰੇ ਦਸਤੀ ਕੋਣੀ, ਹੱਥਾਂ ਦੇ ਨਾਲ ਵੀ ਚਿੱਠੀ ਲਿਖ ਕੇ ਜਲਦੀ ਕਰਨੀ ਚਾਹੀਦੀ ਏ। ਜੋ ਮੈਂ ਤੁਹਾਨੂੰ ਪੱਤਰ ਲਿਖ ਰਿਹਾ ਹਾਂ ਉਹਦਾ ਜਵਾਬ ਜਲਦੀ ਦੇਣ ਦੀ ਕੋਸ਼ਿਸ਼ ਕਰੋ, ਹੱਥਾਂ ਨਾਲ ਵੀ ਜਲਦੀ ਕਰੋ ਔਰ ਪੈਰਾਂ ਨਾਲ ਵੀ ਜਲਦੀ ਕਰੋ, ਚੱਲ ਕੇ ਆਓ ਵੀ ਔਰ ਜਲਦੀ ਜਲਦੀ ਜੋ ਕੁਝ ਲਿਖਿਆ ਗਿਆ ਹੈ ਉਹ ਹੱਥਾਂ ਦੇ ਨਾਲ ਚਲਾਕੀ ਕਰਕੇ ਜਲਦੀ ਕਰਕੇ ਚਿੱਠੀ ਦਾ ਜਵਾਬ ਵੀ ਦੇਣਾ
1: ਕਰੋ।
0: ਇਸ ਪਵਿੱਤਰ ਰਚਨਾ ਦੇ ਅੰਦਰ ਕੁਝ ਸਿੱਖ ਇਤਿਹਾਸ ਤੇ ਗੁਰੂ ਦਸ਼ਮੇਸ਼ ਪਿਤਾ ਜੀ ਦੇ ਜੀਵਨ ਦੇ ਨਾਲ ਕੁਝ ਸ਼ੇਅਰ ਪਿੱਛੇ ਆ ਚੁੱਕੇ ਨੇ, ਜਿਨ੍ਹਾਂ ਵਿੱਚ ਜ਼ਿਕਰ ਕੀਤਾ ਸੀ ਸਰਕਾਰ ਨੇ ਕਿ 40 ਸਿੱਖ ਕਿੱਥੋਂ ਕੁ ਤੱਕ ਬਹਾਦਰੀ ਕਰ ਸਕਦੇ ਸਨ। ਜਦੋਂ ਉਹਨਾਂ ਦੇ ਉੱਪਰ ਅਚਾਨਕ 10 ਲੱਖ ਫੌਜਾਂ ਚੜ ਕੇ ਆ ਜਾਣ, ਹਾਂ ਉਹਨਾਂ ਸ਼ਹਿਰਾਂ ਦੇ ਨਾਲ ਨਾਲ ਇਹ ਸ਼ਹਿਰ ਵੀ ਹਜ਼ੂਰ ਦੀ ਮਹਾਨ ਕੁਰਬਾਨੀ ਵਾਲੇ ਪਾਸੇ ਸੰਕੇਤ ਕਰਦਾ ਤੇ ਨਾਲ ਨਾਲ ਇਹਨਾਂ ਕੁਝ ਕੁਰਬਾਨ ਕਰਨ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਹਨਾਂ ਕੁਝ ਹੋਣ ਤੋਂ ਬਾਅਦ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਉਹਨਾਂ ਦੇ ਮਨ ਵਿੱਚ ਕੁਝ ਕਮਜ਼ੋਰੀ ਨਹੀਂ ਆਈ। ਵਰਨਾ ਇਹ ਹਾਲਾਤ ਐਸੇ ਨੇ ਜਿਨ੍ਹਾਂ ਵਿੱਚ ਦਸ਼ਮੇਸ਼ ਪਿਤਾ ਜੀ ਗੁਜ਼ਰ ਰਹੇ ਨੇ ਬੜੇ ਵੱਡੇ ਵੱਡੇ ਲੋਕਾਂ ਨੂੰ ਗਿਰਾ ਦਿੰਦੇ ਨੇ। ਪਿਆਰ ਲੱਖੋ ਸ੍ਰੀ ਵਾਹਿ। ਕਹਿੰਦੇ ਨੇ ਇਹ ਵੱਡੇ ਵੱਡੇ ਲੋਕ ਵੀ ਘਬਰਾ ਜਾਂਦੇ ਨੇ, ਵੱਡੇ ਵੱਡੇ ਲੋਕ ਵੀ ਡਿੱਗ ਪੈਂਦੇ ਨੇ, ਹੌਸਲਾ ਛੱਡ ਦਿੰਦੇ ਨੇ। ਕਹਿੰਦੇ ਨੇ ਜਦੋਂ ਪੂਰਨ ਭਗਤ ਸਿਆਲਕੋਟ ਦੇ ਬਾਨੀ ਰਾਜੇ ਸਲਵਾਨ ਦਾ ਪੁੱਤਰ ਮਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ, ਉਹ ਰੋ ਰੋ ਕੇ ਉਹਦੀਆਂ ਅੱਖਾਂ ਹੀ ਚਲੀਆਂ ਗਈਆਂ, ਉਹ ਰੋਂਦੀ ਰਹੀ, ਰੋ ਰੋ ਕੇ ਅੱਖਾਂ ਚਲੀਆਂ ਗਈਆਂ, ਅੱਖਾਂ ਵਿੱਚ ਜੋਤ ਨਾ ਰਹੀ। ਪਰ ਅਜੀਬ ਸੰਬੰਧ ਹੈ, ਅਜੀਬ ਰਿਸ਼ਤਾ ਹੈ ਪੁੱਤਰਾਂ ਦਾ ਮਾਂ ਤੇ ਬਾਪ ਦੇ ਨਾਲ। ਜਦੋਂ 12 ਸਾਲ ਬੀਤਣ ਤੋਂ ਬਾਅਦ ਫਿਰ ਪੁੱਤਰ ਇੱਕ ਯੋਗੀ ਦੇ ਰੂਪ ਵਿੱਚ ਆਇਆ ਤੇ ਜਿਹੜੇ ਲੋਕ ਉਹਦੇ ਪਾਸ ਆਉਂਦੇ ਸਨ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਣ। ਸ਼ੇਖ ਸਾਦੀ ਰਹਿਮਤੁੱਲਾ ਆਲੇ ਨੇ ਤੇ ਇਹ ਸ਼ੇਅਰ ਲਿਖਿਆ ਗੁਲਿਸਤਾਨ ਵਿੱਚ ਕਿ ਅਸਲ ਵਿੱਚ ਪੀਰ ਆਪ ਤਾਂ ਨਹੀਂ ਉੱਡਦੇ, ਉਹਨਾਂ ਨੂੰ ਮੁਰੀਦ ਖੰਭ ਲਗਾ ਲਗਾ ਕੇ ਉਡਾ ਦਿੰਦੇ ਨੇ। ਪਿਆਲਾ ਖੋ ਸ੍ਰੀ ਵਾਹ। ਪੀਰ ਆਪ ਨਹੀਂ ਉੱਡਦੇ, ਮੁਰੀਦ ਉਹਨਾਂ ਨੂੰ ਖੰਭ ਲਗਾ ਲਗਾ ਕੇ ਉਡਾ ਦਿੰਦੇ ਨੇ। ਯਾਨੀ ਲੋਕ, ਸ਼ਰਧਾਲੂ ਲੋਕ ਉਹਨਾਂ ਦੀ ਐਵੇਂ ਅੱਤ ਕਥਨੀ ਦੀ ਤਾਰੀਫ ਕਰ ਕਰਕੇ ਵਡਿਆਈ ਕਰ ਦਿੰਦੇ ਨੇ ਵੀ ਬਾਬੇ ਨੇ ਉਹ ਕਰ ਦਿੱਤਾ, ਬਾਬੇ ਨੇ ਇਹ ਕਰ ਦਿੱਤਾ, ਬਾਬੇ ਨੇ ਉਹਨੂੰ ਪੁੱਤਰ ਦੇ ਦਿੱਤਾ, ਬਾਬੇ ਨੇ ਉਹਦੀ ਫੈਕਟਰੀ ਚਲਾ ਦਿੱਤੀ। ਪਿਆਰ ਲੱਖੋ ਸ੍ਰੀ ਵਾਹ। ਇਉਂ ਲੋਕ ਉਡਾ ਦਿੰਦੇ। ਲੋਕ ਪ੍ਰਸਿੱਧੀ ਕਰਦੇ ਨੇ, ਲੋਕ ਮਸ਼ਹੂਰ ਕਰ ਦਿੰਦੇ ਨੇ। ਇਹ ਮਸ਼ਹੂਰੀ ਕਈ ਵਾਰੀ ਬੜਾ ਅਜੀਬ ਜਿਹੇ ਹਾਲਾਤ ਵੀ ਪੈਦਾ ਕਰ ਦਿੰਦੀ ਹੈ। ਬੇਨਤੀ ਕਰ ਰਿਹਾ ਸਾਂ, ਲੋਕਾਂ ਨੇ ਬੜੀ ਤਾਰੀਫ ਕੀਤੀ, ਨੀ ਭੈਣੇ ਇੱਛਰਾਂ ਰਾਣੀਏ, ਯੋਗੀ ਆਏ ਬਾਹਰ ਬੈਠਾ, ਬੜਾ ਕਾਮਲ ਯੋਗੀ ਹੈ, ਉਹਦੇ ਪਾਸ ਬੜੀਆਂ ਰਿੱਧੀਆਂ ਸਿੱਧੀਆਂ ਨੇ, ਉਹ ਬੜਾ ਪ੍ਰਤਾਪੀ ਏ, ਤੂੰ ਇੱਕ ਵਾਰੀ ਚੱਲ ਕੇ ਉਹਦੇ ਪਾਸੋਂ ਪੁੱਛ ਪਵਾ ਲੈ, ਯਾਨੀ ਪੁੱਛਣਾ ਪਵਾ ਲੈ, ਉਹ ਤੇਰੇ ਪੁੱਤਰ ਦਾ ਨਾਮ ਪਤਾ ਜ਼ਰੂਰ ਦੱਸ ਦੇਵੇਗਾ, ਤੇਰਾ ਪੁੱਤਰ ਹੈ ਜਾਂ ਖਤਮ ਹੋ ਗਿਆ ਹੈ, ਇਹ ਸਾਰੀ ਉਹ ਗੱਲ ਦੱਸ ਦੇਵੇਗਾ। ਅੱਜ ਵੀ ਲੋਕ ਪੜ੍ਹ ਲਿਖ ਕੇ ਇਹਨਾਂ ਚੱਕਰਾਂ ਵਿੱਚ ਉਲਝੇ ਰਹਿੰਦੇ ਨੇ। ਪਿਆਰ ਨਾਲ ਖੋ ਸ੍ਰੀ ਐਜੂਕੇਸ਼ਨ ਦਾ ਮਤਲਬ ਹੁੰਦਾ ਸਮਝੀਏ, ਵਿਚਾਰ ਪ੍ਰਾਪਤ ਕਰੀਏ। ਪੜ੍ਹੀਆਂ ਲਿਖੀਆਂ ਬੱਚੀਆਂ ਵੀ ਇਹਨਾਂ ਕੰਮਾਂ ਦੇ ਚੱਕਰਾਂ ਵਿੱਚ ਪੈਂਦੀਆਂ ਨੇ। ਪਿਆਰ ਨਾਲ ਖੋ ਸ੍ਰੀ ਵਾ, ਬੇਨਤੀ ਕਰ ਰਿਹਾ ਸਾਂ, ਬੱਚੇ ਵੀ ਇਹਨਾਂ ਚੱਕਰਾਂ ਵਿੱਚ ਨੇ। ਦੇਖੋ ਮੇਰੇ ਹੱਥ ਤੇ ਕੀ ਲਿਖਿਆ ਹੋਇਆ, ਪਿਆਰ ਨਾਲ ਖੋ ਸ੍ਰੀ ਵਾ। ਇਉਂ ਲੋਕ ਪੁੱਛਦੇ ਨੇ, ਪੁੱਛਾਂਦੇ ਨੇ, ਪਰ ਲੋਕ ਕਹਿ ਰਹੇ ਸਨ, ਖਾਸ ਤੌਰ ਤੇ ਮਾਤਾਵਾਂ, ਨੀ ਭੈਣੇ ਛਰਾਂ ਇੱਕ ਵਾਰੀ ਚੱਲ ਤਾਂ ਸਹੀ, ਬੜਾ ਯੋਗੀ ਏ, ਤੇਰੇ ਪੁੱਤਰ ਦਾ ਥਾਂ ਟਿਕਾਣਾ ਕੋਈ ਪਤਾ ਤਾਂ ਜ਼ਰੂਰ ਦੱਸ ਦੇਵੇਗਾ। ਜਦੋਂ ਮਾਤਾ ਗਈ, ਆਖਰ ਉਹ ਰਾਣੀ ਸੀ, ਭਾਵੇਂ ਅੱਖਾਂ ਚਲੀਆਂ ਗਈਆਂ ਸਨ, ਨੇਤਰਾਂ ਦੀ ਜੋਤ ਨਹੀਂ ਸੀ ਰਹੀ, ਉਹਦੇ ਪਤੀ ਨੇ ਭਾਵੇਂ ਉਹਨੂੰ ਠੁਕਰਾ ਦਿੱਤਾ ਸੀ। ਜਦੋਂ ਜਵਾਨੀ ਢਲ ਜਾਂਦੀ, ਲੋਕ ਬਦਲ ਜਾਂਦੇ ਨੇ। ਪਿਆਰ ਨਾਲ ਖੋ ਸ੍ਰੀ ਵਾ, ਜਵਾਨੀ ਹੁੰਦਿਆਂ ਹੀ ਇੱਥੇ ਤੇ ਲੋਕ ਬਦਲਦੇ ਜਾ ਰਹੇ ਨੇ, ਪਰ ਜਵਾਨੀ ਬਦਲਣ ਤੋਂ ਬਾਅਦ ਤੇ ਬਹੁਤ ਕੁਝ ਬਦਲ ਜਾਂਦਾ ਹੈ, ਬੜੀਆਂ ਤਬਦੀਲੀਆਂ ਆ ਜਾਂਦੀਆਂ ਨੇ। ਮਨੁੱਖ ਇਵੇਂ ਹੀ ਸਮਝਦਾ ਹੈ ਵੀ ਜਿਵੇਂ ਹੁਣ ਇਸ ਅੰਬ ਦੇ ਪੇੜ ਨਾਲੋਂ ਸੁੰਦਰਤਾ ਦੇ ਅੰਬ ਤਾਂ ਡਿੱਗ ਪਏ ਨੇ, ਹੁਣ ਜੜਾਂ ਫੁੱਟ ਦਿਓ। ਪਿਆਰ ਨਾਲ ਖੋ ਸ੍ਰੀ ਵਾ। ਜਾਂ ਕੁਝ ਲੋਕ ਇੰਝ ਵੀ ਕਰਦੇ ਨੇ, ਗਊ ਦੁੱਧ ਦੇਣੋਂ ਹਟ ਜਾਵੇ ਘਰੋਂ ਕੱਢ ਦਿੰਦੇ ਨੇ। ਐਸਾ ਹੀ ਕਈ ਵਾਰੀ ਮਨੁੱਖ ਇਸਤਰੀ ਦੇ ਨਾਲ ਵੀ ਵਰਤਾਓ ਕਰਦਾ ਹੈ। ਪਿਆਰ ਨਾਲ ਖੋ ਸ੍ਰੀ ਵਾ। ਜਦੋਂ ਜਵਾਨੀ ਟਲ ਜਾਂਦੀ ਏ, ਮਨੁੱਖ ਦੀਆਂ ਨਿਗਾਹਾਂ ਬਦਲ ਜਾਂਦੀਆਂ ਨੇ, ਕਿਤੇ ਕਿਤੇ ਇਸਤਰੀ ਦੇ ਵਿੱਚ ਵੀ ਇਹ ਕਮਜ਼ੋਰੀ ਆ ਜਾਂਦੀ ਏ, ਉਹ ਆਪਣੇ ਪਤੀ ਨੂੰ ਕਮਜ਼ੋਰੀ ਦੇ ਕਾਰਨ ਆਪਣੀ ਨਜ਼ਰ ਵਿੱਚੋਂ ਗਿਰਾ ਦਿੰਦੀ ਏ। ਪਿਆਰ ਨਾਲ ਖੋ ਸ੍ਰੀ ਵਾ। ਤੋ ਰਾਜੇ ਨੇ ਗਿਰਾ ਦਿੱਤਾ ਸੀ, ਇਸੇ ਲਈ ਹੀ ਤਾਂ ਪੁੱਤਰ ਤੇ ਮੁਸ਼ਕਲਾਂ ਤਾਂ ਆਈਆਂ, ਪਰ ਫਿਰ ਵੀ ਉਹ ਰਾਣੀ ਸੀ। ਕਹਿੰਦੇ ਜਦੋਂ ਉਹ ਗਈ, ਲੋਕ ਹੈਰਾਨ ਹੋ ਗਏ, ਰਾਣੀ ਸਾਹਿਬਾ ਆਏ ਨੇ, ਰਾਣੀ ਸਾਹਿਬਾ ਆਏ ਨੇ। ਪਰ ਯੋਗੀ ਉੱਠ ਕੇ ਖੜਾ ਹੋ ਗਿਆ, ਲੋਕ ਤੇ ਸਮਝਣ ਲੱਗ ਪਏ, ਲੋ ਇਹ ਕਾਹਦਾ ਯੋਗੀ ਹੈ, ਮਹਾਰਾਣੀ ਆਈ ਹੈ ਤੇ ਲਾਲਚ ਵਿੱਚ ਆ ਗਿਆ, ਰਾਣੀ ਨੂੰ ਉੱਠ ਕੇ ਸਜਦਾ ਕਰ ਰਿਹਾ, ਪਰ ਉਹ ਤੇ ਉੱਠਿਆ ਸੀ, ਰਾਣੀ ਨਹੀਂ ਮਾਂ ਆਈ ਹੈ। ਪਿਆਰ ਨਾਲ ਖੋ ਸ੍ਰੀ। ਮਾਂ ਆਈ ਹੈ, ਯੋਗੀ ਉੱਠ ਕੇ ਖੜਾ ਹੋ ਗਿਆ, ਸਤਿਕਾਰ ਵਜੋਂ ਸਿਰ ਝੁਕਾਇਆ, ਪਰ ਇਸ ਤਰੀਕੇ ਨਾਲ ਕਿ ਜਿਤਲਾਇਆ ਨਾ ਜਾਵੇ, ਲੋਕ ਸਮਝ ਨਾ ਲੈਣ, ਪਰ ਲੋਕ ਇਹ ਹੀ ਸਮਝ ਰਹੇ ਸਨ, ਲੋ ਯੋਗੀ ਹੋ ਕੇ ਵੀ ਦੇਖੋ ਜੀ ਰਾਣੀ ਦੇ ਸਾਹਮਣੇ ਉੱਠ ਕੇ ਖੜਾ ਹੋ ਗਿਆ, ਬਹਿ ਗਏ। ਰਾਣੀ ਨੇ ਗੱਲਬਾਤ ਸ਼ੁਰੂ ਕੀਤੀ, ਯੋਗੀ ਮਹਾਰਾਜ ਦੱਸੋ ਤਾਂ ਸਹੀ, ਇੰਨੇ ਸਾਲ ਹੋ ਗਏ ਨੇ, ਮੇਰੇ ਪੁੱਤਰ ਦਾ ਕੋਈ ਅਤਾ ਪਤਾ ਕੋਈ ਖਬਰ ਨਹੀਂ, ਤੁਹਾਨੂੰ ਕੋਈ ਖਬਰ ਹੋਵੇ। ਯੋਗੀ ਜਦੋਂ ਗੱਲ ਕਰਨ ਲੱਗਾ ਤੇ ਗੱਲਾਂ ਕਰਦਿਆਂ ਕਰਦਿਆਂ ਉਹ ਟਾਲ ਰਿਹਾ ਸੀ, ਮਾਤਾ ਨੂੰ ਉਲਝਾ ਵਿੱਚ ਮਾਤਾ ਨੂੰ ਗੁਮਰਾਹ ਕਰਦਾ, ਨਾ ਤਾਂ ਸੱਚ ਬੋਲਦਾ ਨਾ ਪੂਰਾ ਝੂਠ ਬੋਲਦਾ, ਮਿਲਾਵਟ ਵਾਲੀ ਗੱਲ ਕਰ ਰਿਹਾ। ਮਾਂ ਨੇ ਜਦੋਂ ਦੋ ਚਾਰ ਗੱਲਾਂ ਸੁਣੀਆਂ ਤੇ ਕਹਿਣ ਲੱਗੀ, ਯੋਗੀ ਮਹਾਰਾਜ ਸੱਚ ਦੱਸ, ਤੂੰ ਹੀ ਤੇ ਮੇਰਾ ਪੁੱਤਰ ਨਹੀਂ? ਪਿਆਲਾ ਖੋ ਸ੍ਰੀ। ਯੋਗੀ ਫਿਰ ਝਿਜਕਿਆ, ਯੋਗੀ ਫਿਰ ਛਿਟਿੰਬਰ ਗਿਆ, ਯੋਗੀ ਫਿਰ ਰੁਕ ਗਿਆ, ਪਰ ਮਹਾਰਾਣੀ ਨੇ ਇੱਛਰਾਂ ਨੇ ਫਿਰ ਆਖਿਆ, ਯੋਗੀ ਮਹਾਰਾਜ ਸੱਚ ਦੱਸ, ਤੂੰ ਤੇ ਮੇਰਾ ਪੁੱਤਰ ਨਹੀਂ, ਤੂੰ ਤੇ ਪੂਰਨ ਨਹੀਂ। ਯੋਗੀ ਹੁਣ ਝੂਠ ਕੀ ਬੋਲ ਸਕਦਾ ਸੀ, ਨਾ ਉਹਨੇ ਹਾਂ ਕੀਤੀ ਤੇ ਨਾ ਉਹਨੇ ਨਾ ਕੀਤੀ, ਪਰ ਮਾਂ ਨੂੰ ਅੰਦਰੋਂ ਪਤਾ ਲੱਗ ਗਿਆ ਸੀ ਇਹੋ ਹੀ ਪੁੱਤਰ ਹੈ। ਇੰਨੀ ਖੁਸ਼ੀ ਹੋਈ ਕਿ ਉਹਦੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ। ਪਿਆਰ ਨਾਲ ਖੋ ਸ੍ਰੀ। ਇਹ ਤੇ ਕਿਛਰਾਂ ਦੇ ਜੀਵਨ ਦੀ ਘਟਨਾ ਹੈ, ਵੱਡੇ ਵੱਡੇ ਗਿਆਨੀਆਂ ਧਿਆਨੀਆਂ ਦੀ ਅਵਸਥਾ ਹੈ। ਦੋ ਸੁੱਤ ਰਹੇ ਦੋ ਬਨ ਕੋ ਦਸਰਤ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ, ਅਸਸਤਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ, ਨਰ ਔਰ ਕੁੰਚਰ ਕੋ ਭੇਦ ਨਾ ਵਿਚਾਰਾ ਹੈ। ਫਿਰ ਕਹਿੰਦੇ ਨੇ ਸੌ ਸੁੱਤ ਮਰੇ ਜਬ ਵਿਸ਼ਿਸ਼ਟ ਮੁਨ ਗਿਆਨੀ ਜੀ ਕੇ, ਤਨ ਪੱਥਰ ਬਾਂਗ ਤਨ ਨਦੀ ਮੇ ਡਾਰਾ ਹੈ, ऐसो को आयो नहीं जग बीच खालसा जी, चारों पुत्रवार जिस शुक्र गुजारा है। जाना खो श्री राजे दशरथ की घटना ले लीए, समय दे अवतार जदो नजरां तो ओले हुए, ए भी अजीब जिहा ही रिश्ता सी, नाले पुत्र नू घरों कढ़िया है, नाले पुत्र नू बनोबास दिता है, ते नाले पुत्र विच ममता है, नाले पुत्र विच मोह है, महला ते खलो गए ने, जदों तक राम जी नजर आंदे रहे ओदों तक खलोते रहे, जदों अखां तो ओझल हो गए, महल तो छाल मार के महान प्रतापी राजे ने आत्महत्या कर ली। चल पुत्र दी सी, मेरा पुत्र, हाय मेरा पुत्र। अंत दे वक्त ओदी जुबान तो ए हुई आवाजा निकल रही सन, पुत्र दे वियोग ने खत्म कर दिता एक राजे नू। हालां ओदे पास दो पुत्र बाकी सन, जंगल नू ता दो ही गए सन, दो दे पास बाकी सन। कहंदे ने द्रोणाचारिया जो द्वापर दे तमाम शहजादियां दे गुरु सन, जो द्वापर दे शहजादियां दे गुरु सन, दिल्ली दे नजदीक ही एक शहर है गुड़गांव, गुरु दा गांव, इत्थे द्रोणाचारिया रहंदे सन। बदल गया लफज, बदल गया हौली हौली, बदल गया प्याला खो सिल्ला, बदल गया। जिवें तुहानू लगाओ है, तुहानू लगन है, तुहानू अपना पिछा याद है, अपना वतन याद है, अपनी तहजीब याद है, अपनी सिखी याद है, अपनियां परंपरावां रवायतां याद ने। गां तुहाडे बच्चे काफी बदलते जा रहे ने, जदों अगां उहनां दे बच्चे होणगे फिर ते तन गुरु ग्रंथ साहब ही कृपा करनगे, ताही बख्शिश होवेगी ना। प्याला खो वरना गोरे हो जाणगे, गोरे बन जाणगे। पर विशेष उजला समझना चाहिदा है, गुरु कृपा करे बख्शिश करे। उन्हां दा कथन ते है 96 करोड़ खालसा होने, प्याला खो श्री वाह, 96 करोड़ खालसा होवेगा, 96 करोड़ गुरु के सिखां दी गिनती होवेगी। उस वक्त दी ते सी उड़ीक विच हां, प्याला खो श्री वाह। जिवें पंजाब दे महान सपूत साहिर लुधियानवी ने कहा, मैं उस सुबह ते सवेर उड़ीक विच हां जदों कोई मासूम भुखा नहीं रहेगा, जदों किसे भी इस्त्री दी अख विच आंसू नहीं होंगे, मैं उस सवेर दी तलाश विच हां जदों कोई भी मनुख एक दूसरे दा हक नहीं खोवेगा, मैं उस सुबह दी तलाश विच हां सवेर दी उड़ीक विच हां जदों कोई भी मनुख किसे दा खून बहान दी कोशिश नहीं करेगा, वो सुबह भी कब आएगी। प्याला खो श्री साहिब, पर वो कदों आवेगी, शायर ओदी उड़ीक विच है, पर असी ते उस वक्त दी उड़ीक विच हां जदों हजूर ने हुक्म कीता सी, जदों सिखा ने पुछया कि सारा कुछ क्यों रुढ़ाई जांदे हो, सतलुज भी सारा कुछ क्यों पवाई जांदे हो, ते हजूर कहन लगे जदों मेरे बहुते पुत्र होंगे ये सिर्फ उन्हां दा 2.5 दिन का खर्चा चलेगा। प्याला खो श्री वाह, बाप जो कुछ जमा करदा है बच्चियां लई करदा है, दशमेश पिता जी ने हुक्म कीता ये सारा कुछ ऐ सतलुज मैं तेरे विच जमा कर रहा हां, ये गुरु नानक देव जी का खजाना है। वक्त आवेगा जदों मैं अपने सिखां वास्ते तेरे पासों ये अमानत वापस लवांगा, असी उस सवेर ते सुबह दी उड़ीक विच हां, कदों आउंदी है ये वाप जाने। प्याला खो श्री वाह, बेनती कर रहा था, द्वापर दे जितने राजकुमार सन ओ सारे द्रोणाचार्या तो तालीम सिखदे सन, जदों युधिष्ठिर दे पासों झूठ पलवान दी कोशिश कीती गई, ओ कहंदे ने ओ नहीं सन बोलदे, ते भगवान कृष्ण कहन लगे धर्म पुत्र तुसी झूठ एक वारी बोलदे हो, जब तक बोलोगे नहीं जित नहीं होवेगी। उन्हें कहा जी जित्तां जां हारां झूठ नहीं बोलना। कहंदे ने कि उधर हाथी मारिया गया असस्तामा, ते कहन लगे लो ए ते सच है, कह दे हो असस्तामा मारिया गया। उन्हें कह दिता ਪਰ ਉਹਨੇ ਅਜੇ ਗੱਲ ਸ਼ਬਦ ਨਹੀਂ ਸੀ ਕਿਹਾ। ਸਸਤਾਮਾ ਹਤੋ ਗਜੋ, ਇਹ ਉਹਨੇ ਸ਼ਬਦ ਕਹਿਣਾ ਸੀ। ਢੋਲ ਵਜਵਾ ਦਿੱਤੇ, ਤੌਂਸੇ ਵੱਜ ਗਏ। ਦਰੋਣਾਚਾਰੀਆਂ ਨੂੰ ਇਹ ਆਵਾਜ਼ ਨਾ ਸੁਣੀ, ਉਹਨਾਂ ਨੇ ਸਮਝ ਲਿਆ ਮੇਰਾ ਸਸਤਾਮਾ ਪੁੱਤਰ ਮਾਰਿਆ ਗਿਆ, ਮੇਰਾ ਬੇਟਾ ਮਾਰਿਆ ਗਿਆ। ਕਹਿੰਦੇ ਨੇ ਦਰੋਣਾਚਾਰੀਆ ਦੇ ਪ੍ਰਾਣਾਂ ਦਾ ਅੰਤ ਹੋ ਗਿਆ। ਪਿਆਰ ਲਖੋ ਸ੍ਰੀ ਵਾਹ। ਵਿਦਵਾਨ ਸ਼ਾਇਰ ਲਿਖਦਾ ਹੈ ਕਿ ਉਹਨੇ ਪੁੱਤਰ ਤੇ ਹਾਥੀ ਦੀ ਮੌਤ ਦਾ ਫਰਕ ਨਹੀਂ ਸੋਚਿਆ, ਸਿਰਫ ਪੁੱਤਰ ਦੇ ਵਿਯੋਗ ਵਿੱਚ ਉਹਦੇ ਪ੍ਰਾਣ ਨਿਕਲ ਗਏ। ਵਿਆਸ ਬੜੇ ਸਿਆਣੇ ਸਨ, ਬੜੇ ਵਿਦਵਾਨ ਸਨ, ਗੁਰੂ ਵੀ ਅਨੇਕਾਂ ਲੋਕਾਂ ਦੇ ਸਨ, ਪਰ ਕਹਿੰਦੇ ਨੇ ਵਿਸ਼ਿਸ਼ਟ ਬਹੁਤ ਸਿਆਣੇ ਸਨ, ਵਿਦਵਾਨ ਸਨ, ਸਮੇਂ ਦੇ ਅਵਤਾਰ ਦੇ ਗੁਰੂ ਵੀ ਸਨ, ਪਰ ਕਹਿੰਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਉਹਨਾਂ ਦਾ 100 ਪੁੱਤਰ ਮਾਰਿਆ ਗਿਆ, ਵਿਸ਼ਵਾਪੁੱਤ ਮਿੱਤਰ ਨੇ ਉਹਨਾਂ ਦੇ 100 ਪੁੱਤਰ ਖਤਮ ਕਰ ਦਿੱਤੇ ਨੇ, ਕਹਿੰਦੇ ਨੇ ਗੱਲ ਦੇ ਨਾਲ ਪੱਥਰ ਬੰਨ ਕੇ ਵਿਆਸਾ ਵਿੱਚ ਡੁੱਬਣ ਲੱਗੇ। ਤੇ ਪ੍ਰਭੂ ਨੇ ਆਵਾਜ਼ ਦਿੱਤੀ, ਵਿਆਸ ਤੂੰ ਤੇ ਗਿਆਨੀ ਹੈ, ਤੂੰ ਤੇ ਵਿਦਵਾਨ ਹੈ, ਤੂੰ ਤੇ ਮਹਾਂਪੁਰਸ਼ ਹੈ, ਕਿਉਂ ਡੁੱਬ ਰਹੇ ਹੈ, ਆਤਮ ਹੱਤਿਆ ਕਿਉਂ ਕਰ ਰਹੇ ਹੈ? ਉਹਨੇ ਕਿਹਾ ਇਸ ਲਈ ਕਿ ਮੇਰੀ ਕੁੱਲ ਕਿਵੇਂ ਚੱਲੇਗੀ। ਕਹਿਣ ਲੱਗੇ ਅਜੇ ਇੱਕ ਹੋਰ ਬੇਟੇ ਨੇ ਤੇਰੇ ਘਰ ਜਨਮ ਲੈਣਾ ਹੈ, ਉਹਦੇ ਤੋਂ ਤੇਰਾ ਖਾਨਦਾਨ ਚੱਲੇਗਾ। ਕਹਿੰਦੇ ਨੇ ਫਿਰ ਬਚ ਗਿਆ। ਵਿਆਸ ਨਦੀ ਨੇ ਵੀ ਇਸ ਰਿਸ਼ੀ ਨੂੰ ਡੋਬਿਆ ਨਹੀਂ, ਰੋੜਿਆ ਨਹੀਂ। ਇਹ ਤੇ ਵੱਡੇ ਵੱਡੇ ਲੋਕਾਂ ਦੀ ਗੱਲ ਏ, ਪੁੱਤਰਾਂ ਦੇ ਵਿਯੋਗ ਵਿੱਚ ਖਤਮ ਹੋ ਗਏ, ਪਰ ਐਸੋ ਕੋ ਆਇਓ ਨਹੀਂ ਜੱਗ ਬੀਚ ਖਾਲਸਾ ਜੀ, ਚਾਰੋ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਚੱਲ ਖੋ ਸ੍ਰੀ ਵਾਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸ਼ਬਦਾਂ ਵਿੱਚ ਕਹਿ ਰਹੇ ਨੇ। ਉਂਝ ਮੁਸਲਮਾਨ ਸ਼ਾਇਰ ਯੋਗੀ ਅੱਲਾ ਯਾਰ ਖਾਂ ਕਹਿੰਦੇ ਨੇ, ਆਪਣੇ ਬੇਟਿਆਂ ਨੂੰ ਗਲਵਕੜੀ ਵਿੱਚ ਲੈ ਕੇ ਕਈ ਵਾਰੀ ਕਹਿ ਦਿੰਦੇ ਸਨ, ਇੱਕ ਵਾਰ ਸੂਵੇ ਫਲਕ ਨਜ਼ਰ ਕਰਕੇ ਉਹ ਬੋਲੇ, ਹੋਤੀ ਹੈ ਆਸ਼ਿਕ ਸਾਦਿਕ ਪੇ ਉਹ ਹੋਲੇ, ਵਰਸ਼ੀ ਹੈ ਇਜਾਜ਼ਤ ਤੂੰ ਤਨ ਬੀਚ ਗਡੋਲੇ, ਸਰ ਕਾਟ ਕੇ ਚਾਹੇ ਆਪਣਾ ਨੇਜ਼ੇ ਮੇਂ ਪਰੋਲੇ, ਹੈ ਸ਼ੌਕ ਸ਼ਹਾਦਤ ਕਾ ਹਮੇ ਸਭਸੇ ਜ਼ਿਆਦਾ, 100 ਸਰ ਵੀ ਕੁਰਬਾਨ ਹੂੰ ਤੋ ਰੱਬ ਸੇ ਨਹੀਂ ਜ਼ਿਆਦਾ। ਯੋਗੀ ਅੱਲਾ ਯਾਰ, ਇੱਕ ਸਿਰ ਦੀ ਗੱਲ ਨਹੀਂ, ਜੇ ਮਾਲਕ ਤੋਂ ਸੈਂਕੜੇ ਸਿਰ ਵੀ ਕੁਰਬਾਨ ਕਰਨੇ ਪੈਣ ਤੇ ਫਿਰ ਵੀ ਉਸ ਮਾਲਕ ਤੋਂ ਜ਼ਿਆਦਾ ਨਹੀਂ ਹੈ, ਫਿਰ ਵੀ ਇਹ ਸਸਤਾ ਸੌਦਾ ਹੈ। ਤੋ ਇੱਕ ਹੋਰ ਸਿਆਣੇ ਵਿਚਾਰਵਾਨ ਨੇ ਵੀ ਇਹ ਗੱਲ ਕਹਿ ਦਿੱਤੀ ਹੈ, ਹਮ ਖੂਨ ਕੀ ਕਈ ਕਿਸ਼ਤੇ ਤੋ ਦੇ ਚੁੱਕੇ ਹੈ ਲੇਕਿਨ, ਹਮ ਖੂਨ ਕੀ ਕਿਸ਼ਤੇ ਕਈ ਦੇ ਚੁੱਕੇ ਹੈ ਲੇਕਿਨ, ਐ ਖਾਕੇ ਵਤਨ ਕਰਜ਼ ਅਦਾ ਕਿਉਂ ਨਹੀਂ ਹੋਤਾ। ਮੈਂ ਆਪਣੇ ਪਰਿਵਾਰ ਦੇ ਖੂਨ ਦੀਆਂ ਕਿਤਨੀਆਂ ਕਿਸ਼ਤਾਂ ਦੇ ਚੁੱਕਿਆ ਹਾਂ, ਪਿਤਾ ਦੀ ਕਿਸ਼ਤ ਦਿੱਤੀ ਏ, ਮਾਤਾ ਦੀ ਦਿੱਤੀ ਏ, ਪੁੱਤਰਾਂ ਦੀ ਦਿੱਤੀ ਏ, ਪਰ ਇਹ ਦੇਸ਼ ਦੀ ਮਿੱਟੀ ਅਜੇ ਵੀ ਮੇਰਾ ਕਰਜ਼ ਅਦਾ ਨਹੀਂ ਹੋਇਆ। ਚੱਲਣਾ ਖੋ ਸ੍ਰੀ ਵਾਹ। ਐ ਖਾਕੇ ਵਤਨ ਕਰਜ਼ਾ ਅਦਾ ਕਿਉਂ ਨਹੀਂ ਹੋਤਾ, ਇਹ ਤੇਰਾ ਜਿਹੜਾ ਕਰਜ਼ ਹੈ, ਤੇਰਾ ਜੋ ਭਾਰ ਹੈ, ਅਜੇ ਤੱਕ ਵੀ ਮੇਰੇ ਸਿਰ ਤੋਂ ਲੱਥਾ ਕਿਉਂ ਨਹੀਂ? ਮੈਂ ਕਿਤਨੀਆਂ ਕਿਸ਼ਤਾਂ ਦੇਈ ਜਾ ਰਿਹਾ, ਅਜੇ ਕਿਸ਼ਤਾਂ ਮੁੱਕੀਆਂ ਨਹੀਂ, ਪਰ ਕਿਸ਼ਤਾਂ ਕਿੱਥੇ ਮੁੱਕਦੀਆਂ ਨੇ? ਆ ਕਿਸੇ ਬੈਂਕ ਤੋਂ ਕਰਜ਼ਾ ਲੈ ਲਈਏ, ਕਿੱਥੇ ਮੁੱਕਦੀਆਂ ਨੇ ਕਿਸ਼ਤਾਂ? ਪਰ ਜਿਹਨੇ ਸਾਰੀ ਦੁਨੀਆਂ ਦੀ ਕਿਸ਼ਤ ਉਤਾਰਨ ਦੀ ਜ਼ਿੰਮੇਦਾਰੀ ਲਿੱਤੀ ਹੋਵੇ, ਉਹਦੀਆਂ ਕਿਸ਼ਤਾਂ ਕਿਵੇਂ ਅਦਾ ਹੋਣ? ਉਹ ਤੇ ਅੱਜ ਤੱਕ ਵੀ ਨਹੀਂ ਮੁੱਕੀਆਂ, ਹੁਣ ਵੀ ਕਿਸ਼ਤਾਂ ਦੇਈ ਜਾ ਰਹੇ ਹੈ। ਪਿਆਰ ਨਾ ਖੋ ਸ੍ਰੀ ਫਰਕ ਉਹਨਾਂ ਦੀ ਅਰਦਾਸ ਦੀ ਸਿੱਕੀ ਬਸੈ, ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ। ਦਸਵੀਂ ਗ੍ਰੰਥ, ਹਾਂ ਹਜ਼ੂਰ ਵਰਣਨ ਕਰ ਰਹੇ ਨੇ, ਚੜ੍ਹਦੀ ਕਲਾ ਵਿੱਚ ਕਾਂਗੜ ਵਿਖੇ ਸਭ ਪਤਾ ਲੱਗ ਚੁੱਕਾ ਹੈ, ਸਭ ਕੁਝ ਕੁਰਬਾਨ ਹੋ ਚੁੱਕਾ ਹੈ, ਪਰ ਫਿਰ ਵੀ ਕਿਤਨੀ ਚੜ੍ਹਦੀ ਕਲਾ ਹੈ ਸੁਣੀਏ।
1: ਜਿਹਾ ਸ਼ੁੱਧ ਕੇ ਤੂੰ ਬਚਦਾ ਕੁਛ ਚਾਚਾਰ,
0: ਜਿਹਾ ਸ਼ੁੱਧ ਕੇ ਤੂੰ ਬਚਦਾ ਕੁਛ ਤੈ ਚਾਰ, ਜਿਹਾ ਸ਼ੁੱਧ ਜਿਹਾ ਕੀ ਹਜ਼ੂਰ ਕਹਿੰਦੇ ਨੇ ਕੀ ਹੋਇਆ ਐਸ਼ਾ ਕੀ ਹੋਇਆ? ਜੇਕਰ ਤੂੰ ਚਾਰ ਬੱਚਿਆਂ ਦੇ ਤਾਈ ਪੁਛਤੈ ਕੋ ਦਿੱਤਾ ਬਚਦਾ ਬੱਚੇ, ਸ਼ਾ ਕੀ ਹੋਇਆ ਜੇਕਰ ਤੂੰ ਮੇਰੇ ਚਾਰ ਬੱਚਿਆਂ ਦੇ ਤਾਈ ਕੋ ਦਿੱਤਾ? ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਤੂੰ ਤਾਂ ਇਹ ਮਹਿਸੂਸ ਕੀਤਾ ਸੀ ਕਿ ਸ਼ਾਇਦ ਚਾਰ ਸਪੁੱਤਰਾਂ ਦੇ ਸ਼ਹੀਦ ਕਰਨ ਨਾਲ चार पुत्रां दे खत्म करन दे नाल मैं हथियार सुख देवांगा, पर मैं समझदा हां की होया जेकर तू चार बच्चियां दे ताई हो दिता है क्या मेरे वास्ते कोई बहुत वड्डी बात है। मैं नहीं महसूस करता कि उन्हां चौहां दे जान तो बाद मैं सुन्या हो गया हां, मेरा जहान सुन्या हो गया है, मेरे वास्ते ऐसा कुछ नहीं चलना थोड़ी। एक दिन इस शेर नूं बार बार विचार रहा था ते मन विच एक ख्याल आया, वो तुहाडी नजर भेट करना चाहता प्यारना खोसड़ी वाले। कहंदे ने मेरी शमा बुझी मेरा घर फिर भी रोशन, क्योंकि पुत्र नूर हुंदे ने, चानन हुंदे ने, चराग हुंदे ने। मेरी शमा बुझी मेरा घर फिर भी रोशन, चराग जला रखा है मैंने न बुझने वाला प्यारना खोसड़ी वाले। ਕੀ ਹੋਇਆ ਜੇ ਚਾਰ ਬੱਤੀਆਂ ਚਾਰ ਸ਼ਮਾਂ ਬੁਝ ਗਈਆਂ, ਮੈਂ ਤੇ ਉਹ ਚਿਰਾਗ ਜਲਾ ਕੇ ਰੱਖਿਆ ਹੋਇਆ ਜਿਹੜਾ ਕਦੇ ਬੁਝੇਗਾ ਹੀ ਨਹੀਂ। ਜ਼ੁਲਮ ਦੀ, ਸਿਤਮ ਦੀ, ਅੰਨ ਦੀ, ਜਿਸ ਚਿਰਾਗ ਨੂੰ ਜਲਾ ਬੁਝਾ ਨਹੀਂ ਸਕਦੀ, ਮੈਂ ਤੇ ਉਹ ਪਹਿਲਾਂ ਹੀ ਜਲਾ ਰੱਖਾ ਹੈ। ਚਿਰਾਗ ਜਲਾ ਰੱਖਾ ਹੈ ਨਾ ਬੁਝਣੇ ਵਾਲਾ, ਉਹ ਚਿਰਾਗ ਜਲਾਇਆ ਹੋਇਆ ਜਿਹੜਾ ਕਦੇ ਬੁਝਦਾ ਨਹੀਂ, ਜਿਸ ਨੂੰ ਕੋਈ ਬੁਝਾ ਹੀ ਨਹੀਂ ਸਕਦਾ। ਹੁਣ ਸ਼ਾਇਰ ਮਸ਼ਰਕ ਇਕਬਾਲ ਨੇ ਵੀ ਬਾਦਲੀ ਸੁੰਦਰ ਗੱਲ ਕਹੀ ਏ। ਉਹ ਕਹਿੰਦੇ ਨੇ ਕਿ ਕਈ ਵਾਰੀ ਸੱਚ ਦੀ ਜਿਹੜੀ ਸ਼ਮਾ ਹੈ, ਸਚਾਈ ਦਾ ਜੋ ਚਿਰਾਗ, ਧਰਮ ਦਾ ਜੋ ਦੀਵਾ ਹੈ, ਉਹਦੇ ਉੱਪਰ ਕੂੜ ਦੀ ਅੰਧੇਰੀ ਫੂਕਾਂ ਮਾਰਦੀ। ਦੁਨੀਆ ਦੀ ਤਾਕਤ, ਦੁਨੀਆ ਦੇ ਹੁਕਮਰਾਨ ਉਹ ਸੱਚ ਦੀ ਜੋਤ ਨੂੰ ਬੁਝਾਉਣ ਵਾਸਤੇ ਫੂਕਾਂ ਮਾਰਦੇ ਨੇ, ਕੋਸ਼ਿਸ਼ ਕਰਦੇ ਨੇ ਇਹ ਸ਼ਮਾ ਬੁਝਾ ਦਿੱਤੀ ਜਾਵੇ, ਪਰ ਉਹਨਾਂ ਨੂੰ ਕੀ ਪਤਾ ਹੈ ਕਿ ਫੂਕੋ ਤੇ ਇਹ ਚਿਰਾਗ ਬੁਝਾਇਆ ਨਾ ਜਾਏਗਾ। ਇਕਬਾਲ, ਇਹ ਚਿਰਾਗ ਫੂਕਾ ਮਾਰ ਨਾਲ ਨਹੀਂ ਬੁਝਾਇਆ ਜਾ ਸਕਦਾ, ਇਹ ਤੇ ਆਂਧੀਆਂ ਨਾਲ ਵੀ ਨਹੀਂ ਬੁਝਦਾ ਪਿਆਲਾ ਖੋਸੜੀ ਵਾਲਾ। ਤੋ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਕੀ ਹੋਇਆ ਸ਼ਾਹ, ਜੇਕਰ ਤੂੰ ਮੇਰੇ ਚਾਰ ਬੱਚਿਆਂ ਨੂੰ ਕੋਹ ਦਿੱਤਾ ਹੈ, ਚਾਰ ਸੁਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਹੈ, ਪਰ ਦੇਸ਼ ਤਾਂ ਸਹੀ ਜੀ।
1: ਬਾਕੀ ਦਮਾਦਸ
0: ਕਿ ਬਾਕੀ ਬੇਮਾਂ ਦਸ ਪੇਸ਼ੀ ਦਮਾਦ ਜੀ,
1: ਕਿ ਬਾਕੀ ਦਮਾਦਸ ਪੇਸ਼ੀ
0: ਦਮਾਦਸ, ਕਿ ਬਾਕੀ ਬੇਮਾਂ ਦਸ ਪੇਸ਼ੀ ਦਹਿਮਾਰ, ਕਿ ਬਾਕੀ ਬੇਮਾਂ ਦਸ ਪੇਸ਼ੀ ਦਹਿਮਾਰ, ਬਮਾਂ ਦਸ ਬੱਬੇ ਨੂੰ ਸਿਹਾਰੀ ਚਾਹੀਦੀ ਹੈ ਪਿਆਰਨਾ ਖੋਸੜੀ ਵਾ। ਬਾਕੀ ਬੇਮਾਂ ਦਸ ਪੇਚੀ ਬੇਮਾਰ, ਹਜ਼ੂਰ ਫਰਮਾਂਦੇ ਨੇ ਕੀ ਹੋਇਆ, ਜੇ ਤੂੰ ਮੇਰੇ ਚਾਰ ਸੁਪੁੱਤਰ ਕੋ ਦਿੱਤੇ ਨੇ, ਅਜੇ ਬਾਕੀ ਹੈ ਉਹ ਸੱਪ ਮਾਰ ਸੱਪ, ਬਾਕੀ ਹੈ ਅਜੇ ਉਹ ਸੱਪ ਜਿਹੜਾ ਪੇਸ਼ਾ ਵਾਲਾ ਹੈ, ਪੇਚੀ ਬਹਿਮਾਰ ਮਾਰ ਸੱਪ ਪੇਚੀ ਦੇ ਪੇਸ਼ਾ ਵਾਲਾ ਪਿਆਰਨਾ ਖੋਸੜੀ, ਅਜੇ ਉਹ ਬਾਕੀ ਸੱਪ ਜਿਉਂਦਾ ਹੈ ਕਾਇਮ ਹੈ, ਫੁੰਕਾਰੇ ਮਾਰ ਰਿਹਾ ਜਿਹੜਾ ਪੇਚਾ ਵਾਲਾ ਹੈ, ਯਾਨੀ ਕੁੰਡਲੀਆ ਸੱਪ। ਕੁੰਡ ਸੱਪਾਂ ਦੀਆਂ ਕਈ ਕਿਸਮਾਂ ਨੇ, ਵਿਸ਼ੇਸ਼ ਤਫਸੀਲ ਦਸ਼ਮੇਸ਼ ਪਿਤਾ ਜੀ ਨੇ ਦਸਮ ਗ੍ਰੰਥ ਅੰਦਰ ਵਰਣਨ ਕੀਤੀ ਹੈ, ਰਾਜੇ ਜਨਮੇਜੇ ਦੇ ਪ੍ਰਸੰਗ ਦੀ ਕਥਾ ਵਿੱਚ, ਕਿ ਸੱਪ ਬੜੇ ਵੱਡੇ ਵੱਡੇ ਵੀ, ਛੋਟੇ ਛੋਟੇ ਵੀ, ਹੱਥ ਦੇ ਅੰਗੂਠੇ ਤੋਂ ਲੈ ਕੇ ਚਾਰ ਚਾਰ ਕੋਹ ਲੰਬੇ ਸੱਪ ਵੀ, ਫਿਰ ਛੋਟੇ ਪਤਲੇ ਤੋਂ ਪਤਲੇ ਲੈ ਕੇ ਕਿਤਨੇ ਕਿਤਨੇ ਮੋਟੇ ਸੱਪ ਵੀ, ਏਡੇ ਵੱਡੇ ਸੱਪ ਵੀ ਅਜਗਰ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸਾਬਤ ਬੱਕਰੇ ਨੂੰ ਖਾ ਜਾਣ। ਆਪਣੇ ਮੂੰਹ ਵਿੱਚ ਦੀ ਨਿਗਲ ਲੈਣ, ਜ਼ਬਾਨ ਦੀ ਬਜਾਏ ਨਿਗਲ ਲੈਣ, ਉਹਨਾਂ ਨੂੰ ਅਜਗਰ ਸੱਪ ਕਿਹਾ ਜਾਂਦਾ ਹੈ। ਏਡੇ ਵੱਡੇ ਸੱਪ ਵੀ ਨੇ ਤੇ ਛੋਟੇ ਵੀ ਨੇ, ਪਰ ਉਹਨਾਂ ਸਭਨਾਂ ਦੇ ਵਿੱਚ ਜਿਹੜਾ ਸੱਪ ਖਤਰਨਾਕ ਹੈ, ਕਹਿੰਦੇ ਨੇ ਕੁੰਡਲੀਆ ਸੱਪ ਹੁੰਦਾ। ਤੇ ਜਿਸ ਮਨੁੱਖ ਨੂੰ ਉਹ ਕੁੰਡਲੀਆ ਸੱਪ ਲੜ ਜਾਵੇ, ਇੱਕ ਨੂੰ ਲੜ ਜਾਵੇ, ਤੇ ਉਹਦਾ ਸਾਰਾ ਖਾਨਦਾਨ ਹੀ ਤਬਾਹ ਹੋ ਜਾਂਦਾ ਹੈ, ਉਹਦਾ ਸਾਰਾ ਪਰਿਵਾਰ ਹੀ ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਕਿ ਬਾਕੀ ਬਿਮਾਂ ਦਾ ਪੇਸ਼ੀ ਤਹਿਮਾਰ, ਉਹ ਸੱਪ ਅਜੇ ਬਾਕੀ ਹੈ ਜਿਹੜਾ ਕੁੰਡਲਾ ਵਾਲਾ ਹੈ, ਉਹਨੂੰ ਕਹਿੰਦੇ ਨੇ ਖਾਲਸਾ ਪਿਆਲਾ ਖੋਸੜੀ ਵਾਲਾ। ਅਜੇ ਕੁੰਡਲੀਆਂ ਵਾਲਾ ਸੱਪ ਬਾਕੀ ਹੈ, ਤੇ ਕੁੰਡਲੀਆਂ ਵਾਲਾ ਸੱਪ ਲੜਦਾ ਮੱਥੇ ਤੇ ਸਿੱਧਾ, ਮੱਥੇ ਤੇ ਡੰਗ ਮਾਰਦਾ ਹੈ, ਮੱਥੇ ਤੇ ਡੰਗ ਲੱਗਣ ਵਾਲਾ ਆਦਮੀ ਬਚਦਾ ਨਹੀਂ, ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ ਸ਼ਾਹ, ਅਜੇ ਖਾਲਸਾ ਪੰਥ ਪੇਸ਼ਾ ਵਾਲਾ ਕੁੰਡਲਾ ਵਾਲਾ ਸੱਪ ਜੋ ਹੈ ਉਹ ਬਾਤ।
2: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
3: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਵਿਗੜਤ ਸੇਵ ਹੈ ਸਦਾ ਵਿਗੜ ਪਿੰਨ ਰਤ ਵਿਗੜਤ ਸੇਵ ਹੈ ਸਦਾ ਇਸ ਦਿਨ ਪਸ ਪਿੰਜ ਪਸ ਪਿੰਜ ਪਸਦਾਅਗਸਤ ਆਦ ਸੇ ਬਟੋ ਤਪਸ ਪੀ ਬਸੇਖੀ ਬੇਅੰਤ ਬੇਅੰਤ ਬੇਅੰਤ।

ਗੁਰੂ ਜਿਸ ਦੇ ਤਮਾਮ ਰੂਪ ਨੇ ਤੇ ਕਈ ਰੂਪਾਂ ਦੇ ਅੰਦਰ ਉਹ ਨਜ਼ਰ ਆ ਰਿਹਾ। ਇੱਕ ਰੂਪ ਨਹੀਂ ਉਸਦਾ, ਵਾਸਤਵ ਸਰੂਪ ਉਸਦਾ ਕੁਝ ਹੋਰ ਹੈ ਤੇ ਸੰਸਾਰ ਦਾ ਸਰੂਪ ਕੁਝ ਉਸਦਾ ਹੋਰ ਹੈ। ਕਈ ਰੂਪਾਂ ਦੇ ਅੰਦਰ ਨਜ਼ਰ ਆਉਂਦਾ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਸਪਸ਼ਟੀਕਰਨ ਦਿੱਤਾ ਤੇ ਕਹਿੰਦੇ ਵੀ ਤੇਰੇ ਕਿਹੜੇ ਕਿਹੜੇ ਰੂਪ ਨੇ ਹੇ

0: ਸਭ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ।
1: ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਅੱਜ ਇੱਕ ਹੋਰ ਸਰੂਪ, ਕਿਉਂਕਿ ਅਕਾਲ ਪੁਰਖ ਦੇ ਕਈ ਰੂਪ ਨੇ ਤੇ ਉਸ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ। ਕਤੋਂ ਹੁੰਦੇ ਸਚੇਤ ਰੂਪ ਹੋ ਕੇ ਚੇਤਨ ਅਵਸਥਾ ਵਿੱਚ ਤੁਰਿਆ ਫਿਰਦਾ, ਕਦੋਂ ਅਚੇਤ ਹੋ ਕੇ ਸੁੱਤਾ ਪਿਆ, ਕਿਤੇ ਭਿਖਾਰੀ ਬਣ ਕੇ ਭੀਖ ਮੰਗਦਾ ਫਿਰਦਾ ਤੇ ਕਿਤੇ ਮਹਾਦਾਨੀ ਹੋ ਕੇ ਦਾਨ ਕਰਦਾ ਫਿਰਦਾ, ਕਹੂੰ ਮਹਾਰਾਜਿਆਂ ਨੂੰ ਦਾਨ ਦਿੰਦਾ ਫਿਰਦਾ ਤੇ ਕਹੂੰ ਵੱਡੇ ਵੱਡੇ ਛਤਰਪਤੀ ਮਹਾਰਾਜਿਆਂ ਕੋਲੋਂ ਧਰਤੀ ਖੋਹ ਲੈਂਦਾ, ਕਿਤੇ ਉਹ ਵੇਦ ਦਾ ਰੂਪ ਬਣ ਜਾਂਦਾ, ਕਿਤੇ ਉਹ ਤਿੰਨਾਂ ਗੁਣਾਂ ਦਾ ਰੂਪ ਬਣ ਜਾਂਦਾ, ਕਿਤੇ ਉਹ ਸਰਬ ਗੁਣਾਂ ਦਾ ਸੰਪੰਨ ਵਾਹਿਗੁਰੂ ਮਾਲਕ ਹੋ ਕੇ ਤੇ ਸੰਸਾਰ ਦੇ ਅੰਦਰ ਨਜ਼ਰ ਆਉਂਦਾ। ਉਹ ਅਕਾਲ ਪੁਰਖ ਦਾ ਰੂਪ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜੋ ਆਪ ਜੀ ਪਾਸ ਕੱਲ੍ਹ ਦੇ ਪਹੁੰਚ ਚੁੱਕੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਜਿਹੜੇ ਜਾਗਦੀ ਰੂਪ ਜਾਗਦੀ ਜੋਤ ਹੈ, ਉਹ ਅੱਜ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਨਾਨਕ ਸਤਸੰਗ ਸਾਹਿਬ ਵਿਖੇ ਸੁਸ਼ੋਭਿਤ ਹਨ। ਹੁਣ ਉਹਨਾਂ ਸਰੂਪਾਂ ਨੂੰ ਆਪਾਂ ਸੱਚਖੰਡ ਵਿਖੇ ਲੈ ਕੇ ਜਾਣਾ, ਜੋ ਮਹਾਰਾਜ ਸਾਹਿਬ ਜੀ ਦਾ ਅਸਲ ਅਸਥਾਨ ਹੈ, ਉੱਥੇ ਬਿਰਾਜਮਾਨ ਕਰਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਗੁਰੂ ਨਹੀਂ ਬਲਕਿ ਸਾਰੇ ਸੰਸਾਰ ਦੇ ਸਾਂਝੇ ਗੁਰੂ ਹਨ। ਸਾਰੇ ਸੰਸਾਰ ਦੀ ਬਾਣੀ, ਸਾਰੇ ਸੰਸਾਰ ਦਾ ਭਰਮ ਦੂਰ ਕੀਤਾ ਗੁਰੂ ਗ੍ਰੰਥ ਸਾਹਿਬ ਅੰਦਰ, ਸੱਚ ਦੇ ਨਾਲ ਜੋੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਸੱਚ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕੀਤਾ। ਇਸ ਦੇ ਵਿੱਚੋਂ ਕੇਵਲ ਸੱਚ ਹੀ ਸੱਚ ਲੱਭੇਗਾ, ਸੰਸਾਰ ਦੇ ਪਦਾਰਥ ਮੇਰੇ ਲੱਭਣਗੇ, ਬੜੀਆਂ ਬੜੀਆਂ ਵਸਤੂਆਂ ਇਸ ਦੇ ਵਿੱਚੋਂ ਲੱਭਣਗੀਆਂ, ਸਾਇੰਸ ਇਸ ਦੇ ਵਿੱਚ ਹੈ, ਸੰਸਾਰ ਦੀ ਫਿਲਾਸਫੀ ਇਸ ਦੇ ਵਿੱਚ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕੇਵਲ ਨਹੀਂ ਥਾਂ ਤੇ ਇੱਕ ਚੀਜ਼ ਨੂੰ ਨਹੀਂ, ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਝੂਠ ਨੂੰ ਥਾਂ ਨਹੀਂ, ਇਸ ਦੇ ਵਿੱਚ ਝੂਠ ਨਹੀਂ ਹੈ। ਕੇਵਲ ਸੰਸਾਰ ਦੀ ਇੱਕ ਵਸਤੂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕੋਈ ਝੂਠ ਨਹੀਂ, ਬਾਕੀ ਸਭ ਵਸਤੂਆਂ ਸੰਸਾਰ ਦੀਆਂ ਲੱਭ ਲਓ, ਇਸ ਦੇ ਵਿੱਚੋਂ ਪਵਿੱਤਰ ਸਰੂਪ ਹੈ, ਜਾਗਦੀ ਜੋਤ ਹੈ, ਇਸ ਦੇ ਵਿੱਚੋਂ ਜਿਹੜੀ ਵਸਤੂ ਲੱਭੋਗੇ, ਕਿਉਂਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬੜੇ ਬੜੇ ਪਦਾਰਥ ਨੇ, ਲੱਭਣ ਦੀ ਲੋੜ ਹੈ, ਲੱਭ ਜਾਣਗੇ, ਮਿਲ ਜਾਣਗੇ, ਵਸਤੂ ਪ੍ਰਾਪਤ ਹੋ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਐਸਾ ਪਾਵਨ ਗੁਰੂ ਹੈ। ਆਓ, ਕਿਉਂਕਿ 8 ਵਜੇ ਸਮਾਪਤੀ ਕਰਕੇ ਉਸ ਤੋਂ ਬਾਅਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨੀ, ਤੇ ਸੇਵਾ ਕਰਨੀ ਹੈ ਸ਼ੁੱਧ ਮਨ ਨਾਲ। ਐਸੇ ਗੁਰ ਕੋ ਬਲ ਬਲ ਜਾਈਏ, ਰਸਨਾ ਦੇ ਉੱਪਰ ਸਾਡੇ ਇਹ ਪੰਕਤੀ ਹੋਵੇ, ਸਿਰਸ ਉੱਪਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਵਾਰਾ ਹੋਵੇ ਤੇ ਕਹੀਏ ਮਹਾਰਾਜ ਤੂੰ ਤੇ ਮੁਕਤ ਹੈ, ਸਾਨੂੰ ਮੁਕਤ ਕਰ ਦੇ, ਅਸੀਂ ਮੈਲਾਂ ਦੇ ਭਰੇ ਹੋਏ ਹਾਂ, ਪਾਪੀ ਜੀਵ ਹਾਂ, ਸਾਨੂੰ ਮੁਕਤ ਕਰ ਸਤਿਗੁਰਾ। ਤੇਰਾ ਪਵਿੱਤਰ ਸਰੂਪ ਜਿਸ ਦੇ ਸੀਸ ਦੇ ਉੱਪਰ ਆ ਜਾਵੇ, ਉਸ ਦੇ ਅੰਦਰ ਸੰਸਾਰ ਦੀਆਂ ਮੈਲਾਂ ਰਹਿ ਜਾਣ, ਮਹਾਰਾਜ ਤੂੰ ਮੁਕਤੀ ਦਾ ਦਾਤਾ ਹੈ। ਆਪ ਮੁਕਤ ਮੋਹੇ ਤਾਰੇ, ਮੈਨੂੰ ਤਾਰ ਲੈ, ਮੈਨੂੰ ਤਾਰ ਲੈ, ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰ ਦੇ। ਪੂਰਨ ਸ਼ਰਧਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨੀ ਹੈ। ਹੱਥ ਸੁੱਚੇ ਕਰਕੇ, ਜੋੜੇ ਲਾ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸਾ ਕਰਕੇ, ਬਈ ਅੱਜ ਪਵਿੱਤਰ ਗੁਰੂ ਦਾ ਸੰਗ ਹੋ ਰਿਹਾ, ਪੂਰਨ ਗੁਰੂ ਦਾ ਸੰਗ ਹੋ ਰਿਹਾ, ਕਿਤੇ ਮਹਿਸੂਸ ਕਰੋ, ਕਿਤੇ ਯਾਰ ਦੇ ਦੋਸਤ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਹੋਵੇ, ਕਿਤੇ ਯਾਰ ਦੋਸਤ ਦੇ ਨਾਲ ਇੱਕ ਪਲ ਵੀ ਬਤੀਤ ਕਰਨ ਵਿੱਚ ਆ ਜਾਏ, ਬੜਾ ਸਕੂਨ ਮਿਲਦਾ। ਅੱਜ ਗੁਰੂ ਦੇ ਨਾਲ ਵੇਖੀਏ ਵੀ ਇਹ ਸਤਸੰਗ ਕੀਤਾ ਹੋਇਆ ਕਿੰਨਾ ਸਫਲ ਹੁੰਦਾ, ਕਿੰਨਾ ਸੁਖਦਾਇਕ ਹੁੰਦਾ, ਕਿੰਨਾ ਰਿਲੈਕਸ ਮਿਲਦਾ, ਕਿੰਨੀ ਸਾਡੀ ਜ਼ਿੰਦਗੀ ਦੇ ਅੰਦਰ ਪਰਿਵਰਤਨ ਆਉਂਦਾ। ਆਓ, ਸਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਲਿਹਾਰ ਜਾਂਦੇ ਹੋਏ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੇਜਪੁਰ ਸਿੱਖਾਂ ਕੇ ਕਾਜਲ ਤੇਰੇ ਚਰਨ ਕੀ।

ਜੋ ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਭੰਗਾਣੀ ਦੇ ਯੁੱਧ ਨੂੰ ਫਤਿਹ ਕੀਤਾ, ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਆ।

ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਹ ਪੁੱਤਰ ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਹਾਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ। ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬੰਨ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵਜਿਆ, ਪਰ ਪੇਟੀ ਪਾਰ ਨਾ ਕਰ ਸਕਿਆ। ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਓ ਨੀ ਆਇਆ, ਜ਼ਖਮ ਨੀ ਹੋਇਆ। ਤੇ ਜਦੋਂ ਇਹ ਚੁਭੀ ਚਿੰਤ ਚਰਮੰ ਕਛ ਘਾਏ ਨਾ ਆਯੰ, ਕਲੰਗ ਕੇਵਲੰਗ ਜਾਣ ਦਾਸੰਗ ਬਚਾਇੰ, ਤੇ ਫਿਰ ਹੋਇਆ ਕੀ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਮੈਨੂੰ ਰੋਸ ਆ ਗਿਆ। ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ। ਜਦੋਂ ਤੁਹਾਡੇ ਲਾਗੇ ਹੋ ਤਾਂ ਰੋਸ ਜਾਗਿਆ।

ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ ਤਿੰਨ ਵਾਰਾਂ ਨੂੰ ਰੋਕਿਆ। ਤਿੰਨ ਵਾਰ ਜਦੋਂ ਹੋ ਗਏ ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਹੇ, ਕੋਈ ਹੋਰ ਤੂੰ ਵਾਰ ਕਰਨਾ ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ ਤਿੰਨ ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਘਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦ ਸਵਾ ਦਿੱਤਾ। ਹਰੀ ਚੰਦ ਮਾਰੇ

ਸੰਗੀਤ ਮਧਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਤਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਰ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਸ਼ਹਿਣੇ ਵੱਜਦੇ ਹੋਣ ਇਹੋ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISP 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. Sundar likhiya, unhe kya devi devi devne ke naam na nishan rehte, roop mat jande, sab vedan pran ke, jag hum hona, koi hind mein na mool pata, chool pe nishan hai na jadwan ke, साधु संत वेखने में आमदाना एक तीर्थों के धाम सब होते तुरकान के ऐसे शेर पासो जान छुटनी ना खालसा जी जे ना तीर छूटते गोबिंद सिंह जान के देश का सी राणा प्रताप शिवाजी मराठे वर्गिया ना इंडिया देश से पर देश इना कमजोर क्यों होया महाराज बेनते कहते थे ਦੇਸ਼ ਵਿਚ ਬਹੁਤ ਵੱਡਾ ਮਹਾਭਾਰਤ ਦਾ ਜੰਗ ਹੋਇਆ, 18 ਦਿਨ ਜੰਗ ਹੁੰਦਾ ਰਿਹਾ। ਇਹ ਜੰਗ ਹੋਇਆ ਸੀ ਜੂਏ ਬਦਲੇ ਤੇ ਦੋ ਭਰਾ ਸੀ ਜੂਆ ਖੇਡੇ, ਇੱਕ ਨੇ ਆਪਦੇ ਘਰ ਵਾਲੀ ਜੂਏ ਵਿਚ ਹਾਰ ਦਿੱਤੀ, ਜੰਗ ਦਾ ਮੁੱਢ ਬੱਝਿਆ। ਜੰਗ ਆ ਜਿਹੜਾ ਉਹ 18 ਦਿਨ ਹੁੰਦਾ ਗਿਆ, 18 ਖੂਨੀਆਂ ਗਰਕ ਹੋ ਗਈਆਂ। ਗੱਲ ਕਈ ਵੱਡੇ ਵੱਡੇ ਸੂਰਮੇ ਸੀ ਜਿਹੜੇ ਜੰਗ ਵਿਚ ਅਜਾਈ ਮਾਰੇ ਗਏ ਜੂਏ ਬਦਲੇ, ਭਰਾਵਾਂ ਭਰਾਵਾਂ ਦੀ ਲੜਾਈ ਵਿਚ। ਤੇ ਦੇਸ਼ ਮੁੜ ਕੇ ਆਪਣੇ ਪੈਰਾਂ ਤੇ ਖੜੋ ਨਾ ਸਕਿਆ। ਜਿਹੜਾ ਕੋਈ ਮੁੰਡਾ ਕਾਬਲ ਦੇ ਤਖ਼ਤ ਤੇ ਬਹਿੰਦਾ, ਜਿੰਨਾ ਚਿਰ ਇੰਡੀਆ ਨੂੰ ਲੁੱਟ ਕੇ ਨਾ ਲੈ ਜਾਂਦਾ, ਉਹਨਾਂ ਚਿਰ ਆਪਣੇ ਆਪ ਨੂੰ ਸਫਲਾ ਨਹੀਂ ਸੀ ਸਮਝਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ ਤੇ ਕਹਿੰਦੇ 16-16 ਹਜ਼ਾਰ ਕੁੜੀਆਂ ਜਿਹੜੀਆਂ ਦੇਸ਼ ਦੀਆਂ ਕੋਈ ਬੰਨ ਕੇ ਲਈ ਜਾਂਦਾ ਹੋਵੇ, ਜਾਣ ਲੱਗੀਆਂ ਕੁੜੀਆਂ ਫਰਿਆਦ ਕਰਦੀਆਂ, ਕਹਿੰਦੀਆਂ ਹੇ ਧਰਤੀ ਮਾਤਾ, ਇੱਥੇ ਹੈ ਨੀ ਕੋਈ ਸ਼ਿਵਾਜੀ ਮਰਹੱਟਾ, ਕੋਈ ਹੈ ਨੀ ਯੋਧਾ ਜਿਹੜਾ ਸਾਨੂੰ ਛਡਾਵੇ। ਤੇ ਧਰਤੀ ਨੂੰ ਕਹਿੰਦੀਆਂ ਵੀ ਤੂੰ ਹੀ ਸਾਨੂੰ ਰਾਹ ਦੇ, ਤੇਰੇ ਵਿਚ ਅਸੀਂ ਗਰਕ ਹੋ ਜਾਈਏ। ਉਹਨਾਂ ਕੁੜੀਆਂ ਨੂੰ ਮਾਪਿਆਂ ਨੇ ਛਡਾਉਣ ਦਾ ਕੀ ਸੀ, ਜਾਣ ਲੱਗੀਆਂ ਕੁੜੀਆਂ ਦੇ ਮਾਪੇ ਸਿਰ ਤੇ ਹੱਥ ਫੇਰ ਕੇ ਇਹ ਗੱਲ ਆਖ ਦਿੰਦੇ, ਜਾ ਪੁੱਤਰ ਇਹ ਜਿਹੜੀ ਭਾਵੀ ਹੈ ਇਹ ਤਾਂ ਉਹਨੀਆਂ ਅਵਤਾਰਾਂ ਤੋਂ ਮੈਨੂੰ ਟਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ ਜਿਹੜੀ ਭਾਵੀ ਆ ਮੇਰੇ ਸਿੰਘਾਂ ਅੱਗੇ ਸਿਰ ਨਵਾਏਗੀ, ਮੈਂ ਇਸ ਯੋਧੇ ਪੈਦਾ ਕਰ ਦੇਣੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਵੱਖਰਾ ਸਰੂਪ ਹੈ ਜਿਹੜਾ ਸਤਿਗੁਰੂ ਨੇ ਤਿਆਰ ਕਰਨ ਦੇ ਵਿਉਂ ਜਿਹੜੀ ਗੱਲ ਬਣਾਈ ਹੈ। ਅਕਾਲ ਪੁਰਖ ਪਾਸੋਂ ਪੁੱਛਿਆ ਸੀ ਮਹਾਰਾਜ ਨੇ ਤੇ ਤੁਸੀਂ ਕਿਹਾ ਸੀ ਮੈਂ ਉਹ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਤੁਸੀਂ ਕਿਹਾ ਸੀ ਕਿ ਜਾਓ ਆਪਣਾ ਪੰਥ ਸਾਜੋ, ਅਕਾਲ ਪੁਰਖ ਪਾਸੋਂ ਪੁੱਛਿਆ ਤੇ ਅਕਾਲ ਪੁਰਖ ਨੇ ਦੱਸਿਆ। ਫਿਰ ਕਹਿੰਦੇ ਮਹਾਰਾਜ ਜਦੋਂ ਬਿਰਤੀ ਲਾ ਕੇ ਬੈਠੇ ਆ ਸ਼ਿਵਾਲਕ ਦੀਆਂ ਪਹਾੜੀਆਂ ਵਿਚ, ਅਕਾਲ ਪੁਰਖ ਤੋਂ ਪੁੱਛ ਰਹੇ ਹਨ ਕਿ ਕਿਹੋ ਜਿਹਾ ਪੰਥ ਸਾਜਣਾ ਚਾਹੀਦਾ। ਮਹਾਰਾਜ ਨੇ ਤਾਂ ਸਾਰਾ ਕੁਝ ਸੋਚ ਲਿਆ ਸੀ, ਕਹਿੰਦੇ ਸਤਿਗੁਰੂ ਦੀਆਂ ਅੱਖਾਂ ਦੇ ਅੱਗੋਂ ਦੇਣਾ ਜੋਗੇ ਜੰਗਮ ਭਰਥਰੀ ਨਾਥ ਵਰਗੇ ਅਤੇ ਗੋਰਖ ਮਿਸ਼ੰਦਰ ਵਰਗੇ ਸਭ ਲੰਮੀਆਂ ਲੰਮੀਆਂ ਜਟਾਂ ਵਾਲੇ, ਕਹਿੰਦੇ ਮਹਾਰਾਜ ਅੱਖਾਂ ਦੇ ਅੱਗੋਂ ਦੇ ਨਗਾਏ ਆ। ਸਤਿਗੁਰੂ ਕਹਿਣ ਲੱਗੇ ਵੀ ਇਹੋ ਜਿਹਾ ਪੰਥ ਨੀ ਮੈਂ ਸਾਜਣਾ, ਇਹ ਤਾਂ ਜਟਾਂ ਵਧਾਈਆਂ ਰਾਜਿਆਂ ਦੇ ਮੁੰਡੇ ਆ, ਕੰਨ ਪੜਵਾਏ ਹਨ, ਮੈਂ ਤਾਂ ਕੇਸਾਂ ਵਿਚ ਅੰਮ੍ਰਿਤ ਪਾਉਣਾ, ਇਹੋ ਜਿਹਾ ਪੰਥ ਨੀ ਮੈਂ ਸਾਜਣਾ। ਫਿਰ ਅਕਾਲ ਪੁਰਖ ਦੇ

ਕਹਿੰਦਾ ਕੋਈ ਹਜ਼ਾਰਾਂ ਬੰਦਾ ਜਹਾਜ਼ ਵਿੱਚ ਉਤਰਦਾ ਤੇ ਕੋਈ ਕਿਸੇ ਸੰਗੀ ਝਾਕਦਾ ਨਹੀਂ। ਜੇ ਸਿੰਘ ਹੈ ਜਿਹੜਾ ਉਹ ਇੱਕ ਵੀ ਉੱਤੇ ਨਾ ਕਹਿਣਗੇ ਉਹ ਇੱਕ ਸਿੱਖ ਵੀ ਉਤਰਿਆ ਬਈ ਵੱਖਰਾ ਸਰੂਪ। ਕਹਿੰਦਾ ਮੈਂ ਜਾਣਾ ਪਾਰਲੀਮੈਂਟ ਵਿੱਚ, ਉਹ ਅੰਗਰੇਜ਼ ਮੈਨੂੰ ਕਹਿਣਗੇ, ਉਦੋਂ ਇਕੱਲਾ ਹੀ ਸੀਗਾ ਐਂਟੀ, ਅੰਗਰੇਜ਼ ਕਹਿਣਗੇ ਮੈਨੂੰ ਵਿਚਾਲੇ ਕਰ ਕਰਕੇ ਪਾਉਣਗੇ, ਕਹਿਣਗੇ ਸਾਹ ਤੁਸੀਂ ਇੱਥੇ ਬਹੁਤ ਸੋਹਣੇ ਲੱਗਦੇ ਆ। ਮੇਰਾ ਕਹਿਣ ਤੋਂ ਭਾਵ ਹੈ ਇੱਕ ਵੱਖਰਾ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਨਿਤ ਨਵੀਆਂ ਧਾਰਾਂ ਜਿਹੜੀਆਂ ਇੰਡੀਆ ਦੇ ਚੜ੍ਹ ਕੇ ਕਰਕੇ ਆਉਂਦੀਆਂ ਸਨ, ਤੇ ਸੋਨੇ ਦੇ ਮੰਦਰ ਆ ਜਿਹੜੇ, ਕਹਿੰਦੇ ਐਸੇ ਐਸੇ ਮੰਦਰ ਸੀ ਕਹਿੰਦੇ ਜਿਹਨਾਂ ਨੂੰ ਕਹਿੰਦੇ ਕਈ ਮਨ ਮਨ ਸੋਨੇ ਦੇ ਉਹ ਜੰਜੀਰ ਲੱਗੇ ਹੁੰਦੇ ਸੀ, ਵੱਡੇ ਵੱਡੇ ਟਾਲ ਆ ਜਿਹੜੇ ਉਹ ਸੋਨੇ ਦੇ ਬਣੇ ਹੁੰਦੇ ਸੀਗੇ, ਉਹ ਲੁੱਟ ਕੇ ਲੈ ਜਾਂਦੇ ਸਾਰਾ ਮੰਦਰਾਂ ਨੂੰ ਜਿਹਨਾਂ ਦੇ ਸੋਨਾ ਚੜਿਆ ਹੁੰਦਾ ਸੀ, ਲੁੱਟ ਕੇ ਹੀਰੇ ਜਵਾਹਰਾਤ ਆ ਜਿਹੜੇ ਮੂਰਤੀਆਂ ਦੇ ਲੱਗੇ ਹੁੰਦੇ ਸਨ, ਤੇ ਉਹ ਸਾਰਾ ਕੁਝ ਲੁੱਟ ਕੇ ਲੈ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਿਹਾ ਇਹ ਖਾਲਸਾ ਪੰਥ ਆ ਜਿਹੜਾ ਮੈਂ ਸਨਾਤ ਦੇ ਕੰਨ ਤਿਆਰ ਕਰ ਦਿੱਤੇ ਹੈ, ਇਸ ਤੋਂ ਬਾਅਦ ਕੋਈ ਦੁਸ਼ਮਣ ਆ ਜਿਹੜਾ ਦੇਸ਼ ਉੱਤੇ ਚੜ ਕੇ ਨਹੀਂ ਆਵੇਗਾ। ਮਹਾਰਾਜ ਨੇ ਆਵਾਜ਼ ਮਾਰੇ ਤੇ ਕਹਿੰਦੇ ਦਇਆ ਰਾਮ ਲਾਹੌਰ ਦੇ ਰਹਿਣ ਵਾਲਾ ਸਤਿਗੁਰੂ ਦੇ ਸਾਹਮਣੇ ਆ ਕੇ ਖੜੋ ਗਏ ਹੈ। ਮਹਾਰਾਜ ਨੇ ਆਵਾਜ਼ ਮਾਰੇ ਕੋਈ ਹੈ ਸਿੱਖ ਬੇਟਾ ਜੋ ਕਰੇ ਸੀਸ ਭੇਟਾ। ਦਇਆ ਰਾਮ ਕਹਿੰਦਾ ਸਤਿਗੁਰੂ ਮੇਰਾ ਸੀਸ ਹਾਜ਼ਰ ਹੈ। ਮਹਾਰਾਜ ਕਹਿਣ ਲੱਗੇ ਕੀ ਨਾਂ ਹੈ? ਕਹਿੰਦਾ ਦਇਆ ਰਾਮ। ਕਿੱਥੇ ਰਹਿਣਾ? ਕਹਿੰਦਾ ਜੀ ਲਾਹੌਰ ਵਿੱਚ। ਸਤਿਗੁਰੂ ਕਹਿਣ ਲੱਗੇ ਦਇਆ ਰਾਮ ਤੂੰ ਲਾਹੌਰ ਵਿੱਚ ਰਹਿਣ ਵਾਲਾ ਤਾਂ ਨਹੀਂ। ਕਹਿੰਦਾ ਸਤਿਗੁਰੂ ਮੈਂ ਲਾਹੌਰ ਦੇ ਰਹਿਣ ਵਾਲਾ, ਮੇਰਾ ਨਾਂ ਦਇਆ ਰਾਮ ਹੈ। ਲਾਹੌਰ ਦੇ ਬਾਬਤ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਲਾਹੌਰ ਨੂੰ ਅੰਮ੍ਰਿਤਸਰ ਨਾਲ ਉਸ ਵੇਲੇ ਜੋੜ ਦਿੱਤਾ ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਜਨਮ ਹੈ, ਜਿਹੜਾ ਪ੍ਰਕਾਸ਼ ਹੈ ਇਹ ਲਾਹੌਰ ਵਿੱਚ ਹੋਇਆ। ਫਿਰ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਟਿੱਪਣੀਆਂ ਜਿਹੜੀਆਂ ਬਹੁਤ ਕੀਤੀਆਂ ਬਾਣੀ ਵਿੱਚ, ਮਹਾਰਾਜ ਨੇ ਲਿਖ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਨੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਮਤੇ ਦਾ ਘਰ। ਸਤਿਗੁਰੂ ਮੈਂ ਅੰਮ੍ਰਿਤਸਰ ਤੋਂ ਆਇਆ। ਲੋ ਭਾਈ ਦਇਆ ਰਾਮ ਲਾਹੌਰ ਦੇ ਰਹਿਣ ਵਾਲਾ ਇਹ ਸਤਿਗੁਰੂ ਦੇ ਸਾਹਮਣੇ ਆ ਕੇ ਆਪਣਾ ਥਾਂ ਟਿਕਾਣਾ ਡਰੈਸ ਹੈ ਜਿਹੜਾ ਲਿਖਾਉਣ ਲੱਗੇ ਹੈ। ਕੀ ਕਹਿਣ ਲੱਗੇ ਹੈ? ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ,

गुरु गोबिंद सिंह महाराज पातशाह ने अपने को ढाडी भी रखे ते 52 कवि भी रखे। ढाडिया नु क्या ढाडियो हुण तुहाडियां ढड्डां दे विचों टुणकारा ना निकलन ललकारा निकलन। ते कवियां नु आखिया ढिलियां जिहियां कविता ना बनाओ, एहो जिहियां कविता बनाओ। तुहाडियां कवितावां सुन सुन के देश दे नौजवान जो दे मुंडे आ जिहड़े ओ अपनियां खल्लां ओ लाउण वास्ते तैयार हो जाण, जिवें शरीर तो कपड़े लाई दे हन। महाराज दे कोले कहिंदे जदों सतगुरु गुरु गोबिंद सिंह महाराज गुरगद्दी ते विराजमान होण लगे ना, ते जथेबंदियां दे विच कई सरकारी बंदे आ जिहड़े ओह घुसपैठ कर जांदे आ। कहिंदे महाराज गुरगद्दी कहिण लगे जी इह हाले नी गद्दी ते बिठाउणे चाहीदे सतगुरु नूं, मामा कृपाल चंद जी नूं गुरगद्दी ते बिठा दिओ। इह बच्चे आ, इह न्याणे आ, 9 साल दी कोई उमर नहीं हुंदी। ओह कहिण लगे ढाडियां ने उन्हां ने कहिंदे वार गाए मीर शबीला ते मीर मुश्की, इह दो ढाडी हुंदे सी भाई शमशेर सिंह जी अशोक जिन्हां ने सिख इतिहास जिहड़ा बड़ा लिखे है। ਉਹਨਾਂ ਨੇ ਪ੍ਰਾਚੀਨ ਵਾਰਾਂ ਜਿਹੜੀਆਂ ਉਹਨਾਂ ਦਾ ਵੱਖਰਾ ਇਤਿਹਾਸ ਦਾ ਜਿਹੜਾ ਗ੍ਰੰਥ ਲਿਖੇ ਹੈ ਉਹਦੇ ਵਿੱਚ ਇੱਕ ਇਹ ਵਾਰ ਆਈ ਹੈ ਲਿਖੀ ਹੈ। ਉਸ ਨੇ ਕਿਸੇ ਕਹਿੰਦੇ ਪੁਰਾਣੇ ਬੰਦੇ ਤੋਂ ਇਹ ਵਾਰ ਹੈ ਜਿਹੜੀ ਲਿਖੀ ਸੀ, ਇਸ ਦੇ ਵਿੱਚ ਛਾਪ ਦਿੱਤੇ ਭਾਈ ਮਰਦਾਨੇ ਦਾ ਬੰਦਾ ਸੀ, ਉਹ ਜਵਾਨੀ ਜਵਾਨੀ ਅੱਗੇ ਦੀ ਅੱਗੇ ਯਾਦ ਸੀ ਉਸਦੇ। ਉਸ ਨੇ ਕਹਿੰਦੇ ਢਾਡੀਆਂ ਨੇ ਉਹ ਵਾਰ ਗਾਏ, ਕਿਆ ਤੂੰ ਤੂੰ ਸਾੜ ਤੇ ਅੱਥੀ ਪ੍ਰਥਮੀ ਸਭ ਧੰਦੇ ਲਾਏ। ਸੰਗਤਾਂ ਨੂੰ ਆਖਿਆ ਸਾਡੇ ਨਜ਼ਰ ਵਿੱਚ ਵੇਖੋ ਗੁਰੂ ਕੌਣ ਹਨ। ਉਹਨਾਂ ਨੇ ਢਾਡੀਆਂ ਨੇ ਵਾਰ ਗਾਏ, ਤੂੰ ਸਾੜ ਤੇ ਅੱਥੀ ਪ੍ਰਥਮੀ ਸਭ ਧੰਦੇ ਲਾਏ, ਤੂੰ ਵੱਡਾ ਪੁਰਖ ਮਹਾਬਲੇ ਦੋਹਰਾ ਜਮਤ ਪਾਏ, ਤੂੰ ਜਗ ਆਇਓ ਬਲ ਰਾਜ ਹੋਏ ਤੂੰ ਦੇਹ ਵਧਾਏ, ਤੈਨੂੰ ਜਨਕ ਧਰੇ ਸਿਰ ਤੇਰੇ ਸੀਤਾ ਪਰਨਾਏ, ਤੂੰ ਨਾਮੇ ਉੱਤੇ ਗੌੜਿਆ ਮੋਈ ਗਊ ਜਵਾਈ, ਤੂੰ ਦਰੋਪਤਾ ਦੇ ਲੱਜ ਰੱਖਿਆ ਕਾਇਆ ਕਜਵਾਏ, ਤੂੰ ਮੱਛ ਆਕਾਸ਼ੋ ਲਾਲਿਆ ਪਰ ਤਲਕ ਚੜਾਏ, ਨਾਨਕ ਅੰਗਦ ਅਮਰਦਾਸ ਰਲ ਭਗਤ ਕਮਾਏ, ਤੂੰ ਚੋ ਜੁਗਾਂ ਵਿਚ ਪੜੀ ਦਾ ਚਾਰ ਭੇਦ ਉਗਾਈ, ਤੇਗ ਫਤਿਹ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ। ਸਾਡੇ ਨਜ਼ਰ ਵਿਚ ਵੇਖੋ ਇਹ ਕੌਣ ਹਨ, ਢਾਡੀ ਸਿੰਘ ਹੈ ਜਿਹੜੇ, ਇਹ ਵੀ ਪੰਥ ਦਾ ਇੱਕ ਅੰਗ ਹਨ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਸਿੱਖਾਂ ਦੇ ਬੜੀਆਂ ਬੜੀਆਂ ਬਰਕਤਾਂ ਇਹਨਾਂ ਨੂੰ ਬਖਸ਼ੀਆਂ ਹਨ। ਢਾਡੀਆਂ ਨੇ ਬੜੇ ਬੜੇ ਢਾਡੀਆਂ ਨੂੰ ਬੜੇ ਵਰ ਦਿੱਤੇ ਸਤਿਗੁਰੂ ਨੇ, ਢਾਡੀਆਂ ਦਾ ਇੰਨਾ ਸਤਿਕਾਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿੰਦੇ ਇੱਕ ਰਾਜੇ ਨੇ ਹਾਥੀ ਭੇਟ ਕੀਤਾ ਮਹਾਰਾਜ ਨੂੰ, ਤੇ ਆਪਦਾ ਢਾਡੀ ਅਤੇ ਨੱਥੇ ਢਾਡੀ ਨੂੰ ਇਹ ਹਾਥੀ ਸੀ ਜਿਹੜਾ ਦੇਤਾ। ਕਹਿੰਦੇ ਜਦੋਂ ਤੁਸੀਂ ਪਿੰਡ ਜਾਇਆ ਕਰੋਗੇ ਨਾ ਉਦੋਂ ਹਾਥੀ ਤੇ ਚੜ ਕੇ ਜਾਇਆ ਕਰੋ, ਇਹਨਾਂ ਸਤਿਕਾਰ ਕਰਦੇ ਸੀ। ਇੱਕ ਗੱਲ ਅਬਦਲ ਤੇ ਨੱਥਾ ਮਾਰ ਢਾਡੀ ਨੂੰ ਆਖੀ ਸੀ ਸਤਿਗੁਰੂ ਨੇ ਵੀ ਜਦੋਂ ਤੁਸੀਂ ਕੀਰਤਨ ਕਰਦੇ ਹੋ ਨਾ ਉਦੋਂ ਕੌੜਾ ਸ਼ਬਦ ਹੈ ਜਿਹੜਾ ਇਹ ਕਿਸੇ ਨੂੰ ਬੋਲਣਾ ਨੀ, ਇਹ ਮੈਨੂੰ ਚੰਗਾ ਨੀ ਲੱਗਦਾ, ਕਿਉਂਕਿ ਜਦੋਂ ਤੁਸੀਂ ਢਾਡੀ ਵਾਰਾਂ ਗਾਉਂਦੇ ਹੋਵੋਗੇ ਉਦੋਂ ਤੁਹਾਡੀ ਜ਼ਬਾਨ ਦੇ ਉੱਤੇ ਮੈਂ ਬੈਠਾ ਹੋਊਂਗਾ। ਬੜੀਆਂ ਬਰਕਤਾਂ ਬਖਸ਼ੀਆਂ ਢਾਡੀ ਸਿੰਘਾਂ ਨੂੰ। ਢਾਡੀ ਸਿੰਘ ਪੰਥ ਦਾ ਅੰਗ ਹਨ, ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ ਆਪਣਾ ਇਤਿਹਾਸ, ਸਿੱਖ ਇਤਿਹਾਸ। ਮਹਾਰਾਜ ਨੇ ਆਵਾਜ਼ ਮਾਰੀ ਦਇਆ ਰਾਮ, ਕਹਿੰਦੇ ਲਾਹੌਰ ਦੇ ਰਹਿਣ ਵਾਲਾ ਸਤਿਗੁਰੂ ਦੇ ਸਾਹਮਣੇ ਆ ਕੇ ਖੜੋਏ ਹੈ। ਸਤਿਗੁਰੂ ਉਸ ਨੂੰ ਇੱਕ ਨਾਲ ਤੰਬੂ ਲੱਗਿਆ ਤੇ ਨੀਲੇ ਰੰਗ ਦਾ, ਉਸ ਉੱਤੇ ਫੁੱਤੇ ਫੁਰਲਾ ਜਿਹੜਾ ਉਹ ਵੀ ਨੀਲੇ ਰੰਗ ਦਾ ਝੂਮ ਰਿਹਾ ਸੀਗਾ, ਤੇ ਉਸ ਵਿੱਚ ਲੈ ਗਏ ਹਨ ਉਸ ਨੂੰ। ਅਤੇ ਥੋੜੀ ਦੇਰ ਬਾਅਦ ਸਤਿਗੁਰੂ ਬਾਹਰ ਆਏ ਹਨ, ਫਿਰ ਤਖ਼ਤ ਉੱਤੇ ਆ ਕੇ ਖੜੋਤੇ ਹੈ। ਮਹਾਰਾਜ ਸਾਰਿਆਂ ਸੇਵਕਾਂ ਨੂੰ ਬਹਾਦਰਾਂ ਨੂੰ ਸਾਰੇ ਸੰਗਤ ਨੂੰ ਕਹਿਣ ਲੱਗੇ ਹੈ, ਕਹਿੰਦੇ 80,000 ਦਾ ਇਕੱਠ ਹੋਇਆ ਉਸ ਵੇਲੇ, 80,000 ਦਾ। ਦਿੱਲੀ ਨੂੰ ਡਾਇਰੀਆਂ ਜਿਹੜੀਆਂ ਲਿਖੀਆਂ ਗਈਆਂ ਉਹਨਾਂ ਵਿੱਚ 80,000 ਦਾ ਇਕੱਠ ਸੁਣ ਕੇ ਵੇਖ ਕੇ ਕਹਿੰਦੇ ਹਰੰਗ ਦੇ ਪੱਤਰਕਾਰ ਆ ਜਿਹੜੇ ਬੜੇ ਭੈ ਭੀਤ ਸੀ, ਡਰੀ ਹੋਈ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਾਂ ਇਸ ਵਾਸਤੇ ਸ਼ਹੀਦ ਕੀਤਾ ਗਿਆ ਸੀ ਵੀ ਸਿੱਖੀ ਆ ਜਿਹੜੀ ਖਤਮ ਕਰ ਦਿੱਤੀ ਹੈ ਤੇ ਹੋ ਜਾਣੀ ਹੈ, ਤੇ ਆਹ 80,000 ਦਾ ਇਕੱਠ ਉਹਨਾਂ ਦਾ ਸਾਹਿਬਜ਼ਾਦਾ ਜਿਹੜਾ ਉਹ ਫੇਰ ਕਰੇ ਬੈਠਾ।
ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜਦੋਂ ਦੂਸਰੀ ਵਾਰੀ ਤਖ਼ਤ ਉੱਤੇ ਆ ਕੇ ਖੜੋਤੇ ਹੈ ਤੇ ਕਹਿੰਦੇ ਧਰਮ ਦਾ ਦਿੱਲੀ ਦੇ ਰਹਿਣ ਵਾਲਾ ਇਹ ਸਤਿਗੁਰੂ ਦੇ ਸਾਹਮਣੇ ਆ ਕੇ ਖੜੋ ਗਿਆ। ਕਹਿੰਦਾ ਸਤਿਗੁਰੂ ਮੇਰਾ ਸਿਆਸੀਰਤ ਹਾਜ਼ਰ ਹੈ। ਮਹਾਰਾਜ ਕਹਿੰਦੇ ਕੀ ਨਾਂ ਹੈ? ਕਹਿੰਦਾ ਜੇ ਧਰਮ ਦਾ ਕਿੱਥੇ ਰਹਿਣਾ? ਕਹਿੰਦਾ ਜੇ ਹੈ ਤਾਂ ਮੈਂ ਹਸਤਨਾਪੁਰ ਦਾ ਤੇ ਭਾਈ ਗੜੀਆ ਜੀ ਦਾ ਮੈਂ ਸੇਵਕ ਹਾਂ, ਉਹਨਾਂ ਦੇ ਨਾਲ ਮੈਂ ਉਹਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਹੈ, ਹੁਣ ਮੈਂ ਉਹਨਾਂ ਦੇ ਘਰ ਦੇ ਵਿੱਚ ਦਿੱਲੀ ਵਿੱਚ ਰਹਿਣਾ। ਭਾਈ ਗੜੀਆ ਜੀ ਦੇ ਘਰ ਵਿੱਚ ਹੀ ਰਹਿਣਾ। ਸਤਿਗੁਰੂ ਦਿੱਲੀ ਤੋਂ ਆਇਆ, ਜਦੋਂ ਦਿੱਲੀ ਦਾ ਨਾਂ ਲਿਆ ਸਤਿਗੁਰੂ ਬੜੇ ਖੁਸ਼ ਹੋਏ, ਬਹੁਤ ਖੁਸ਼ ਹੋਏ। ਕਹਿਣ ਲੱਗੇ ਭਾਈ ਦਾ ਧਰਮਦਾਸ, ਕਹਿੰਦਾ ਮੈਂ ਬੜੇ ਭਾਰੀ ਖੁਸ਼ੀ ਹੈ ਮੈਨੂੰ, ਤੂੰ ਦਿੱਲੀ ਚੋਂ ਆਇਆ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਸੀ ਵੀ ਮੈਂ ਦਿੱਲੀ ਚੋਂ ਧਰਮ ਖਤਮ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਕੇ, ਤੇ ਮੈਨੂੰ ਬੜੀ ਭਾਰੀ ਖੁਸ਼ੀ ਹੈ ਤੂੰ ਦਿੱਲੀ ਤੋਂ ਆਇਆ। ਕਹਿੰਦਾ ਜੀ ਮੈਂ ਜੱਟ ਹਾਂ। ਮਹਾਰਾਜ ਕਹਿੰਦੇ ਜਾਤਾਂ ਪਾਤਾਂ ਤਾਂ ਖਤਮ ਕਰਨੀ ਹੈ, ਸਾਰੀਆਂ ਇੱਕੋ ਬਾਟੇ ਵਿੱਚ ਅਮਲ ਸਤਿਗੁਰੂ ਨੇ ਸਿਖਾਇਆ ਇਸ ਵਾਸਤੇ ਕਿ ਜਾਤ ਪਾਤ ਜਿਹੜੇ ਇਹ ਕੁਛ ਰਵੇ ਨਾ। ਸਤਿਗੁਰੂ ਨੇ ਜਾਤਾਂ ਪਾਤਾਂ ਸੀ ਜਿਹੜੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਖਤਮ ਕਰ ਦਿੱਤੀਆਂ ਸੀ, ਜਦੋਂ ਸਤਿਗੁਰੂ ਨੇ ਕਿਹਾ ਸੀ ਵੀ ਕੋਈ ਵੀ ਕਿਸੇ ਧਰਮ ਦਾ ਬੰਦਾ ਆਵੇ ਉਹ ਇੱਕੋ ਥਾਂ ਬੋਲੀ ਸਾਹਿਬ ਦੇ ਵਿੱਚ ਇਸ਼ਨਾਨ ਕਰੇ। ਲੋ ਧਰਮਦਾਸ ਦਿੱਲੀ ਦੇ ਰਹਿਣ ਵਾਲਾ ਸਤਿਗੁਰੂ ਦੇ ਕੋਲ ਆਪਣਾ ਥਾਂ ਟਿਕਾਣਾ ਡਰੈਸ ਲਗਾਉਣ ਲੱਗੇ ਹੈ। ਜਿਵੇਂ ਆਪਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਗੁਰੂ ਕੇ ਰਜਿਸਟਰ ਵਿੱਚ ਪੰਜਾਂ ਪਿਆਰਿਆਂ ਕੋਲੇ ਆਪਣਾ ਥਾਂ ਟਿਕਾ

0: ਮੈਨੂੰ ਧਰਮ ਦੇ ਦਿਓ
1: ਧਰਮ ਦੇ ਦਿਓ
0: ਮੈਨੂੰ ਧਰਮ ਦੇ ਦਿਓ ਮੈਨੂੰ ਧਰਮ ਦੇ ਦਿਓ

0: ਜਗਤੀ ਭਰੋ ਚਲਤੀ
1: ਕਰੋ ਜਗਤੀ ਦਾਤਾ ਭਰੋ ਜਗਤੀ
0: ਐਸੀ ਕਰੋ ਜਗਤੀ ਐਸੀ ਭਰੋ ਜਗਤੀ
1: ਕਰੋ ਜਗਤੀ ਦਾਤਾ ਭਰੋ ਜਗਤੀ
0: ਦਿੱਲੀ ਤੱਕ ਤੇ

ਜ਼ਿਕਰ ਕਰ ਰਹੇ ਸੀ ਚਾਂਦ ਕਵੀ ਦਾ। ਮਹਾਰਾਜ ਨੇ ਵੀ ਆਪਣੇ ਕੋਲ 52 ਕਵੀ ਰੱਖੇ ਸਨ। ਭਾਏ ਧੰਨਾ ਜੀ ਐਸਾ ਕਵੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇੱਕ ਦਿਨ ਫਰਕ ਕਰਨ ਲੱਗੇ, ਕਹਿਣ ਲੱਗੇ ਮੈਂ ਘੋੜੇ ਉੱਤੇ ਸਵਾਰ ਹੋਣ ਲੱਗੇ ਆ ਤੇ ਰਕਾਬ ਵਿੱਚ ਪੈਰ ਪਾਉਣ ਲੱਗੇ ਆ, ਤੇ ਘੋੜੇ ਉੱਤੇ ਸਵਾਰ ਹੁੰਦਿਆਂ ਹੁੰਦਿਆਂ ਕੋਈ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਆ ਜਿਹੜਾ ਜ਼ਬਾਨੀ ਸੁਣਾ ਦੇਵੇਗਾ। ਭਾਈ ਧੰਨਾ ਸਿੰਘ ਜੀ ਇਹ ਛੇਤੀ ਦਿਨ ਕੋਲੇ ਆਏ, ਕਹਿੰਦੇ ਸਤਿਗੁਰੂ ਮੈਂ ਸੁਣਾ ਦਿੰਦਾ। ਸਤਿਗੁਰੂ ਦੇ ਦਰਬਾਰ ਵਿੱਚ ਕਹਿੰਦੇ ਚਾਂਦ ਕਵੀ ਆਇਆ, ਬੜੇ ਹੰਕਾਰ ਨਾਲ ਆਇਆ। ਜੇ ਤਾਂ ਨਿਮਰਤਾ ਨਾਲ ਆਉਂਦਾ ਨਾ ਉਹ ਹੋਰ ਗੱਲ ਹੈ, ਇਹ ਬੜੇ ਹੰਕਾਰ ਨਾਲ ਆਇਆ। ਕਹਿਣ ਲੱਗਿਆ ਮਹਾਰਾਜਾ ਤੁਸੀਂ 52 ਕਵੀ ਰੱਖੇ ਹੈ, ਕਵੀਆਂ ਦੀ ਕਦਰ ਵੀ ਬੜਾ ਕਰਦੇ ਹੋ ਤੁਸੀਂ, ਤੇ ਤੁਹਾਡਾ ਕੋਈ ਇਹੋ ਜਿਹਾ ਕਵੀ ਹੈ ਵਿਦਵਾਨ ਸਿਆਣਾ ਬੰਦਾ? ਮੈਂ ਕਵਿਤਾ ਬਣਾ ਕੇ ਲਿਆ ਤੇ ਬਹੁਤ ਵਧੀਆ ਚੰਗੀ ਕਵਿਤਾ ਬਣਾ ਕੇ ਲਿਆ, ਕੋਈ ਸ਼੍ਰੋਮਣੀ ਕਵੀ ਆ ਨਾ ਜਿਹੜਾ ਉਹ ਤੁਸੀਂ ਲਿਆਓ ਤੇ ਮੈਂ ਕਵਿਤਾ ਪੜ੍ਹਨੀ ਹੈ ਤੇ ਉਹ ਕਵਿਤਾ ਦੇ ਅਰਥ ਕਰੇ ਦੱਸੇ। ਬੜੇ ਚੰਗੇ ਚੰਗੇ ਕਵੀ ਆ ਤੁਹਾਡੇ ਕੋਲੇ। ਮਹਾਰਾਜ ਨੇ ਦਾ ਹੰਕਾਰ ਤੋੜਨਾ ਸੀ ਭਾਈ ਧੰਨਾ ਜੀ ਨੂੰ, ਭਾਈ ਧੰਨਾ ਸਿੰਘ ਨੂੰ ਆਖਿਆ ਭਾਈ ਧੰਨਾ ਜੀ ਤੁਸੀਂ ਆਓ। ਇਹ ਆਇਆ ਭਾਈ ਧੰਨਾ ਸਿੰਘ, ਕਹਿਣ ਲੱਗਿਆ ਆ ਕੇ ਜਿਹੜਾ ਚਾਂਦ ਕਵੀ ਸੀ, ਕਹਿਣ ਲੱਗਿਆ ਮਹਾਰਾਜ ਕੋਈ ਚੰਗਾ ਜਿਹਾ ਕਵੀ ਲਿਆਓ। ਕੋਈ ਸਫੇਦ ਇਹ ਘੋੜਿਆਂ ਦੀ ਸੇਵਾ ਕਰਦਾ ਹੁੰਦਾ ਸੀ, ਭਾਈ ਧੰਨਾ ਜੀ ਘੋੜਿਆਂ ਦੀ ਸੇਵਾ ਕਰਦਾ ਸੀ ਤੇ ਘੋੜਿਆਂ ਦੀ ਲਿੱਤ ਹਟਾਉਂਦਾ ਇਹ ਆ ਗਿਆ। ਇਹਨੇ ਰੁਲਿਆ ਜਾ ਵੇਖ ਕੇ ਚਾਂਦ ਕਵੀ ਕਹਿਣ ਲੱਗਿਆ ਜੀ ਕੋਈ ਚੰਗਾ ਜਿਹਾ ਕਵੀ ਲਿਆਓ, ਸਿਆਣਾ ਜਾ ਹੋਵੇ ਬਣਦਾ ਤਾਂ ਇਹ ਮੇਰੀ ਕਵਿਤਾ ਦੇ ਅਰਥ ਇਸ ਨੇ ਕਰ ਨਹੀਂ ਸਕਣਾ। ਸਤਿਗੁਰੂ ਕਹਿੰਦੇ ਤੂੰ ਬੋਲ ਤਾਂ ਸਹੀ ਵੀ ਕੀ ਅੱਖਰ ਹੈ, ਤੇ ਇਹ ਜੇ ਨਾ ਹੋਏ ਤਾਂ ਫਿਰ ਹੋਰ ਕਵੀ ਨੂੰ ਸੱਦ ਲਵਾਂਗੇ। ਸਤਿਗੁਰੂ ਨੇ ਇਹਦਾ ਹੰਕਾਰ ਤੋੜਨਾ ਸੀ ਤੇ ਭਾਈ ਧੰਨਾ ਜੀ ਜਿਹੜੇ ਸਾਹਮਣੇ ਬੈਠ ਗਏ ਤੇ ਕਵਿਤਾ ਚਾਂਦ ਕਵੀ ਨੇ ਬੋਲੀ ਹੈ, ਇਹ ਕਹਿਣ ਲੱਗਿਆ ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਮਦੇ, ਨਵਸਾਤ ਪਿਆਦੇ, ਦਾਇਕ ਪਾਏ, ਜੀਤ ਕਲਾ ਨਵਸਾਤਨ ਕੇ, ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੇ ਕਵ ਚੰਦਨ ਚੰਦ ਕਲੇਵਰ ਛਾਏ। ਤੇ ਭਾਈ ਧੰਨਾ ਸਿੰਘ ਨੂੰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਭਾਈ ਸਾਹਿਬ ਕੋਈ ਅਰਥ ਦਾ ਕੋਈ ਪਤਾ ਲੱਗਿਆ ਕਵਿਤਾ ਦਾ? ਕਹਿੰਦੇ ਹਾਂ ਮਹਾਰਾਜ, ਇਹ ਤਾਂ ਕਵਿਤਾ ਜਿਹੜੀ ਬੜੀ ਬੜੇ ਸਖਾਲੀ ਜੀ ਕਵਿਤਾ, ਇਹ ਸੌਖੇ ਜਿਹੀ ਇਹਦੇ ਅਰਥ ਹੈ। ਕਹਿੰਦੇ ਚਾਂਦ ਕਵੀ ਕਹਿਣ ਲੱਗਿਆ ਜੀ ਇਹ ਤਾਂ ਕਵਿਤਾ ਮੈਂ ਬਹੁਤ ਮਿਹਨਤ ਕਰਕੇ ਬਣਾਈ ਹੈ, ਇਹਦੇ ਅਰਥ ਐਵੇਂ ਨਹੀਂ ਆ ਸਕਦੇ। ਤੇ ਭਾਈ ਧੰਨਾ ਸਿੰਘ ਨੇ ਅਰਥ ਕੀਤੇ, ਕਹਿੰਦੇ ਜੀ ਇਹ ਚਾਂਦ ਕਵੀ ਕਹਿੰਦਾ ਮਹਾਰਾਜ ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਜੇ, ਨਵਸਾਤ ਬਦੇ, ਨਵਸਾਤ ਪਿਆਦੇ, ਦਾਇਕ ਪਾਏ, ਜੀਤ ਕਲਾ ਨਵਸਾਤਨ ਕੇ, ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਹ ਕੇ ਮੰਡਲ ਮੇ ਕਵ ਚੰਦਨ ਚੰਦ ਕਲੇਵਰ ਛਾਏ। ਕਹਿੰਦੇ ਜੀ ਇਹ ਕਵੀ ਕਹਿੰਦਾ ਇੱਕ 16 ਸਾਲ ਦੀ ਇਸਤਰੀ ਹੈ, ਉਹਦਾ ਪਤੀ ਹੈ ਜਿਹੜਾ ਉਹ ਵੀ 16 ਸਾਲ ਦਾ, ਉਹ ਪ੍ਰਦੇਸ ਗਿਆ ਹੋਇਆ ਸੀ, ਉਹ ਘਰੇ ਆਇਆ ਤੇ ਇੱਕ ਦਿਨ ਉਹ ਘਰ ਵਿੱਚ ਪਾਸਾ ਖੇਡਣ ਲੱਗ ਪਏ ਤੇ ਕਹਿੰਦੇ 16 ਦਾਸ ਜਿਹੜੇ ਉਸਨੇ ਬੀਬੀ ਨੇ ਇਹ 16 ਦਾ ਮਾਰੇ, ਉਸਨੇ ਵੀ 16 ਘਰਾਂ ਵਾਲਾ ਪਾਸਾ ਸੀ ਜਿਹੜਾ ਵਿਛਾਇਆ ਹੋਇਆ, ਪਤੀ ਨੇ ਵੀ ਉਹਦਾ ਜਵਾਬ ਦਿੱਤਾ ਤੇ ਕਹਿੰਦੇ ਉਸ ਬੀਬੀ ਨੇ ਇਹ ਆਪਣੇ ਪਤੀ ਕੋਲੋਂ 16 ਸਾਲ ਦੀ ਉਹ 16 ਸਾਲ ਦੀ ਉਹ ਕਵੀ ਦੱਸਦਾ ਆਪਦੀ ਕਵਿਤਾ ਵਿੱਚ ਤੇ ਜਦੋਂ ਬਾਜੀ ਹੈ ਜਿਹੜੀ ਆਪਣੇ ਪਤੀ ਪਾਸੋਂ ਉਸਨੇ ਜਿੱਤ ਲਈ ਤੇ ਕਹਿੰਦੇ ਅੰਚਰ ਉਸਨੇ ਆਪਣੇ ਘੁੰਡ ਦੇ ਨਾਲ ਅੰਚਰ ਨਾਲ ਮੂੰਹ ਢੱਕ ਲਿਆ ਤੇ ਜਿਹਨੇ ਜਿਵੇਂ ਮਾਸ ਕੇ ਮੇਘ ਕੇ ਮੰਡਲ ਮੇ ਕਵ ਚੰਦਨ ਚੰਦ ਕਲੇਵਰ ਛਾਏ, ਜਿਵੇਂ ਚੰਦ ਦੇ ਉੱਤੇ ਬੱਦਲ ਆ ਜਾਂਦੇ ਹੈ, ਇਹ ਕਵਿਤਾ ਇਹਦੇ ਇਹ ਅਰਥ ਹੈ ਸਤਿਗੁਰੂ। ਤੇ ਉਹਨੂੰ ਪੁੱਛਿਆ ਚਾਂਦ ਨੂੰ ਗੁਰੂ ਪਾਤਸ਼ਾਹ ਨੇ, ਕਿਉਂ ਭਾਈ ਚਾਂਦ ਜੀ ਇਹ ਅਰਥ ਠੀਕ ਹੈ ਜੀ? ਕਹਿੰਦਾ ਸਤਿਗੁਰੂ ਗੱਲ ਇਹ ਹੈ, ਕਵਿਤਾ ਮੈਂ ਬਣਾਈ ਹੈ ਬਹੁਤ ਛੇਤੀ ਸਜਰੀ ਬਣਾਈ ਹੈ ਤੇ ਬਣਾਈ ਬੜੀ ਮਿਹਨਤ ਨਾਲ ਹੈ, ਤੇ ਮੈਂ ਬੜੀ ਲੁਕੋ ਲੁਕੋ ਕੇ ਇਸ ਨੂੰ ਲਿਆਇਆ ਕੋਈ ਪਹਿਲਾਂ ਹੀ ਇਸ ਨੂੰ ਪੜ੍ਹ ਕੇ ਅਰਥ ਜਿਹੜੇ

ਤਖਤ ਤੇ ਆਕੜੀਆਂ ਫਿਰ ਚਾਰਾ ਸ੍ਰੀ ਜੇਸਰ ਤਿਲੰਗ ਕਰਦੇ ਤਖਤ ਤੇ ਆਕੜੀਆਂ ਫਿਰ ਚਾਰਾ ਦੁੱਖ ਹਰ ਤਾ ਦੁਨੀਆ ਦਾ ਦੁੱਖ ਹਰ ਤਾ ਦੁਨੀਆ ਦਾ ਮੇਰਾ ਦਾ ਸੂਰਜ ਕਰੇ ਤਿਆਰੀ ਉਸ ਸੁਖ ਦੇ।

ਪਿਆਰੇ ਸੀ ਸਿੱਖੀ ਦੇ ਵਿੱਚ ਵੀ ਬੜੇ ਭਰਮ ਅਤੇ ਭੁਲੇਖੇ ਆ ਜਿਹੜੇ ਉਹ ਪਈ ਜਾ ਰਹੇ ਹਨ, ਇਹਨਾਂ ਨੂੰ ਦੂਰ ਕਰਨਾ ਸੀ ਤੇ ਕਰਾਂਗੇ ਤਾਂ ਜੇ ਸਾਰੀਆਂ ਸੰਗਤਾਂ ਸਭ ਉੱਦਮ ਕਰਨਗੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ ਸੀ, ਮਹਾਂਪੁਰਖ ਕਹਿ ਰਹੇ ਸੀ, ਆਖਿਆ ਸੀ ਮੇਰਾ ਸਿਵਾ ਨਾ ਜਿਹੜਾ ਇਹ ਫਰੋਲਣਾ ਨਹੀਂ ਗਾ। ਫਰੋਲਣਾ ਨੇ ਹੱਡੀਆਂ ਚੁੱਕ ਕੇ ਕਿਧਰੇ ਭਜਣਾ ਨੇ, ਕਿੱਥੇ ਪਾ ਕੇ ਆਈਏ। ਗੁਰੂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸੀ ਆਪਣੇ ਸੇਵਕਾਂ ਨੂੰ, ਅਸੀਂ ਇਹ ਢਾਡੀ ਜੱਥਾ ਜਿਹੜਾ ਉਹ ਜਦੋਂ ਪੰਜਾਬ ਵਿੱਚ ਹੋਈ ਹੈਗੀ, ਅਸੀਂ ਉੱਥੋਂ ਦੇ ਪ੍ਰਬੰਧਕ ਆ ਜਿਹੜੇ ਉਹ ਹਰ ਵਾਰੀ ਸਾਨੂੰ ਹੋਲੇ ਮਹੱਲੇ ਤੇ ਮੰਗਾਉਂਦੇ ਹਨ, ਤੇ ਮੈਂ ਉਹਨਾਂ ਦੇ ਪੁਜਾਰੇ ਨੂੰ ਪੁੱਛਿਆ, ਜਿਹੜਾ ਵੱਡਾ ਪੁਜਾਰੀ ਸੀ, ਮੈਂ ਪੁੱਛਿਆ ਵੀ ਇੱਥੇ ਤੁਸੀਂ ਜੀ ਸੁੱਖੇ ਦਾ ਭੋਗ ਕਿਉਂ ਲਾਉਂਦੇ ਆ, ਤੀਰ ਦਾ ਇਹ ਨਿਸ਼ਾਨ ਆ ਜਿਹੜਾ ਪੰਜਾ ਲਾਉਂਦੇ ਹੋ। ਉਹਨਾਂ ਨੇ ਫਿਰ ਵਿਸਥਾਰ ਦੇ ਨਾਲ ਮੈਨੂੰ ਸਾਰੇ ਗੱਲ ਜਿਹੜੀ ਉਹ ਸਮਝਾਈ ਕਿ ਐਸ ਕਰਕੇ ਇੱਥੇ ਸੁੱਖੇ ਦਾ ਭੋਗ ਆ ਜਿਹੜਾ ਉਹ ਲੱਗਦਾ। ਤੇ ਗਿਆਨੀ ਜੀ ਆਖ ਰਹੇ ਸੀ ਵੀ ਸਾਡੇ ਵਿੱਚ ਬੜੀਆਂ ਕਮਜ਼ੋਰੀਆਂ ਜਿਹੜੀਆਂ ਸਿੱਖੀ ਪੰਥ ਵਿੱਚ ਆ ਰਹੀਆਂ ਹਨ। ਹੁਣ ਸ਼੍ਰੋਮਣੀ ਕਮੇਟੀ ਵਾਲੇ ਆ ਜਿਹੜੇ ਉਹ ਤਾਂ ਬਿਆਨ ਦਿੰਦੇ ਆ, ਭਾਈ ਇਹ ਮਨ ਮਤ ਹੈ ਜਿਹੜੇ ਤੁਸੀਂ ਇਸ ਤਰ੍ਹਾਂ ਕੀਰਤਪੁਰ ਸਾਹਿਬ ਆਉਂਦੇ ਆ, ਮੰਜੇ ਬਿਸਤਰੇ ਲੈ ਕੇ ਆਉਂਦੇ ਆ, ਇਹ ਮਨ ਮਤ ਹੈ। ਊ ਤਾਂ ਇਹ ਠੀਕ ਹੈ ਗੱਲ, ਕਿਉਂਕਿ ਜਿੱਥੇ ਗੰਗਾ ਨੂੰ ਭਜਦੇ ਸੀ ਲੋਕ ਤੇ ਚਲੋ ਕਹਿੰਦੇ ਫੁੱਲ ਗੰਗਾ ਵਿੱਚ ਪਾ ਕੇ ਆਈਏ, ਤੇ ਹੁਣ ਕੀਰਤਪੁਰ ਸਾਹਿਬ ਪਾਏ ਜਾਂਦੇ, ਉਧਰੋਂ ਤਾਂ ਹਟੇ ਆ ਨਾ, ਹੁਣ ਸਤਿਗੁਰੂਆਂ ਦੇ ਫੁੱਲ ਆ ਜਿਹੜੇ ਇੱਥੇ ਪਾਏ ਪਏ ਹਨ ਕੀਰਤਪੁਰ ਸਾਹਿਬ। ਤੇ ਇਹ ਭਰਮ ਹੈ, ਭੁਲੇਖ ਹੈ। ਤੇ ਮੈਨੂੰ ਕੋਈ 20 ਸਾਲ ਹੋ ਗਏ, ਮੇਰਾ ਤਾਇਆ ਕਹਿਣ ਲੱਗਿਆ ਵੀ ਤੇਰੀ ਤਾਈ ਆ ਜਿਹੜੀ ਉਹਦੇ ਫੁੱਲ ਆ ਜਿਹੜਾ ਆਪਾਂ ਕੀਰਤਪੁਰ ਸਾਹਿਬ ਪਾਈਏ, ਤੂੰ ਆਉਂਦਾ ਜਾਂਦਾ ਰਹਿੰਦਾ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ, ਤੇ ਤੈਨੂੰ ਰਸਤੇ ਦਾ ਪਤਾ ਹੋਊਗਾ। ਮੈਂ ਕਿਹਾ ਵੀ ਤੇਰੀ ਸਲਾਹ ਹੈ, ਮੈਂ ਤਾਂ ਕਹਿੰਦਾ ਇੱਥੇ ਹੀ ਪਾ ਦੇ। ਕਹਿੰਦਾ ਨਹੀਂ, ਉੱਥੇ ਕਹਿੰਦਾ ਜਿਹੜੇ ਦੂਜੇ ਪਹਿਲਾਂ ਪਰਿਵਾਰ ਸੀ ਨਾ ਆਪਣੇ, ਉਹ ਉੱਥੇ ਹੀ ਹੈ, ਤੇ ਆਪ ਨਾਲੇ ਕਹਿੰਦੇ ਉੱਥੇ ਤੇਰੀ ਤਾਈ ਦਾ ਜੀ ਲੱਗ ਜੂਗਾ। ਮੈਂ ਕਿਹਾ ਉੱਥੇ ਮੇਲਾ ਲੱਗਿਆ ਵੇ, ਉੱਥੇ ਲੈ ਗਏ ਉਹ, ਮੈਂ ਕਿਹਾ ਤਾਂ ਭੁਲੇਖਿਆ ਤੇਰਾ। ਕਹਿੰਦਾ ਨਹੀਂ, ਐਵੇਂ ਤੂੰ ਤਾਂ ਅਕਾਲੀ ਹੋ ਗਏ, ਐਵੇਂ ਗੱਲਾਂ ਕਰਦਾ, ਆ ਚੱਲੀਏ। ਮੈਂ ਚੱਲ ਬਈ, ਮੈਂ ਕਿਹਾ ਮੈਂ ਆ ਜਿਹੜੇ ਫੁੱਲ ਜੀ ਇਹ ਗੱਲ ਚ ਨੀ ਪਾਉਣੇ, ਇਹ ਝੋਲੇ ਚ ਪਾ ਲੈਣਾ। ਰਾਹ ਚ ਹੋਟਲ ਦੇ ਰੋਟੀ ਖਾਣ ਲੱਗੇ, ਹੋਟਲ ਵਾਲੇ ਕਹਿੰਦਾ ਵੀ 3 ਥਾਲੀਆਂ ਲਿਆਏ। ਮੈਂ ਤੀਜੀ ਕਿਹਦੇ ਵਾਸਤੇ? ਕਹਿੰਦਾ ਤੇਰੀ ਤਾਈ ਵਾਸਤੇ। ਕਹਿੰਦਾ ਤੂੰ ਮੋਟਰ ਚੜ੍ਹਦੇ ਹੋਣੇ ਨਾ, ਤੂੰ ਆਖ ਜਾ ਕਰ ਤਾਈ ਆ ਚੱਲੀਏ। ਮੈਂ ਤਾਈ ਕਿੱਥੇ ਹੈ? ਉਹ ਕਹਿੰਦੇ ਨਹੀਂ ਨਾ, ਇਹ ਤੈਨੂੰ ਪਤਾ ਨੀ ਆ ਗੱਲ ਦਾ। ਮੈਂ ਚੰਗਾ ਬਈ, ਉੱਥੇ ਚਲੇ ਗਏ ਕੀਰਤਪੁਰ ਸਾਹਿਬ, ਉਹਦਾ ਮਹੀਨਾ ਸੀਗਾ। ਮੈਨੂੰ ਕਹਿੰਦਾ ਲਾਇਆ ਵੀ ਤਾਈ ਦੇ ਫੁੱਲ ਧਾਰ ਦੇ। ਮੈਂ ਪਾਣੀ ਚ ਵੜ ਗਿਆ, ਜੋ ਅਲੱਗ ਅਲੱਗ ਪਾਣੀ ਆਇਆ ਨਾ, ਤੇ ਮੈਂ ਕਿਹਾ ਤਾਇਆ ਇੱਥੇ ਤਾਰਦੇ ਆ। ਕਹਿੰਦਾ ਨਹੀਂ, ਥੋੜਾ ਜਿਹਾ ਗਾਂਹ ਹੋ ਜਾ। ਮੈਂ ਗਾਂਹ ਹੋਰ ਹੋ ਗਿਆ, ਪਾਣੀ ਸੀ ਜਿਹੜਾ ਮੋਢਾ ਤਾਈ ਮੇਰੇ ਆ ਗਿਆ। ਮੈਂ ਕਿਹਾ ਮੈਂ ਤਾਰਦੇ ਆ। ਕਹਿੰਦਾ ਨਹੀਂ, ਥੋੜਾ ਜਿਹਾ ਗਾਂਹ ਹੋ ਜਾ। ਮੈਂ ਕਿਹਾ ਤਾਈ ਦੇ ਫੁੱਲ ਪਾਉਣੇ ਆ ਕਿ ਮੇਰੇ ਪਾਉਣੇ ਆ? ਮੈਂ ਤਾਂ ਇਹ ਵਹਿਮ ਹੈ, ਪਖੰਡ ਹੈ, ਪਰਮ ਹੈ। ਇਹ ਪਖੰਡ ਵਹਿਮ ਨਹੀਂ ਕਰਨੇ ਚਾਹੀਦੇ। ਹਾਂ, ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਆ। ਤੀਸਰੀ ਵਾਰੀ ਸਤਿਗੁਰੂ ਬੋਲੇ ਨਾ ਵੀ ਇੱਕ ਸਿਰ ਹੋਰ ਭੇਟਾ ਕਰੋ। ਤੀਸਰਾ ਸਿਰ ਆਵਾਜ਼ ਮਾਰੀ ਸਤਿਗੁਰੂ ਨੇ, ਆਵਾਜ਼ਾਂ ਮਾਰੀਆਂ 5, ਤੀਸਰੀ ਵਾਰ ਮਾਰੀ ਸੁਣੋ। ਹੁਣ ਢਾਡੀ ਜੱਥਾ ਕਹਿ ਰਹੇ ਹੈ ਮਹਾਰਾਜ ਨੇ ਤੀਸਰੀ ਵਾਰੀ ਆਵਾਜ਼ ਮਾਰੀ ਹੈ ਤੇ ਮੁਹਕਮ ਚੰਦ ਇਹ ਸਤਿਗੁਰੂ ਦੇ ਸਾਹਮਣੇ ਆਇਆ। ਕਹਿੰਦਾ ਜੀ ਮੈਂ ਤਾਂ ਛੀਂਬਾ ਸਿੱਖ ਹੈ ਤੇ ਬਾਬਾ ਨਾਮਦੇਵ ਦੀ ਕੌਮ ਵਿੱਚੋਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬਾਬਾ ਨਾਮਦੇਵ ਜੀ ਸਤਿਕਾਰਯੋਗ ਹਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਨ੍ਹਾਂ ਦੇ 62 ਸ਼ਬਦ ਹਨ, ਉਹ ਉਹਨਾਂ ਦੀ ਕੌਮ ਵਿੱਚੋਂ ਮੈਨੂੰ ਬੜੀ ਭਾਰੀ ਖੁਸ਼ੀ ਹੈ। ਤੀਸਰੀ ਵਾਰੀ ਕਹਿੰਦੇ ਮੋਹਕਮ ਚੰਦ ਜੀ ਇਹ ਆਪਣਾ ਥਾਂ ਟਿਕਾਣਾ ਐਡਰੈਸ ਲਿਖਾਉਣ ਲੱਗੇ ਹੈ, ਕੀ ਕਹਿਣ ਲੱਗੇ ਹੈ? ਸੁਣੋ, ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਬੜੇ ਸਾਧਨ ਦੇਖੇ ਨੇ। ਇੱਕ ਫੈਸਲਾ ਮਨ ਨੇ ਕੀਤਾ ਬਿਨਾਂ ਗੁਣਾਂ ਤੋਂ, ਕੋਈ ਸਾਧਨ ਸਫਲ ਨਹੀਂ ਹੁੰਦਾ। ਪਿੱਛੋਂ ਲੜੀ ਫਿਰ ਜੋੜਨਾ ਚਾਹੁੰਦਾ ਤੇ ਗੁਣ ਨਾਮ ਹੈ, ਗੁਣ ਨਾਮ ਹੈ, ਕਰਮ ਨਾਮ ਹੈ, ਗੁਣ ਨਾਮ ਹੈ ਤੇ ਨਾਮ ਹੁਕਮ ਹੈ। ਇਸ ਲੜੀ ਨੂੰ ਨਾਲ ਜੋੜਨਾ, ਇੱਕੋ ਨਾਮ ਹੁਕਮ ਹੈ, ਨਾਮ ਹੁਕਮ ਹੈ। ਤੇਰੇ ਮਿਲਾਪ ਦੇ ਬੜੇ ਸਾਧਨ ਪਿੱਛੇ ਲਿਸਟ ਵਾਰ ਸੁਣ ਆਇਆ, ਪੜਚੋਲ ਕਰ ਆਇਆ ਤੇਰੇ ਉਪਦੇਸ਼ ਦੀ ਰੋਸ਼ਨੀ ਵਿੱਚ। ਗੀਤ ਗਾਉਣ ਵਾਲੇ, ਮੌਨ ਧਾਰਨ ਕਰਨ ਵਾਲੇ, ਆਪਣੀ ਸੋਚ ਤੇ ਗੌਰਵ ਕਰਨ ਵਾਲੇ, ਤੀਰਥਾਂ ਤੇ ਇਸ਼ਨਾਨ ਕਰਨ ਵਾਲੇ, ਇੱਥੇ ਰੁਕਣਾ ਚਾਹੁੰਦਾ। ਸਾਨੂੰ ਪਿਛਲਾ ਬੇਸ ਸਮਝਣਾ ਬਹੁਤ ਜ਼ਰੂਰੀ ਹੈ। ਧਰਮ ਦੇ ਖੇਤਰ ਵਿੱਚ, ਪਰਮਾਰਥ ਦੀ ਦੁਨੀਆ ਵਿੱਚ ਦੋ ਵਰਗ ਬਲਵਾਨ ਹੋ ਗਏ ਸਨ। ਦੋ ਵਰਗ ਬਲਵਾਨ ਸਨ, ਦੋ ਹਿੱਸੇ ਹੋ ਗਏ ਸਨ। ਇੱਕ ਗਿਰੀਆਂ ਦਾ, ਘਰਬਾਰੀਆਂ ਦਾ, ਇੱਕ ਵੈਰਾਗੀਆਂ ਦਾ, ਤਿਆਗੀਆਂ ਦਾ। ਇੱਕ ਉਹ ਜਿਹੜੇ ਗ੍ਰਹੀ ਸਨ, ਇੱਕ ਉਹ ਸਨ ਜਿਨ੍ਹਾਂ ਨੇ ਗ੍ਰਹੀ ਗ੍ਰਹਿ ਛੱਡ ਦਿੱਤੇ ਸਨ, ਜੰਗਲਾਂ ਵਿੱਚ ਸਨ। ਪਰ ਇਹ ਖਿਆਲ ਕਰਿਓ, ਭਾਵੇਂ ਕੋਈ ਗ੍ਰਹੀ ਹੋਵੇ ਤੇ ਭਾਵੇਂ ਕੋਈ ਤਿਆਗੀ ਹੋਵੇ, ਧਰਮੀ ਹਰ ਕੋਈ ਬਣਨਾ ਚਾਹੁੰਦਾ, ਅਖਵਾਉਣਾ ਜ਼ਰੂਰ ਚਾਹੁੰਦਾ, ਕਿਉਂਕਿ ਧਰਮ ਇੱਕ ਸੰਤੁਸ਼ਟਤਾ ਹੈ, ਇੱਕ ਵਿਸ਼ਵਾਸ ਹੈ, ਇੱਕ ਸਿੱਧਕ ਹੈ, ਇੱਕ ਚੈਨ ਹੈ। ਮੈਂ ਇੱਕ ਵਾਰ ਐਗਜ਼ਾਮਪਲ ਵਜੋਂ ਕਿਹਾ ਸੀ ਕਿ ਜਿੱਥੇ ਮਰਜ਼ੀ ਤੋਲ ਤੁਲਾ ਲਓ, ਵਿਸ਼ਵਾਸ ਨਹੀਂ ਆਉਂਦਾ। ਜਦੋਂ ਧਰਮ ਕੰਡੇ ਤੇ ਤੋਲਿਆ ਜਾਏ ਨਾ ਕੁਝ, ਤਾਂ ਵਿਸ਼ਵਾਸ ਆ ਜਾਂਦਾ। ਉਹਦਾ ਨਾਂ ਹੀ ਧਰਮ ਕੰਡਾ ਇਸ ਲਈ ਰੱਖਿਆ ਗਿਆ ਹੈ। ਹਾਲਾਂਕਿ ਕੰਡੇ ਨਾਲ, ਤਰਾਜ਼ੂ ਨਾਲ, ਤੱਕੜੀ ਨਾਲ ਧਰਮ ਦਾ ਕੀ ਸੰਬੰਧ ਹੈ, ਪਰ ਉਹਦਾ ਨਾਂ ਲਿਖਣ ਵਾਲੇ ਨੇ ਧਰਮ ਕੰਡਾ ਇਸ ਲਈ ਰੱਖਿਆ ਕਿ ਮਨੁੱਖ ਨੂੰ ਧਰਮ ਨਾਮ ਤੇ ਵਿਸ਼ਵਾਸ ਆਉਂਦਾ। ਹੁਣ ਮੈਂ ਧਰਮ ਕੰਡੇ ਤੇ ਤੁਲਾ ਲਿਆ। ਧਰਮ ਇੱਕ ਵਿਸ਼ਵਾਸ, ਦੋਨੋਂ ਹੀ ਧਰਮੀ ਬਣਨਾ ਚਾਹੁੰਦੇ, ਉਹਦਾ ਨਤੀਜਾ ਇਹ ਨਿਕਲਿਆ। ਇਹ ਦੋਨੋਂ ਵਰਗਾਂ ਤੇ ਇੱਕ ਮਤ ਕਾਬਜ਼ ਹੋਵੇ, ਜਿੰਨਾ ਗ੍ਰਹੀ ਸੀ ਉਹ ਬ੍ਰਹਮਨਿਜ਼ਮ ਦੇ ਥੱਲੇ ਆ ਗਿਆ। ਕਦੀ ਸਮਾਜ ਦੀ ਅਸਲੀਅਤ ਕਹਾਣੀ ਨੂੰ ਪੜ੍ਹੇ ਦੇਖਿਓ, ਜਿੰਨਾ ਗ੍ਰਹੀ ਸੀ, ਘਰਬਾਰੀ ਸੀ, ਉਹਨੂੰ ਪ੍ਰੋਤ ਬਣਾ ਲਿਆ ਤੇ ਆਪ ਜਜਮਾਨ ਬਣ ਬੈਠਾ, ਉਹਨੂੰ ਜਜਮਾਨ ਬਣਾ ਲਿਆ ਤੇ ਆਪ ਪ੍ਰੋਹਿਤ ਬਣ ਬੈਠਾ, ਬ੍ਰਹਮਨਿਜ਼ਮ ਦੇ ਥੱਲੇ ਆ ਗਿਆ। ਬ੍ਰਾਹਮਣ ਨੇ ਉਹਦੇ ਤੇ ਕਬਜ਼ਾ ਕਰ ਲਿਆ। ਤੂੰ ਕੁਛ ਵੀ ਨਹੀਂ ਕਰ ਸਕਦਾ ਗ੍ਰਹੀ, ਜੇ ਮੇਰੇ ਕੋਲੋਂ ਨਾ ਪੁੱਛੇ, ਮੇਰੀ ਅਗਵਾਈ ਵਿੱਚ ਰਹਿਣਾ ਹੋਵੇਗਾ। ਇੱਕ ਤਿਆਗੀ ਵੈਰਾਗੀ ਤੇ ਉਹਦੇ ਤੇ ਯੋਗ ਮਤ ਨੇ ਕਬਜ਼ਾ ਕਰ ਲਿਆ। ਦੋਨੋਂ ਹੀ ਧਿਰਾਂ, ਦੋਨੋਂ ਵਰਗ ਉਸ ਸਮੇਂ ਬੜੇ ਮਹਾਨ ਬਲਵਾਨ ਸਨ। ਜਿੰਨਾ ਵੈਰਾਗੀ ਸੀ, ਤਿਆਗੀ ਸੀ, ਘਰਬਾਰੀ ਨਹੀਂ ਸੀ, ਉਹਦੇ ਤੇ ਯੋਗ ਮਤ ਦਾ ਕਬਜ਼ਾ ਸੀ। ਤੇ ਜਿੰਨਾ ਘਰਬਾਰੀ ਸੀ, ਗ੍ਰਹੀ ਸੀ, ਉਹਦੇ ਤੇ ਬ੍ਰਹਮਨਿਜ਼ਮ ਦਾ ਕਬਜ਼ਾ ਸੀ। ਦੋਨੋਂ ਹੀ ਇੱਕ ਮਤ ਸਨ, ਦੋਨਾਂ ਨੇ ਦੋ ਵਰਗਾਂ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਦੋਹਾਂ ਨੇ ਵੱਖ ਵੱਖ ਹਥਿਆਰ ਵਰਤੇ ਹੋਏ ਸਨ। ਜਿਹੜਾ ਬ੍ਰਹਮਨਿਜ਼ਮ ਸੀ ਉਹ ਡਰ ਦਾ
ਭੈ ਦਾ ਹਥਿਆਰ ਵਰਤਦਾ। ਇੱਕ ਵਾਰ ਮੈਂ ਅਰਜ਼ ਕੀਤੀ ਸੀ ਕਿ ਮਨੁੱਖ ਹਮੇਸ਼ਾ ਕੋਈ ਕੰਮ ਕਰਦਾ ਇਹਨਾਂ ਦੋ ਗੱਲਾਂ ਦੇ ਅਧੀਨ ਕਰਦਾ, ਕੰਟਰੋਲ ਵਿੱਚ ਹੁੰਦਾ, ਜਾਂ ਡਰ ਨਾਲ ਜਾਂ ਲਾਲਚ ਨਾਲ, ਜਾਂ ਡਰ ਨਾਲ ਜਾਂ ਲਾਲਚ ਨਾਲ। ਮਨੁੱਖ ਹਮੇਸ਼ਾ ਪਿੱਛੇ ਲੱਗਦਾ, ਕਿਸੇ ਦੀ ਈਨ ਮੰਨਦਾ, ਕਿਸੇ ਦੇ ਸਾਹਮਣੇ ਸਿਰ ਝੁਕਾਉਂਦਾ।

ਕਿ ਜਿਉਰੀ ਹੈ ਜਿਵੇਂ ਬਾਕੀ ਕੀੜੇ ਮਕੌੜੇ ਭਜੂ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਵੀ ਜੀ ਜਾਂਦਾ ਜਿਹੜਾ ਦੋਸ਼ੀ ਹੈ ਉਹ ਵੀ ਦੋਸ਼ੀ ਹੈ ਗੁਨਾਹ ਕਰੀ ਜਾਂਦਾ ਉਹ ਵੀ ਜੀ ਜਾਂਦਾ ਪਰ ਉਹਦੀ ਨਿਗਾਹ ਵਿੱਚ ਨਹੀਂ ਆਉਂਦੀ ਉਹਦੀ ਨਜ਼ਰ ਨਹੀਂ ਨਜ਼ਰ ਰਹਿਮਤ ਪ੍ਰਾਪਤ ਨਹੀਂ ਕਰ ਸਕਦਾ ਕਹਿਣ ਲੱਗੇ ਹਾਂ ਲੋੜ ਹੈ ਉਹਦੀ ਨਜ਼ਰ ਪ੍ਰਾਪਤ ਕਰਨ ਲਈ ਗੁਨਾਹ ਦੀ ਉਹਦੇ ਹੁਕਮ ਵਿੱਚ ਆਉਣ ਦੀ ਮਸਲਾ ਉਹਦੇ ਹੁਕਮ ਵਿੱਚ ਆਉਣ ਦਾ ਉਸੇ ਹੀ ਪਿਛਲੇ ਗੁਨਾਹ ਨੂੰ ਫਿਰ ਸੰਬੰਧ ਜੋੜਦਾ ਜੇ ਤੂੰ ਉਹਦੇ ਅੱਗੇ ਅਰਦਾਸ ਕਰੇ ਹੇ ਸਤਿਗੁਰੂ ਹੇ ਅਕਾਲ ਪੁਰਖ ਮੇਰੇ ਕੋਲ ਗੁਣ ਕੋਈ ਨਹੀਂ ਤੇ ਬਿਨਾਂ ਗੁਣਾਂ ਦੇ ਤੇਰੀ ਰਹਿਮਤ ਨਹੀਂ ਮਿਲਦੀ ਤੇਰੀ ਨਿਗਾਹ ਨਹੀਂ ਮਿਲਦੀ ਮੈਂ ਵੱਡੀ ਆਰਜ਼ਾ ਕਰਕੇ ਦੇਖ ਲਿਆ ਵੱਡੀ ਆਰਜ਼ਾ ਕਰਕੇ ਦੇਖ ਲਿਆ ਨਵਾਂ ਖੰਡਾਂ ਵਿੱਚ ਪਹੁੰਚ ਦੀਆਂ ਗੱਲਾਂ ਸੁਣ ਲਈਆਂ ਨੇ ਚੰਗਾ ਚੰਗਾ ਨਾਂ ਰਖਾ ਕੇ ਦੁਨੀਆਂ ਦੀ ਕੀਰਤੀ ਪਾ ਕੇ ਦੇਖ ਲਿਆ ਕੁਛ ਨਹੀਂ ਮਿਲਿਆ ਤੇਰੀ ਰਹਿਮਤ ਜਿਹੜੀ ਹੈ ਨਾ ਤੇਰੀ ਨਜ਼ਰ ਜਿਹੜੀ ਹੈ ਉਹ ਮਿਲਦੀ ਹੈ ਗੁਨਾਹ ਨਾਲ ਤੇ ਮੇਰੇ ਕੋਲ ਗੁਣ ਹੈ ਨਹੀਂ ਮੈਂ ਸੁਣਿਆ ਤੂੰ ਜਿਹਦੇ ਕੋਲ ਗੁਣ ਨਹੀਂ ਹੁੰਦਾ ਜੇ ਉਹ ਵੀ ਤੇਰੀ ਸ਼ਰਨ ਆ ਜਾਏ ਤੂੰ ਉਹਨੂੰ ਗੁਣ ਦੇ ਦਿੰਦਾ ਜੇ ਉਹ ਤੇਰੀ ਸ਼ਰਨ ਆ ਜਾਏ ਉਸ ਨਿਰਗੁਣ ਤੇ ਤੂੰ ਗੁਣ ਕਰ ਦਿੰਦਾ ਤੂੰ ਗੁਣ ਦੇਣ ਵਾਲਾ ਹੈ ਜਿਹੜੇ ਗੁਣਵੰਤੇ ਨੇ ਉਹਨਾਂ ਨੂੰ ਗੁਣ ਤੂੰ ਦਿੱਤੇ ਮੈਨੂੰ ਐਸਾ ਕੋਈ ਨਹੀਂ ਦਿੱਤਿਆ ਜਿਹੜਾ ਤੈਨੂੰ ਗੁਣ ਦੇਵੇ ਕਿਉਂਕਿ ਤੇਰੇ ਕੋਲ ਇੰਨੇ ਖਜ਼ਾਨੇ ਪਏ ਹੋਏ ਨੇ ਮੈਨੂੰ ਐਸਾ ਸੰਸਾਰ ਵਿੱਚ ਕੋਈ ਨਹੀਂ ਦਿੱਤਿਆ ਜਿਹੜਾ ਤੈਨੂੰ ਗੁਣ ਦੇਵੇ ਤੂੰ ਸੰਸਾਰ ਦੇ ਗੁਣਾਂ ਵਾਲਿਆਂ ਨੂੰ ਵੀ ਤੇ ਨਿਰਗੁਣਾਂ ਨੂੰ ਵੀ ਗੁਣ ਵੰਡ ਰਿਹਾ ਤੇ ਮੈਨੂੰ ਪਤਾ ਤੇਰੀ ਰਹਿਮਤ ਨਿਗਾਹ ਮੈਨੂੰ ਮਿਲਣੀ ਹੈ ਗੁਣ ਨਾਲ ਭਾਵ ਨਾਮ ਨਾਲ ਭਾਵ ਹੁਕਮ ਨਾਲ ਹੁਕਮ ਵਿਚੜਾ ਇਸ ਲਈ ਇੱਕ ਅਰਦਾਸ ਕਰਨਾ

0: ਬ੍ਰਹਮਨਿਜ਼ਮ ਦਾ ਡਰ ਤੇ ਯੋਗ ਮਤ ਦਾ ਲਾਲਚ, ਜਿਹੜੇ ਵਕਤ ਦੇ ਦੋ ਧਾਰਮਿਕ ਥੰਮ ਸਨ ਜਿਨ੍ਹਾਂ ਨੂੰ ਦੁਨੀਆ ਪੂਜ ਰਹੀ ਸੀ, ਗਿਰਹੀ ਤੇ ਤਿਆਗੀ, ਦੋ ਵਰਗ ਹੋ ਗਏ ਸਨ, ਦੋ ਹਿੱਸਿਆਂ ਵਿੱਚ ਵੰਡੇ ਹੋਏ ਧਰਮ ਦੇ ਚਾਲੇ ਚੱਲਦੇ ਜਾ ਰਹੇ ਸਨ, ਪਰ ਮੰਜ਼ਿਲ ਨਹੀਂ ਸੀ ਮਿਲ ਰਹੀ। ਗੁਰੂ ਨਾਨਕ ਦੋਵਾਂ ਨੂੰ ਬਾਹੋਂ ਫੜਦਾ ਹੈ, ਆਖਦਾ ਭਰਿਆ ਸ਼ਬਦ ਵਿੱਚੋਂ ਸਹਿਜ ਮਿਲਦਾ ਤੇ ਸਹਿਜ ਵਿੱਚ ਜਿਹੜਾ ਜੀਵਨ ਹੈ ਉਹਨੂੰ ਮੰਜ਼ਿਲ ਮਿਲਦੀ ਹੈ। ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ, ਕਿਤੇ ਸੰਯਮ ਰਹੇ ਕਰਮ ਕਮਾਏ, ਸਹਿਸੇ ਜੀਵ ਮਲੀਨ ਹੈ ਕਿਤ ਸੰਯਮ ਧੁੱਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਾਰਸਿਓ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਜਾਏ। ਇਹ ਜੀਵਨ ਨਿਰਸੰਕ ਹੁੰਦਾ ਤੇ ਉਹਦੇ ਰਾਹ ਪੱਧਰੇ ਤੇ ਸੁਖਾਲੇ ਹੁੰਦੇ ਨੇ। ਇਹਨਾਂ ਸ਼ਬਦਾਂ ਨਾਲ ਕਮਾਂਦਾ ਜਾ ਕੇ ਖਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ। ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿੰਦੇ ਸਤ ਭਾਖੈ ਰਵਦਾਸ ਜੁਗੋ ਜੁਗ ਅਟਲ ਭਗਤ ਵਸ਼ਲ ਕਿਰਪਾ ਸਿੰਧ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਚਰਨ ਸ਼ਰਨ ਦੇ ਸੁਭਾਏ ਮਾਨ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਦੇਸ਼ ਵਿਦੇਸ਼ ਵਿੱਚ ਆਪ ਜੀ ਨੇ ਜੁੜ ਬੈਠ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁੱਖ ਵਾਕ ਸਰਵਣ ਕੀਤੇ ਹਨ ਉਸ ਦੀ ਵਿਚਾਰ ਸੁਣਨ ਵਾਸਤੇ ਕਰਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਜਿੱਥੇ ਜਿੱਥੇ ਵੀ ਆਪ ਜੀ ਜੁੜ ਬੈਠੇ ਹੋ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਪ੍ਰਭੂ ਭਗਤ ਭਗਤ ਰਵਿਦਾਸ ਜੀ ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਸੂਹੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 793 ਅਤੇ 794 ਤੇ ਸ਼ੋਭਨੀਕ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 15 ਭਗਤਾਂ ਦੀ ਬਾਣੀ ਹੈ। ਉਹ ਭਗਤ ਜਿਹੜੇ ਸੱਚਮੁੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਸਨ, ਜਿਨ੍ਹਾਂ ਨੇ ਮੂਰਤੀ ਪੂਜਾ ਤੋਂ ਉੱਪਰ ਉੱਠ ਕੇ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਤੋਂ ਰਹਿਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਸਤਸੰਗ ਕਰਦਿਆਂ ਆਪਣਾ ਲੋਕ ਤੇ ਪਰਲੋਕ ਸਵਾਰਿਆ। ਉਹਨਾਂ 15 ਭਗਤਾਂ ਵਿੱਚੋਂ ਭਗਤ ਰਵਿਦਾਸ ਜੀ ਜਿਹੜੇ ਬਨਾਰਸ ਦੇ ਰਹਿਣ ਵਾਲੇ ਸਨ, ਕਿਉਂਕਿ ਉਹਨਾਂ ਦੀ ਪਾਵਨ ਬਾਣੀ ਵਿੱਚੋਂ ਇਹ ਸੇਧ ਮਿਲਦੀ ਹੈ, ਢੋਰ ਢਵੰਤਾ ਨਿਤਾ ਪ੍ਰਤੀ ਬਨਾਰਸੀ ਆਸ ਪਾਸਾ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਭਗਤ ਰਵਿਦਾਸ ਜੀ ਨੇ ਜਿੱਥੇ ਸਾਨੂੰ ਪਵਿੱਤਰ ਬਾਣੀ ਰਾਹੀਂ ਪਰਮਾਤਮਾ ਨਾਲ ਅਸੀਂ ਪ੍ਰੀਤ ਕਿਹੋ ਜੀ ਕਰਨੀ ਹੈ ਇਹ ਉਪਦੇਸ਼ ਦਿੱਤਾ, ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਹਮ ਭਏ ਹੈ ਚਕੋਰਾ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਜਿੱਥੇ ਉਹਨਾਂ ਨੇ ਗੁਰੂ ਦੀ ਬਖਸ਼ ਸਮਝਾਉਣ ਵਾਸਤੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਸੂਰਜ ਚੜ੍ਹਦਾ ਰਾਤ ਦਾ ਹਨੇਰਾ ਖਤਮ ਹੋ ਜਾਂਦਾ, ਪਾਰਸ ਦੀ ਸੰਗਤ ਕਰਕੇ ਤਾਂਬਾ ਸੋਨਾ ਬਣ ਜਾਂਦਾ, ਇਸੇ ਤਰ੍ਹਾਂ ਜੇ ਕਿਤੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਇਹਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਕਪਾਟ ਬੰਦ ਨੇ ਉਹ ਗੁਰੂ ਕਿਰਪਾ ਨਾਲ ਖੁੱਲ ਜਾਂਦੇ ਨੇ। ਭਗਤ ਰਵਿਦਾਸ ਜੀ ਦੇ ਬਚਨ ਹਨ, ਰਵ ਪ੍ਰਗਾਸ ਰਜਨੀ ਜਥਾਗਤ, ਜਾਨਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਛੋਏ, ਕਨਕ ਹੋਤ ਨਹੀਂ ਬਾਰ, ਪਰਮ ਪਰਸ ਗੁਰ ਭੇਟੀ ਹੈ, ਪੂਰਬ ਲਿਖਤ ਲਲਾਟ, ਉਨਮਨ ਮਨ ਉਨਮਨ ਮਿਲੈ, ਛੁਟਕਤ ਬਜਰ ਕਪਾਟ। ਉੱਥੇ ਭਗਤ ਰਵਿਦਾਸ ਜੀ ਨੇ ਅੱਜ ਦੇ ਇਹਨਾਂ ਅੰਮ੍ਰਿਤਮਈ ਬਚਨਾਂ ਦੁਆਰਾ ਜਗਤ ਨੂੰ ਨਾਸ਼ਵਾਨ ਦੱਸਿਆ। ਜਿਹੜਾ ਵੀ ਜੀਵ ਸੰਸਾਰ ਵਿੱਚ ਆਉਂਦਾ ਉਹ ਪੱਕੇ ਤੌਰ ਤੇ ਇੱਥੇ ਨਹੀਂ ਰਹਿ ਸਕਦਾ, ਸੰਸਾਰ ਚਲੋ ਚਲਾਈ ਦਾ ਮੇਲਾ, ਨਦੀ ਨਾਵ ਸੰਜੋਗੀ ਮੇਲਾ। ਬੜੀਆਂ ਉਦਾਹਰਨਾਂ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੀਆਂ ਨੇ ਕਿ ਮਨੁੱਖ ਦੀ ਸੰਸਾਰ ਵਿੱਚ ਹੋਂਦ ਚਿੰਨ ਭੰਗਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਦਾਹਰਨ ਦਿੱਤੀ ਕਿ ਜਿਵੇਂ ਪਾਣੀ ਦੇ ਉੱਪਰ ਬੁਲਬਲਾ ਬਣਦਾ, ਪਰ ਉਸ ਬੁਲਬਲੇ ਦੀ ਹੋਂਦ ਕੋਈ ਬਹੁਤਾ ਲੰਮਾ ਸਮਾਂ ਨਹੀਂ। ਇਸੇ ਤਰ੍ਹਾਂ
जगत विच जीव आउंदा है वेखण नूं जगत सच जापदा है पर असल विच की है नहीं क्योंकि सच वह हुंदा है जिहड़ा कदे मिटदा नहीं जो बन के मिट जांदा है वह सच नहीं उहनूं ते साहिब कूड़ ते झूठ कहिंदे ने बाबा आया है उठ चलना ये जग झूठ पसारोगा। गुरु तेग बहादुर साहब जी दे वचन जैसे जल ते बुद्ध बदा उपजै बिनसै नीत जग रचना तैसे रची कौ नानक सुन मीत। भगत कबीर साहब ने जदों संसार की नाशमानता का जिक्र किया ते सानू सुचेत करदिआं उन्होंने बड़े कीमती बचन कहे कहण लगे ऐसो ए संसार पेखना रहन न को पई है रे सूदे सूदे रेग चलो तुम नतर को तका दवई है रे। हे मेरे मना जिंदगी दे विच कदे विंगा जा टेढ़ा ना चल पता नहीं किथे तेनू मौत दा तका लग जाना है हमेशा सुचेत होके निर्माणता विच तुर सीधा तुर अपने जीवन विचों हंकार नूं आकड़ नूं त्याग दे की पता किथे मौत ने आके तेरे ते हमला कर लेना क्योंकि दिन ते पहर पहर ते घरिया आव घटै तन सीजै काल अहेरी फिरै बदक ज्यों कहो कवन बिद कीजै। जिवें कोई शिकारी किसी पंछी दे मगर लगा हुंदा है ते जदों समा बनदा है उह शिकारी पंछी नूं पकड़ लैंदा है बिल्कुल साडी हालत भी इसे तरह की है। फरीदा दरियावै कन्नै बगुला बैठा केल करे ये जीव रूपी बगला संसार रूपी दरिया के कंडे से बैठ के वेखो कई तरह दियां खेडां खेडदा है। फरीदा दरियावै कन्नै बगुला बैठा केल करे केल करेंदे हंज नूं अचिंते बाज पए। कहिंदे इस जीव रूपी बगले नूं जीव रूपी हंस नूं आपां कह लईए कहण लगे जदों मन विच चित चेता भी नहीं सी परमात्मा दे भेजे हुए जम रूपी बाज इस जीव रूपी बगले नूं आके पै गए। कहिंदे फिर होया कि जदों बाज आके पए ना बाज पए तिस रब दे किल्लां विसरियां एकदम वो सारियां खेडां जिहड़ियां सी वह भुल गईयां विसर गईयां जो मन चेतन चेते सन सो गल ही रब कियां जो सानू कदे चेते भी नहीं सी वह गल हो गई क्योंकि सब कुछ चेते है चेते की नहीं है हसना कदों है खाना कदों है सौना कदों है पीना कदों है ये सब कुछ चेते है पर जे कुछ विसर गया कि साहब कहिंदे खाना पीना हसना सौना विसर गया है मरना खसम विसार खुआरी कीनी ढिग जीवन नहीं रहना। यही कारण कि असीं घरां विच मौत वर्गा शब्द भी वर्तन तो गुरेज करदे आ शमशान घाट घरां तो दूर बनाउने आ इत्थे तक कि जे किते बच्चे खेडदे शमशान घाट वल चले जाण ते आपां मल मल के उहनां दे कपड़े उहनां दे तन नूं धोने आ जदों कि सच है बाबा फरीद जी कहिंदे ने कि एक दिन मैं किसी कबर के नेड़ों की लंघ रहा सा कि कबर ने मैनू आवाज मारी। तुसी कहोगे जी कबर से मिट्टी है कि कबर विचों आवाज आउंदी है बाबा जी अनुभवी पुरश सन उन्होंने उस आवाज नू सुनिया वो आवाज की सी फरीदा गोर निमाणी सड करे। सड शब्द जेड़ा ना ये सद तो बनिया सद का अर्थ हुंदा सदा आवाज कहिंदे मैनू गोर ने कबर ने आवाज मारी ते कहिंदे जदों मैं सुनिया ना ते वो कबर पता की कह रही सी कहन लगी फरीद एवें बेघरा तुरिया फिरदा अपने घर क्यों नहीं आउंदा। ते बाबा फरीद जी कहन लगे मैं एकदम चुकन्ना होया ते मैं अगों मोड़ के जवाब दिता मैं कहा मेरा घर ते वो है जिथे मैं रहना ते कहिंदे कबर कहन लगी नहीं वो तेरे तो पहला तेरे मां बाप दा सी ते तेरे तो बाद तेरे बच्चियां दा बन जाना है वो घर तेरा नहीं तेरा घर ते आ है। इंदे आवाज आई फरीदा गोर निमाणी सड करे ने घरिया घर आओ। कहिंदे अज तक अजे तू बेघर आई है
तेरा घर ते आ है, इत्थे आ, अपने घर विच आ। ते कहिंदे जदों मैं बार बार किया कि मेरा घर ए नहीं, ते कबर कहण लगी सरपर मैथे आवना। सरपर दा अर्थ हुंदा डेफिनेट, पक्के तौर ते इह गल मन लै कि एक दिन तू इत्थे आउणा ही आउणा। सरपर मैथे आवना, मरनो ना डरियाओ। कहण लगे जिस घर दी तुसीं गल करदे हो, फरीदा किथे कहंदे मापिया जिन्नी तू जने होए, तै पासो ओए लद गए तू अजे ना पतीणोए। जो कर छड गवावना सो लगा मन माहे, जिथे जाए तुद वर्तना तिस की चिंता नाहे। इस करके भगत कबीर साहब ने संसार दी नाशमानता दा जिक्र करदिया इथों शुरू कीता, कहण लगे ऐसो ए संसार भेखना रहन न को पईआ रे। इथे कोई भी सजीवी तौर ते नहीं रह सकता। बादशाह शाह वापारी मरना, जो दिशा सो काल है करना। गुरु कलगीधर पातशाह दे बचन के आम व्यक्ति की गल तां एक पासे रही, लिखे जंतर केते पढ़े मंत्र कोटंग। जिन्हां ने करोड़ा मंत्र पढ़े करोड़ा जंतर लिखे, सब कहन लगे बचेगा ना कोई करै काल चोटंग। इत्थे तां आपां वेखदे आं कीड़ी तों लै के हाथी तक, गरीब तों अमीर तक, राजे तों प्रजा तक, ये हर एक ते घटना घट रही है। ऐसो ये संसार देखना रहन न को पई है रे। सूदे सूदे रेग चलो तुम, नतर को धक्का दवई है रे। रहाओ बारे बूढ़े तरने पईया, सबहू जम लजई है रे। कहिंदे मता सोचियो कि बुढ़ापे विच ही जामने आउणा है। ਇਹ ਤਾਂ ਜਦੋਂ ਦਿਨ ਪੁੱਗ ਗਏ ਨਾ, ਉਹ ਬਚਪਨ ਵਿੱਚ ਵੀ ਆ ਸਕਦਾ ਤੇ ਜਵਾਨੀ ਵਿੱਚ ਵੀ ਆ ਸਕਦਾ। ਬਾਰੇ ਦਾ ਅਰਥ ਹੈ ਬਾਲਕ ਅਵਸਥਾ, ਬਾਰੇ ਬੁੱਢੇ, ਬੁੱਢੇ ਦਾ ਅਰਥ ਹੈ ਬਜ਼ੁਰਗ ਅਵਸਥਾ, ਤੇ ਤਰਨੇ ਦਾ ਅਰਥ ਹੁੰਦਾ ਜਵਾਨੀ। ਆਹ ਵੇਖੋ ਦੋ ਦਲ ਨੇ ਨਾ ਨਿਹੰਗ ਸਿੰਘਾਂ ਵਿੱਚ, ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ। ਬੁੱਢਾ ਦਲ ਉਹ ਜਿਹਦੇ ਵਿੱਚ ਤਕਰੀਬਨ 50 ਸਾਲ ਤੋਂ ਵੱਡੀ ਉਮਰ ਦੇ ਸਿੰਘ ਹੋਣ, ਉਹਨੂੰ ਬੁੱਢਾ ਦਲ ਕਿਹਾ ਜਾਂਦਾ ਹੈ। ਤੇ ਤਰਨਾ ਦਲ ਉਹ ਸੀ ਜਿਹਦੇ ਵਿੱਚ ਭਚੰਗੀ ਸਿੰਘ, ਜਿਹੜੇ ਨੌਜਵਾਨ ਸਨ, ਜਿਹੜੇ ਨਿਹੰਗ ਸਿੰਘ ਚੜ੍ਹਦੀ ਜਵਾਨੀ ਵਿੱਚ ਸਨ, ਉਹਨੂੰ ਤਰਨਾ ਦਲ ਕਿਹਾ ਜਾਂਦਾ। ਤੇ ਇਹ ਜਿਹੜੀ ਤਰਨ ਅਵਸਥਾ ਹੈ, ਸਾਹਿਬ ਕਹਿਣ ਲੱਗੇ ਕੀ ਪਤਾ ਕਿਹੜੇ ਵੇਲੇ ਆ ਕੇ ਮੌਤ ਨੇ ਗ੍ਰਸ ਲੈਣਾ। ਧੰਨ ਬਾਬਾ ਬੁੱਢਾ ਸਾਹਿਬ 12 ਸਾਲ ਦੀ ਉਮਰ ਸੀ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਸੁਣਾਈਆਂ, ਤੇ ਸਤਿਗੁਰੂ ਕਹਿਣ ਲੱਗੇ ਜੇ ਤਾਂ ਤੇਰੀ ਉਮਰ ਬੜੀ ਛੋਟੀ ਹੈ। ਕਹਿਣ ਲੱਗੇ ਜੀ ਮੈਂ ਵੇਖਦਾ ਜਦੋਂ ਮੇਰੀ ਮਾਤਾ ਘਰ ਚੁੱਲ੍ਹੇ ਵਿੱਚ ਅੱਗ ਬਾਲਦੀ ਹੈ ਨਾ ਭੋਜਨ ਪਕਾਉਣ ਵਾਸਤੇ, ਤੇ ਉੱਥੇ ਨਿੱਕੀਆਂ ਤੇ ਵੱਡੀਆਂ ਲੱਕੜਾਂ ਜਿਹੜੀਆਂ ਨੇ, ਮੈਂ ਵੇਖਦਾ ਕਿ ਕਈ ਵਾਰ ਵੱਡੀਆਂ ਲੱਕੜਾਂ ਨਾਲੋਂ ਨਿੱਕੀਆਂ ਲੱਕੜਾਂ ਨੂੰ ਅੱਗ ਵੀ ਪਹਿਲਾਂ ਲੱਗਦੀ ਹੈ, ਤੇ ਉਹ ਜਲ ਕੇ ਵੱਡੀਆਂ ਲੱਕੜਾਂ ਦੇ ਬਰਾਬਰ ਪਹਿਲਾਂ ਖਤਮ ਹੋ ਜਾਂਦੀਆਂ ਨੇ। ਕੀ ਪਤਾ ਕਿ ਮੌਤ ਨੇ ਅੱਗ ਵਾਂਗ ਕਿਹੜੇ ਵੇਲੇ ਆ ਕੇ ਮਨੁੱਖ ਨੂੰ ਗ੍ਰਸ ਲੈਣਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ 12 ਸਾਲ ਦੀ ਉਮਰ ਵਿੱਚ ਮੇਰੇ ਗੁਰੂ ਨਾਨਕ ਜੀ ਨੇ ਕਿਹਾ ਸੀ ਤੂੰ ਬਾਬਾ ਬੁੱਢਾ, ਤੂੰ ਤਾਂ ਬਚਪਨ ਵਿੱਚ ਹੀ ਬੁੱਢਿਆਂ ਵਰਗੀਆਂ ਸਿਆਣਿਆਂ ਵਰਗੀਆਂ ਗੱਲਾਂ ਕਰਦਾ, ਕਿਉਂਕਿ ਹੋ ਸਕਦਾ ਕੋਈ 70-80 ਸਾਲ ਦਾ ਬਜ਼ੁਰਗ ਵੀ ਜਦੋਂ ਮਰਨਾ ਨਾ ਚਾਹੇ ਤੇ ਆਪਾਂ ਕਹਾਂਗੇ ਵੇਖੋ ਇਹ ਨਿਆਣਿਆਂ ਵਰਗੀਆਂ ਗੱਲਾਂ ਕਰਦਾ। ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਐਸੋ ਇਹ ਸੰਸਾਰ ਭੇਖਣਾ ਰਹਿਣ ਨਾ ਕੋ ਪਈਆ ਰੇ। ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੋ ਧੱਕਾ ਦਵਈ ਹੈ ਰੇ। ਰਹਾਓ ਬਾਰੇ ਬੂਢੇ ਤਰਨੇ ਭਈਆ, ਸਭੂ ਜਮ ਲਜਈ ਹੈ ਰੇ। ਤੇ ਅੱਗੇ ਉਦਾਹਰਨ ਦਿੱਤੀ, ਕਹਿਣ ਲੱਗੇ ਮਨੁੱਖ ਇੱਕ ਚੂਹੇ ਦੀ ਤਰ੍ਹਾਂ, ਤੇ ਜਮ ਰੂਪੀ ਮੌਤ ਜਿਹੜੀ ਹੈ ਉਹ ਬਿੱਲੀ ਦੀ ਤਰ੍ਹਾਂ। ਇਹ ਕਿਵੇਂ ਹੋ ਸਕਦਾ ਕਿ ਕਿਸੇ ਬਿੱਲੀ ਦੇ ਸਾਹਮਣਿਓ ਦੀ ਚੂਹਾ ਲੰਘੇ ਤੇ ਉਹ ਕਵੇ ਮੈਂ ਬਚ ਜਾਵਾਂ। ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਮਨੁੱਖ ਤੇ ਇੱਕ ਚੂਹੇ ਦੀ ਤਰ੍ਹਾਂ, ਤੇ ਮੌਤ ਜਿਹੜੀ ਹੈ ਉਹ ਬਿੱਲੀ ਦੀ ਤਰ੍ਹਾਂ, ਇਹਨੇ ਆ ਕੇ ਇੱਕ ਦਿਨ ਇਹਨੂੰ ਜ਼ਰੂਰ ਗ੍ਰਸ ਲੈਣਾ। ਭਗਤ ਕਬੀਰ ਸਾਹਿਬ ਨੂੰ ਬੇਨਤੀ ਕੀਤੀ ਜਗਿਆਸੂ ਨੇ ਕਿ ਠੀਕ ਹੈ, ਇੱਕ ਗਰੀਬ ਬੰਦਾ, ਇੱਕ ਥੁੜਿਆ ਹੋਇਆ ਬੰਦਾ, ਕਮਜ਼ੋਰ ਬੰਦਾ, ਇੱਕ ਪ੍ਰਜਾ ਦਾ ਅੰਗ, ਉਹਦੇ ਤੇ ਤਾਂ ਇਹ ਘਟਨਾ ਘਟਦੀ ਹੈ ਕਿ ਕੋਈ ਧਨਵਾਨ, ਕਿ ਕੋਈ ਛਤਰਪਤੀ ਰਾਜਾ ਧਨ ਦੌਲਤ ਖਰਚ ਕਰਕੇ ਜਾਂ ਕਿਸੇ ਦੀ ਸਿਫਾਰਿਸ਼ ਪਾ ਕੇ 2-4 ਦਿਨ ਮੌਤ ਨੂੰ ਰੋਕ ਨਹੀਂ ਸਕਦਾ। ਤੇ ਭਗਤ ਕਬੀਰ ਸਾਹਿਬ ਕਹਿਣ ਲੱਗੇ ਮੈਂ ਤਾਂ
ਇਹਨਾਂ ਅੱਖਾਂ ਨਾਲ ਜਨਮ ਤੋਂ ਵੇਖਿਆ ਧਨਵੰਤਾ ਔਰ ਨਿਰਧਨ ਮਨੀ, ਚਾਹੇ ਕੋਈ ਧਨਵਾਨ ਹੋਵੇ ਤੇ ਚਾਹੇ ਗਰੀਬ ਹੋਵੇ। ਮਨੀ ਦਾ ਅਰਥ ਹੈ ਮਨੁੱਖ। ਧਨਵੰਤਾ ਔਰ ਨਿਰਧਨ ਮਨੀ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਕੰਮ ਕਰ ਮਾਰੇ ਐਸੋ ਕਾਲ ਬਡਾਨੀ ਰੇ। ਇਹ ਕਾਲ ਇਹੋ ਜਿਹਾ ਪ੍ਰਬਲ ਹੈ ਕਿ ਇਹਦੇ ਸਾਹਮਣੇ ਰਾਜਾ ਆ ਗਿਆ, ਇਹਦੇ ਸਾਹਮਣੇ ਪਰਜਾ ਆ ਗਈ। ਇਹਨੇ ਹਰ ਇੱਕ ਨੂੰ ਦਰਸਿਆ ਹੈ, ਇਹਨੇ ਧਰਤੀ ਤੇ ਰਹਿਣ ਵਾਲੇ, ਆਕਾਸ਼ ਵਿੱਚ ਉੱਡਣ ਵਾਲੇ, ਸਭ ਕਹਿੰਦੇ ਨੇ ਅਸੀਂ ਵੇਖਦੇ ਹਾਂ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏਗੇ। ਇੱਕ ਕੇਵਲ ਅਕਾਲ ਪੁਰਖ ਹੀ ਹੈ ਜਿਹਦੇ ਸਿਰ ਤੇ ਕਾਲ ਦਾ ਪਹਿਰਾ ਨਹੀਂ, ਤੇ ਜਾਂ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਨਾ, ਉਹ ਫਿਰ ਮਰ ਕੇ ਵੀ ਅਮਰ ਹੋ ਜਾਂਦੇ ਨੇ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਰਾਰੀ ਦੇ, ਆਵੈ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਦੀ ਬਹੁਤ ਉੱਚੀ ਅਵਸਥਾ ਬਣ ਜਾਂਦੀ ਹੈ। ਉਹ ਤਾਂ ਸਗੋਂ ਇਹ ਆਖਦੇ ਨੇ ਕਬੀਰ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਹੁਣ ਜਿੱਥੇ ਇਸ ਜਗਤ ਵਿੱਚ ਪਰਮੇਸ਼ਰ ਦਾ ਨਿਵਾਸ ਹੈ, ਉੱਥੇ ਮੇਰੇ ਸਤਿਗੁਰਾਂ ਬਚਨ ਕਹੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੱਚੇ ਦਾ ਨਿਵਾਸ ਹੋਣ ਕਰਕੇ, ਸੱਚੇ ਦੀ ਇਹ ਰਚਨਾ ਹੋਣ ਕਰਕੇ ਸੱਚ ਹੈ। ਪਰ ਜਿੱਥੇ ਉਹਦਾ ਪਸਾਰਾ ਕਈ ਵਾਰ ਬਣਦਾ ਤੇ ਕਈ ਵਾਰ ਪਸਰਦਾ ਨਾ, ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕੰਕਾਰ, ਉਹ ਸੱਚਾ ਹੈ ਪਰ ਉਹਦਾ ਇਹ ਪਸਾਰਾ ਇਹ ਬਿਣਸਣ ਵਾਲਾ ਹੈ। ਕਿਸ ਤਰ੍ਹਾਂ ਬਿਣਸਦਾ? ਭਾਈ ਗੁਰਦਾਸ ਜੀ ਕਹਿੰਦੇ ਦੀਵਾਲੀ ਆਉਂਦੀ ਹੈ, ਰਾਤ ਨੂੰ ਦੀਵੇ ਬਲਦੇ ਨੇ, ਸਵੇਰ ਨੂੰ ਦੀਵੇ ਬੁਝੇ ਹੁੰਦੇ ਨੇ। ਰਾਤ ਨੂੰ ਅਸਮਾਨ ਵਿੱਚ ਤਾਰੇ ਚਮਕਦੇ ਨੇ, ਸਵੇਰ ਨੂੰ ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ। ਤੀਰਥਾਂ ਤੇ ਜੋੜ ਮੇਲਿਆਂ ਸਮੇਂ ਲੋਕ ਜੁੜਦੇ ਨੇ, ਰੌਣਕਾਂ ਨੇ, ਬਾਅਦ ਵਿੱਚ ਫਿਰ ਸੁੰਨ ਮਸਾਨ ਹੋ ਜਾਂਦੀ ਹੈ। ਬਸੰਤ ਰੁੱਤ ਵਿੱਚ ਹਜ਼ਾਰਾਂ ਫੁੱਲ ਖਿੜਦੇ ਨੇ, ਪਰ ਜਦੋਂ ਰੁੱਤ ਫਿਰ ਜਾਵੇ ਤੇ ਫਿਰ ਫੁੱਲ ਵੀ ਮੁਰਝਾ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਸੰਸਾਰ ਚਲਾਏ ਮਾਨ ਹੈ, ਚਲੋ ਚਲੀ ਦਾ ਮੇਲਾ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਹਰ ਚੰਦੌਰੀ ਝਾਤ ਵਸਾਏ ਉਚਾਲੀਅਨ। ਕਹਿੰਦੇ ਜਿਵੇਂ ਮੀਂਹ ਪੈ ਕੇ ਹਟਦਾ ਤੇ ਅਸਮਾਨ ਵਿੱਚ ਹਰ ਚੰਦੌਰੀ ਦੀ ਨਗਰੀ ਬਣ ਜਾਂਦੀ ਹੈ, ਪਰ ਕੁਝ ਸਮੇਂ ਬਾਅਦ ਉਹ ਨਗਰੀ ਖਤਮ ਹੋ ਜਾਂਦੀ, ਕੇਵਲ ਇੱਕ ਛਾਲ ਹੁੰਦਾ। ਇਸੇ ਤਰ੍ਹਾਂ ਗੁਰਮੁਖ ਸੁਖ ਫਲ ਦਾਦ ਸ਼ਬਦ ਸੰਭਾਲੀਅਨ, ਗੁਰੂ ਕਾ ਸਿੱਖ ਸੰਸਾਰ ਨੂੰ ਚਲਾਏ ਮਾਨ ਜਾਣ ਕੇ ਸ਼ਬਦ ਦੇ ਨਾਲ ਆਪਣੇ ਆਪ ਨੂੰ ਜੋੜਦਾ, ਤਾਂ ਕਿ ਇਹ ਗੱਲ ਸਮਝ ਆ ਸਕੇ ਕਿ ਇਸ ਜਗਤ ਦੇ ਵਿੱਚ ਜਿਹੜਾ ਵੀ ਆਇਆ ਉਹਨੇ ਇੱਕ ਦਿਨ ਸੰਸਾਰ ਤੋਂ ਤੁਰ ਜਾਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੀਵ ਦਾ ਜਗਤ ਵਾਸਾ ਇਸ ਤਰ੍ਹਾਂ ਦੱਸਿਆ ਜਿਵੇਂ ਗਵਾਲੇ ਲੋਕ, ਗੁੱਜਰ ਲੋਕ ਜਦੋਂ ਪਹਾੜਾਂ ਤੇ ਬਰਫ਼ ਪੈ ਜਾਵੇ, ਉਹ ਆਪਣੇ ਪਸ਼ੂਆਂ ਨੂੰ ਲੈ ਕੇ, ਗਊਆਂ ਹੋਣ ਮੱਝਾਂ ਹੋਣ, ਉਹ ਗੁੱਜਰ ਗਵਾਲੇ ਪਹਾੜਾਂ ਤੋਂ ਥੱਲੇ ਉਤਰ ਕੇ ਜਿੱਥੇ ਜਿੱਥੇ ਹਰੇ ਹਰੇ ਘਾਹ ਦੀ ਚਾਰਗਾਹ ਹੋਵੇ ਉੱਥੇ ਆ ਕੇ ਰੁਕ ਜਾਂਦੇ ਨੇ। ਪਰ ਉਹ ਸਦੀਵੀ ਤੌਰ ਤੇ ਨਹੀਂ ਰੁਕਦੇ, ਉਹਨਾਂ ਦਾ ਇੱਕ ਗੋਇਲ ਵਾਸਾ ਹੁੰਦਾ। ਜਦੋਂ ਫਿਰ ਗਰਮੀ ਦੀ ਰੁੱਤ ਆਉਂਦੀ ਹੈ, ਉਹ ਫਿਰ ਵਾਪਸ ਆਪਣੇ ਨਗਰਾਂ ਨੂੰ ਪਰਤ ਜਾਂਦੇ ਨੇ। ਸਭ ਕਹਿੰਦੇ ਮਨੁੱਖ ਦਾ ਵੀ ਜਗਤ ਵਿੱਚ ਗੋਇਲ ਵਾਸਾ ਹੈ। ਗੋਇਲ ਆਇਆ ਗੋਇਲੀ, ਕਿਹਾ ਕਿਸ ਡੰਪ ਫਸਾਰ, ਮੋਲਕ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ। ਫਿਰ ਕਰਨਾ ਕੀ ਹੈ, ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਹਾ ਥੋੜੀ ਬਾਤ ਗਮਾਨ। ਕਹਿੰਦੇ ਐਵੇਂ ਥੋੜੀ ਥੋੜੀ ਗੱਲ ਤੋਂ ਕੀ ਹੰਕਾਰ ਕਰਦਾ। ਈਹਾਂ ਬਸਨਾ ਰਾਤ ਮੂੜੇ, ਸਾਡ ਬਰਾਨੀ ਤਾਤ ਮੂੜੇ। ਹੇ ਮੂਰਖ ਮਨਾ, ਇਸ ਜਗਤ ਵਿੱਚ ਤੂੰ ਇੱਕ ਉਮਰ ਰੂਪੀ ਰਾਤ ਬਤੀਤ ਕਰਨੀ ਹੈ। ਉਹ ਉਮਰ ਰੂਪੀ ਰਾਤ ਭਾਵੇਂ 60 ਸਾਲ ਦੀ ਹੈ ਤੇ ਭਾਵੇਂ 80 ਸਾਲ ਦੀ ਹੈ, ਜਦੋਂ ਰਾਤ ਬਤੀਤ ਹੋ ਗਈ ਤੇ ਅਗਲੇ ਭਲਕ ਤੈਨੂੰ ਚੱਲਣਾ ਹੀ ਪੈਣਾ। ਆਹ ਵੇਖੋ, ਸਰਾਵਾਂ ਵਿੱਚ ਮੁਸਾਫ਼ਰ ਠਹਿਰਦੇ ਨੇ ਨਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਦੋਂ ਕੋਈ 2 ਦਿਨ ਠਹਿਰੇ ਨਾ, ਤੇ ਫਿਰ ਲਿਖਤ ਪੜ੍ਹ ਕੀਤੀ ਜਾਂਦੀ ਹੈ ਕਿ ਕੀ ਕਾਰਨ ਹੈ, ਕਿਤੇ ਘਰ ਤੋਂ ਤੁਸੀਂ ਰੁੱਸ ਕੇ ਤਾਂ ਨਹੀਂ ਆਏ।
ਲਿਖਤ ਪੜ ਕਰਨੀ ਪੈਂਦੀ ਵੀ ਦੋ ਦਿਨ ਤੋਂ ਬਾਅਦ ਤੁਸੀਂ ਰੁਕੇ ਹੋ, ਕਾਰਨ ਕੀ ਹੈ? ਪੁੱਛਿਆ ਜਾਂਦਾ ਹੈ ਸਾਡੇ ਘਰਾਂ ਵਿੱਚ ਪ੍ਰਾਹੁਣਾ ਆਵੇ, ਇੱਕ ਦਿਨ ਰੁਕੇ, ਦੋ ਦਿਨ ਰੁਕੇ, ਤੇ ਜਦੋਂ ਉਹ ਜਾਵੇ ਹੀ ਨਾ ਤੇ ਆਪਾਂ ਕਹਾਂਗੇ ਵੀ ਕੋਈ ਕਾਰਨ ਹੈ? ਸਾਹਿਬ ਕਹਿੰਦੇ ਜਗਤ ਵਿੱਚ ਮਨੁੱਖ ਆਇਆ ਇੱਕ ਸੰਸਾਰ ਦੀ ਯਾਤਰਾ ਕਰਨ ਵਾਸਤੇ, ਇੱਥੇ ਇੱਕ ਸਰਾਂ ਵਿੱਚ ਰਾਤ ਕੱਟਣ ਆਇਆ ਹੈ। ਭਾਈ ਗੁਰਦਾਸ ਜੀ ਕਹਿੰਦੇ ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ। ਸਿਆਣਾ ਯਾਤਰੂ ਜਿਹੜਾ ਰਾਤ ਕੱਟ ਕੇ ਅਗਲੇ ਦਿਨ ਆਪਣੀ ਮੰਜ਼ਿਲ ਵਾਲੇ ਪਾਸੇ ਜਾਂਦਾ। ਪਰ ਕਈ ਵਾਰ ਕਈ ਸੰਗਤਾਂ ਉਲਾਮੇ ਵੀ ਦਿੰਦੀਆਂ ਨੇ ਜੀ ਕਮਰੇ ਨਹੀਂ ਮਿਲਦੇ, ਪਰ ਬਹੁਤੇ ਵਪਾਰੀ ਲੋਕ ਜਿਹੜੇ ਕੰਮ ਤਾਂ ਆਪਣਾ ਕਰਦੇ ਨੇ ਸ਼ਹਿਰ ਵਿੱਚ ਤੇ ਕਈ ਕਈ ਦਿਨ ਆ ਕੇ ਕਮਰੇ ਮਲ ਛੱਡ